ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਅੱਜ ਦਿਨ ਸ਼ੁੱਕਰਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 1 ਤਾਰੀਕ ਏ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 24 ਤਾਰੀਕ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 42 ਸੈਕਿੰਡ ਦਾ ਹੋ ਰਿਹਾ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਹੁਣ ਤੋਂ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 6:10:21। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸੱਤ ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਏਗਾ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਤੇ। ਵਾਚਕ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਅੱਠ ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਪ੍ਰਦੇਸ਼ਿਕ ਸੰਗੀਤ ਦਾ। 9:00 ਤੋਂ 10:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਤੁਸੀਂ ਸੁਣੋਗੇ 9:00 ਪ੍ਰੋਗਰਾਮ ਚਿੱਤਰਲੋਕ ਤੇ 9:30 ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ। 10:00 ਤੁਹਾਡਾ ਪਸੰਦੀਦਾ ਪ੍ਰੋਗਰਾਮ ਗੀਤ ਪਿਟਾਰਾ ਹੋਏਗਾ, ਜੋ ਕਿ ਸਦਾ ਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਹੋਏਗਾ। 11:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫਐਮ ਰੇਨਬੋ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਬਾਲੀਵੁੱਡ ਟ੍ਰੇਲਸ। 12:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਦਾ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ, ਜੋ ਕਿ ਪੰਜਾਬੀ ਬੀਟ ਗੀਤਾਂ ਤੇ ਆਧਾਰਿਤ ਹੋਏਗਾ। ਸਾਢੇ 12:00 ਦਾ ਸਮਾਂ ਰਹੇਗਾ ਪ੍ਰੋਗਰਾਮ ਘਰ ਪਰਿਵਾਰ ਦਾ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਹੱਡ ਬੀਤੀਆਂ ਜੱਗ ਬੀਤੀਆਂ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਦਲਬੀਰ ਸਿੰਘ। ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਜੋ ਕਿ ਲਾਈਵ ਫੋਨ ਇਨ ਹੋਏਗਾ। 2:00 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਸਿਲਸਿਲਾ ਹੋਏਗਾ ਚਿੱਠੀਆਂ ਮਿੱਠੀਆਂ। ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਸਿਲਸਿਲਾ ਹੋਏਗਾ 3:00 ਪ੍ਰੋਗਰਾਮ ਸਖੀ ਸਹੇਲੀ ਤੇ 4:00 ਦਾ ਸਮਾਂ ਰਹੇਗਾ ਪ੍ਰੋਗਰਾਮ ਗੀਤੋਂ ਭਰੀ ਕਹਾਣੀ। 5:00 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਵਿਸ਼ਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੂਬਸੂਰਤ ਆਵਾਜ਼, ਮਿਸ ਪੂਜਾ ਦੇ ਸੰਗੀਤਕ ਸਫ਼ਰ ਦੀ ਕਹਾਣੀ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 5:27 ਤੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋ ਗੱਲ, ਸਿਲਸਿਲਾ ਹੋਏਗਾ ਸਰੋਤਾ ਮੰਚ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜ਼ੌਰਾ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਾਢੇ 6:00 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਯੁਵ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਰਮਨੀਤ ਕੌਰ ਤੇ ਅਮਨਦੀਪ ਕੌਰ। 7:00 ਪ੍ਰੋਗਰਾਮ ਲੈ ਕੇ ਪੇਸ਼ ਹੋਵਾਂਗੇ ਸ਼ਾਮ ਸੁਹਾਨੀ, ਜੋ ਕਿ ਲਾਈਵ ਫੋਨ ਇਨ ਹੋਏਗਾ। 7:30 ਦਾ ਸਮਾਂ ਰਹੇਗਾ ਪ੍ਰੋਗਰਾਮ, ਮਾਫ਼ ਕਰਨਾ, 7:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ

ਜਲੰਧਰ ਕੇਂਦਰ ਤੋਂ 7:40 ਤੇ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਸ਼ਾਮ ਸੁਹਾਨੀ ਜੋ ਕਿ ਲਾਈਵ ਫੋਨ ਇਨ ਹੋਏਗਾ 8 ਤੋਂ 8:30 ਇੱਕ ਸਪੋਂਸਰਡ ਪ੍ਰੋਗਰਾਮ ਉਮੰਗ ਸਪੋਂਸਰਡ ਬਾਈ NCERT ਐਪੀਸੋਡ ਨੰਬਰ 1335 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ ਜੋ ਕਿ ਲਾਈਵ ਫੋਨ ਇਨ ਹੋਏਗਾ 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੇ 9 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9:15 ਤੋਂ 11 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 11 ਸਾਡੇ ਚੱਲ ਰਹੇ ਪ੍ਰਸਾਰਣਾਂ ਦੀ ਸਮਾਪਤੀ ਹੋ ਜਾਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ।

ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 24 ਸੈਕਿੰਡ ਦਾ ਹੋ ਰਿਹਾ ਹੈ। ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਸ਼ਬਦ।

ਹੁਣ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਸਤਨਾਮ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੈ ਸ਼ਬਦ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਟੂਡੀਓ ਦੀ ਘੜੀ ਤੇ ਸਮਾਂ 6:42 ਤੇ 55 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਊਸ਼ਾ ਮੰਗੇਸ਼ਕਰ ਦੀ ਆਵਾਜ਼ 'ਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 7:06 ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਪ੍ਰੋਗਰਾਮ ਸੱਜਰੀ ਸਵੇਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਜੀ। ਸਰੋਤਿਓ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਸਾਰੇ ਹੀ ਸਰੋਤੇ ਵਧੀਆ ਤੇ ਤੰਦਰੁਸਤ ਹੋਣਗੇ ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਵੀ ਲੈ ਰਹੇ ਹੋਣਗੇ।

ਜੀ, ਸਾਡੇ ਸਾਰੇ ਹੀ ਸਰੋਤੇ ਉੱਠ ਗਏ ਹੋਣਗੇ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਰੇਡੀਓ ਵੀ ਔਨ ਕਰ ਲਿਆ ਹੋਵੇਗਾ। ਕਈ ਸਾਡੇ ਦੋਸਤ ਸਵੇਰ ਦੀ ਸੈਰ ਤੇ ਨਿਕਲ ਗਏ ਹੋਣਗੇ ਤੇ ਕਈ ਸਵੇਰ ਦੀ ਸੈਰ ਤੇ ਜਾਣ ਲਈ ਤਿਆਰੀ ਕਰ ਰਹੇ ਹੋਣਗੇ।

ਜੇ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੀ ਗੱਲ ਕਰੀਏ ਤਾਂ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਅੱਜ ਦਾ ਵਿਚਾਰ ਅਤੇ ਅੱਜ ਦੇ ਦਿਨ ਦਾ ਇਤਿਹਾਸ ਅਤੇ ਅੱਜ ਸਿਲਸਿਲਾ ਹੋਏਗਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਏਗਾ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ 'ਤੇ। ਵਾਚਕ ਬਲਜੀਤ ਸ਼ਰਮਾ ਅਤੇ ਗੁਰਦੀਪ ਗਿੱਲ, ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ।

ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਕਿਸਮਤ ਤੁਹਾਡੇ ਹੱਥ ਵਿੱਚ ਨਹੀਂ ਏ, ਪਰ ਤੁਹਾਡੇ ਫੈਸਲੇ ਤੁਹਾਡੇ ਹੱਥ ਵਿੱਚ ਨੇ। ਤੁਹਾਡੀ ਕਿਸਮਤ ਤੁਹਾਡੇ ਫੈਸਲੇ ਨਹੀਂ ਬਦਲ ਸਕਦੀ, ਪਰ ਤੁਹਾਡੇ ਫੈਸਲੇ ਤਾਂ ਤੁਹਾਡੀ ਕਿਸਮਤ ਬਦਲ ਸਕਦੇ ਨੇ ਨਾ। ਜੀ ਹਾਂ ਦੋਸਤੋ, ਕਦੇ ਵੀ ਕਿਸਮਤ ਦੇ ਭਰੋਸੇ ਆਪਣੀ ਜ਼ਿੰਦਗੀ ਨੂੰ ਨਹੀਂ ਛੱਡਣਾ ਚਾਹੀਦਾ, ਕਿਉਂਕਿ ਹੁੰਦਾ ਹੈ ਕਿ ਕਈ ਲੋਕ ਸੋਚਦੇ ਹਨ ਕਿ ਕਿਸਮਤ ਵਿੱਚ ਜੋ ਲਿਖਿਆ ਹੈ ਉਹੀ ਮਿਲਣਾ ਹੈ। ਨਹੀਂ, ਪਰ ਜੇ ਆਪਾਂ ਕਿਸੇ ਵੀ ਕੰਮ ਲਈ ਮਿਹਨਤ ਕਰਦੇ ਹਾਂ, ਅਣਥੱਕ ਉਸ ਚੀਜ਼ ਲਈ ਪ੍ਰੈਕਟਿਸ ਕਰਦੇ ਹਾਂ, ਕੰਮ ਕਰਦੇ ਹਾਂ, ਤਾਂ ਉਹ ਚੀਜ਼ ਆਪਾਂ ਨੂੰ ਜ਼ਰੂਰ ਮਿਲਦੀ ਹੈ।

ਤੇ ਆਓ ਹੁਣ ਗੱਲ ਕਰ ਲੈਨੇ ਹਾਂ ਅੱਜ ਦੇ ਦਿਨ ਦੀ ਮਹੱਤਤਾ ਬਾਰੇ। 24 ਜੁਲਾਈ ਨੂੰ ਭਾਰਤ ਵਿੱਚ ਆਮਦਨ ਕਰ ਦਿਵਸ ਯਾਨੀ ਕਿ ਇਨਕਮ ਟੈਕਸ ਡੇ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਸਾਲ 1660 ਵਿੱਚ ਸਰ ਜੇਮਸ ਵਿਲਸਨ ਦੁਆਰਾ 1860 ਵਿੱਚ ਸਰ ਜੇਮਸ ਵਿਲਸਨ ਦੁਆਰਾ ਪਹਿਲੀ ਵਾਰ ਭਾਰਤ ਵਿੱਚ ਇਨਕਮ ਟੈਕਸ ਲਾਗੂ ਕੀਤਾ ਗਿਆ ਸੀ।

0: ਪ੍ਰੋਗਰਾਮ ਵਿੱਚ ਸੁਣਾਂਗੇ ਇੱਕ ਗੀਤ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233। फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233। फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: आओ हुण सुनते हाँ सिलसिला फिल्मी अफसाने और तराने, जो कि आधारित होवेगा पंजाबी फिल्म दिल दियां गल्लां ते। वाचक बलजीत शर्मा ते गुरदीप गिल।
3: ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ ਦੋਸਤੋ। ਤੁਹਾਡਾ ਪਸੰਦੀਦਾ ਸਿਲਸਿਲਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੱਜਰੀ ਸਵੇਰ। ਜੀ ਹਾਂ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਨਾਲ ਦਿਲ ਦੀਆਂ ਗੱਲਾਂ ਦੀ ਸਾਂਝ ਪਾਉਣ ਲਈ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ
2: ਮੈਂ ਦੋਸਤੋ ਗੁਰਦੀਪ ਗਿੱਲ।
3: ਤੇ ਗੁਰਦੀਪ, ਸ਼ੁਰੂਆਤ ਕਰਦੇ ਆ ਅੱਜ ਦਾ ਮੋਟੀਵੇਸ਼ਨਲ ਮੈਸੇਜ ਤੇ ਥੋਟ ਆਫ ਦਾ ਡੇ। ਅੱਜ ਦਾ ਵਿਚਾਰ, ਕੁਝ ਵੀ ਕਰਨ ਨਾਲ ਕਾਮਯਾਬੀ ਨਹੀਂ ਮਿਲੇਗੀ, ਬਲਕਿ ਸਹੀ ਕੰਮ ਨੂੰ ਸਹੀ ਢੰਗ ਨਾਲ ਕਰਨ ਵਿੱਚ ਕਾਮਯਾਬੀ ਮਿਲੇਗੀ। ਕੰਨਾਂ ਦੇ ਕੱਚੇ ਲੋਕ ਬੇਵਕੂਫਾਂ ਪਿੱਛੇ ਲੱਗ ਕੇ ਰੱਬ ਵਰਗੇ ਰਿਸ਼ਤੇ ਹੀ ਗਵਾ ਦਿੰਦੇ ਨੇ।
4: ਤੇ ਚਲਾਕ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਉਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ ਸਮਝਦੇ ਨੇ।
3: ਜੋ ਇਨਸਾਨ ਹਮੇਸ਼ਾ ਦੂਜਿਆਂ ਨੂੰ ਮਾੜਾ ਦੱਸ ਕੇ ਆਪਣੇ ਆਪ ਨੂੰ ਚੰਗਾ ਆਖੇ ਤਾਂ ਸਮਝ ਲੈਣਾ ਉਸ ਕੋਲ ਆਪਣਾ ਚੰਗਾ ਗੁਣ ਨਹੀਂ ਹੈ।
4: ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ, ਵਕਤ ਖੁਦ ਵਧੀਆ ਜਵਾਬ ਦੇਗਾ। ਕਿਉਂਕਿ ਸਬਰ ਕੋਈ ਕਮਜ਼ੋਰੀ ਨਹੀਂ ਹੁੰਦੀ, ਸਗੋਂ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦੀ।
3: ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਦੁਖੀ ਨਾ ਕਰਿਆ ਕਰੋ। ਜਿਸ ਦੇ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ। ਸਾਰੀ ਜ਼ਿੰਦਗੀ ਤਾਂ ਬੰਦੇ ਦਾ ਆਪਣਾ ਸਰੀਰ ਵੀ ਇੱਕੋ ਜਿਹਾ ਨਹੀਂ ਰਹਿੰਦਾ। ਗੁਰਦੀਪ ਜੀ,

0: ਇਹ ਫਿਲਮ ਦੋਸਤੋ 3 ਮਈ 2019 ਨੂੰ ਰਿਲੀਜ਼ ਹੋਈ ਤੇ ਇਸ ਵਿੱਚ ਮੁੱਖ ਭੂਮਿਕਾਵਾਂ ਪਰਮੇਸ਼ ਵਰਮਾ ਅਤੇ ਵਾਮਿਕਾ ਗੱਬੀ ਨੇ ਨਿਭਾਈਆਂ। ਫਿਲਮ ਦਾ ਲੇਖਣ ਤੇ ਨਿਰਦੇਸ਼ਨ ਦੀ ਜੇ ਗੱਲ ਕਰੀਏ ਤਾਂ ਇਹ ਵੀ ਪਰਮੇਸ਼ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਕੀਤਾ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਦਿਨੇਸ਼ ਔਲਖ, ਰੂਬੀ, ਸੰਦੀਪ ਬਾਂਸਲ ਤੇ ਆਸ਼ੂ ਮਨੀਸ਼ ਸਾਨੀ ਸੀ, ਜਦਕਿ ਇਸ ਦੀ ਡਿਸਟ੍ਰੀਬਿਊਸ਼ਨ ਓਮ ਜੀ ਗਰੁੱਪ ਵੱਲੋਂ ਕੀਤੀ ਗਈ।
1: ਦੋਸਤੋ, ਇਹ ਉਸ ਪੀੜ੍ਹੀ ਦੀ ਕਹਾਣੀ ਹੈ ਜੋ ਸੋਸ਼ਲ ਮੀਡੀਆ ਤੇ ਤਾਂ ਬਹੁਤ ਐਕਟਿਵ ਹੈ ਪਰ ਆਪਣੇ ਹੀ ਰਿਸ਼ਤਿਆਂ ਨਾਲ ਗੱਲ ਕਰਨ ਲਈ ਸਮਾਂ ਨਹੀਂ ਕੱਢਦੀ। ਫਿਲਮ ਸਾਨੂੰ ਦੱਸਦੀ ਹੈ ਕਿ ਪਿਆਰ ਇੱਕ ਦੂਜੇ ਨੂੰ ਸਮਝਣ ਨਾਲ ਹੀ ਜਿਉਂਦਾ ਰਹਿੰਦਾ ਹੈ। ਰਿਸ਼ਤੇ ਕਦੇ ਲਫ਼ਜ਼ਾਂ ਨਾਲ ਨਹੀਂ ਨਿਭਦੇ, ਰਿਸ਼ਤੇ ਕਦੇ ਲਫ਼ਜ਼ਾਂ ਨਾਲ ਨਹੀਂ ਨਿਭਦੇ, ਇਹ ਤਾਂ ਅਹਿਸਾਸਾਂ ਦੀ ਜ਼ੁਬਾਨ ਸਮਝਦੇ ਨੇ। ਪਰਮੇਸ਼ ਵਰਮਾ ਨੇ ਇੱਕ ਨਿਰਦੇਸ਼ਕ ਵਜੋਂ ਨੌਜਵਾਨਾਂ ਦੀ ਸੋਚ, ਕਾਲਜ ਜੀਵਨ, ਦੋਸਤੀ, ਪਰਿਵਾਰ ਅਤੇ ਪਰਿਵਾਰ ਨੂੰ ਬਹੁਤ ਹੀ ਸਾਦਗੀ ਨਾਲ ਪੇਸ਼ ਕੀਤਾ। ਫਿਲਮ ਵਿੱਚ ਹਾਸਾ ਵੀ ਹੈ ਗੁਰਦੀਪ ਜੀ, ਭਾਵਨਾ ਵੀ ਹੈ ਤੇ ਇੱਕ ਸੋਹਣਾ ਸੰਦੇਸ਼ ਵੀ ਹੈ। ਰਿਸ਼ਤਿਆਂ ਨੂੰ ਸਮਾਂ ਦਿਓ ਕਿਉਂਕਿ ਸਮਾਂ ਮੁੜ ਆ ਸਕਦਾ ਹੈ ਪਰ ਰਿਸ਼ਤੇ ਨਹੀਂ।
0: ਦੋਸਤੋ, ਕਿਸੇ ਵੀ ਪੰਜਾਬੀ ਫਿਲਮ ਦੀ ਰੂਹ ਉਸਦਾ ਸੰਗੀਤ ਹੁੰਦਾ ਹੈ। ਦਿਲ ਦੀਆਂ ਗੱਲਾਂ ਦਾ ਸੰਗੀਤ ਵੱਖ ਵੱਖ ਸੰਗੀਤਕਾਰਾਂ ਨੇ ਤਿਆਰ ਕੀਤਾ ਹੈ, ਜਿਨ੍ਹਾਂ ਵਿੱਚ ਦੇਸੀ ਕ੍ਰਿਊ, ਟਰੋਏ, ਆਰਿਫ ਸੰਗਤਾਰ ਸ਼ਾਮਲ ਨੇ ਤੇ ਸਾਊਂਡ ਟਰੈਕ ਵਿੱਚ ਕੁੱਲ 6 ਗੀਤ ਇਹਦੇ ਵਿੱਚ ਨੇ ਜੋ ਕਿ ਬਹੁਤ ਹੀ ਹਿੱਟ ਰਹੇ, ਬਹੁਤ ਹੀ ਲੋਕਾਂ ਦੁਆਰਾ ਪਸੰਦ ਕੀਤੇ ਗਏ, ਜਿਨ੍ਹਾਂ ਦੇ ਵਿੱਚ ਪਿੰਡਾਂ ਵਾਲੇ ਜੱਟ ਪਰਮੇਸ਼ ਵਰਮਾ ਦੁਆਰਾ ਗਾਇਆ ਗਿਆ ਤੇ ਦਿਲ ਦੀਆਂ ਗੱਲਾਂ ਜਿਹੜਾ ਕਿ ਟਾਈਟਲ ਗੀਤ ਹੈ ਇਸ ਫਿਲਮ ਦਾ, ਅਭਿਜੀਤ ਸ਼੍ਰੀਵਾਸਤਵਾ ਦੁਆਰਾ ਗਾਇਆ ਗਿਆ ਤੇ ਜਿੰਦੇ ਨੀ ਜਿੰਦੇ ਜੋ ਕਿ ਕਮਲ ਹੀਰ ਦਾ ਗੀਤ ਹੈ ਜੋ ਕਿ ਅਸੀਂ ਪਹਿਲਾਂ ਵੀ ਉਹਨਾਂ ਦੀ ਇੱਕ ਐਲਬਮ ਦੇ ਵਿੱਚ ਸੁਣ ਚੁੱਕੇ ਹਾਂ, ਬਹੁਤ ਹੀ ਮਸ਼ਹੂਰ ਰਿਹਾ ਸੀ ਉਸ ਟਾਈਮ ਤੇ ਵੀ ਇਹ ਗੀਤ ਤੇ ਫਿਲਮ ਦੇ ਵਿੱਚ ਵੀ ਬੜਾ

0: ਪਸੰਦ ਕੀਤਾ ਗਿਆ। ਅਗਲਾ ਗੀਤ ਦੋਸਤੋ ਤੇਰੀਆਂ ਦੀਦਾਂ ਗੀਤ ਹੈ ਜਿਹੜਾ ਪ੍ਰਭ ਗਿੱਲ ਦੁਆਰਾ ਗਾਇਆ ਗਿਆ, ਜੋ ਕਿ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਇਸ ਫਿਲਮ ਦਾ। ਇਹ ਗੀਤ ਹੱਸਦੀ ਤੂੰ ਰਹਿ ਸੋਹਣੀਏ ਪਰਮੀਸ਼ ਵਰਮਾ ਦੁਆਰਾ ਤੇ ਹੱਥ ਦੀਆਂ ਲੀਕਾਂ ਜਸ਼ ਵਡਾਲੀ ਦੁਆਰਾ ਗਾਇਆ ਗਿਆ।
1: ਜੀ ਗੁਰਦੀਪ, ਸਰੋਤਿਓ ਹੁਣ ਸੁਣਦੇ ਆ ਇਸ ਫਿਲਮ ਦਾ ਪਹਿਲਾ ਖੂਬਸੂਰਤ ਗੀਤ।

0: ਸਹਾਇਕ ਕਲਾਕਾਰਾਂ ਨੇ ਵੀ ਕਹਾਣੀ ਨੂੰ ਜੀਵੰਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਤੇ ਫਿਲਮ ਦਿਲ ਦੀਆਂ ਗੱਲਾਂ ਸਾਨੂੰ ਇਹ ਸਿਖਾਉਂਦੀ ਹੈ ਕਿ ਮੋਬਾਈਲ ਦੀ ਸਕਰੀਨ ਤੋਂ ਵੱਡੀ ਦੁਨੀਆ ਸਾਡੇ ਆਪਣੇ ਲੋਕ ਨੇ।
1: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਸਾਡੇ ਪਸੰਦੀਦਾ ਤੇ ਤੁਹਾਡੇ ਫੇਵਰੇਟ ਮਾਰਨਿੰਗ ਸ਼ੋ ਸੱਜਰੀ ਸਵੇਰ ਦੇ ਅੰਤਰਗਤ। ਦੋਸਤੋ, ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਜਿਹੜੀ ਕਿ 2019 ਦੇ ਵਿੱਚ ਰਿਲੀਜ਼ ਹੋਈ, ਇਸ ਫਿਲਮ ਦੀ ਪਟ ਕਥਾ ਬਾਰੇ ਆਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਹਾਂ।
0: ਦੋਸਤੋ, ਫਿਲਮ ਦਿਲ ਦੀਆਂ ਗੱਲਾਂ ਇੱਕ ਆਧੁਨਿਕ ਪ੍ਰੇਮ ਕਹਾਣੀ ਹੈ ਜੋ ਕਿ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਰਿਸ਼ਤਿਆਂ ਦੀ ਅਸਲ ਅਹਿਮੀਅਤ ਨੂੰ ਦਰਸਾਉਂਦੀ ਹੈ। ਕਹਾਣੀ ਦੇ ਕੇਂਦਰ ਵਿੱਚ ਦੋ ਮੁੱਖ ਪਾਤਰ ਨੇ, ਲਾਡੀ ਤੇ ਨਤਾਸ਼ਾ। ਲਾਡੀ ਲੰਡਨ ਵਿੱਚ ਪੜ੍ਹਾਈ ਕਰ ਰਿਹਾ ਹੈ ਤੇ ਇੱਕ ਸਾਦਾ ਮਿਹਨਤੀ ਤੇ ਜ਼ਮੀਨ ਨਾਲ ਜੁੜਿਆ ਹੋਇਆ ਪੰਜਾਬੀ ਨੌਜਵਾਨ ਹੈ। ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਦਾ ਹੈ ਤੇ ਆਪਣੀ ਇਮਾਨਦਾਰੀ ਤੇ ਸਾਦਗੀ ਕਰਕੇ ਸਭ ਦਾ ਦਿਲ ਜਿੱਤ ਲੈਂਦਾ ਹੈ।
2: ਨਤਾਸ਼ਾ ਵੜੈਚ, ਮੈਂ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ, ਜਿਹਦੀ ਕਹੀ ਹੋਈ ਗੱਲ ਇੰਟਰਨੈਟ ਉੱਤੇ ਪੂਰੀ ਦੁਨੀਆ ਫੋਲੋ ਕਰਦੀ ਹੈ।
3: ਫਿਰ ਆ ਜਿਹੜੀ ਸਿੰਗਰਾਂ ਵਿਰੁੱਧ ਇੰਟਰਨੈਟ ਤੇ ਲਹਿਰ ਚੱਲੀ ਹੈ ਜੀ, ਤੁਹਾਨੂੰ ਤਾਂ ਮੈਡਮ ਸਰ ਪਤਾ ਹੀ ਹੋਣਾ, ਇਹਦਾ ਸੱਭਿਆਚਾਰ ਦੇ ਰਾਖੇ ਕੋਈ ਪੈਸਾ ਵੀ ਵੱਟਦੇ ਨੇ, ਕਿਵੇਂ ਫ੍ਰੀ ਡਾਟਾ ਹੀ ਫੂਕਦੇ ਨੇ ਜੀ।
2: ਵਾਟਸ ਯੂਰ ਨੇਮ? ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਕੀ ਨਾਮ ਹੈ ਤੇਰਾ?
3: ਲਾਡੀ।
2: ਲਾਡੀ ਪ੍ਰੀਤ ਸਿੰਘ ਆਮ ਗੈਸ ਹੈ?
3: ਨਹੀਂ ਜੀ, ਪੂਰਾ ਨਾਂ ਤਾਂ ਜੀ ਮੇਰਾ ਕੁਲਵੰਤ ਸਿੰਘ ਹੈ ਜੀ।
2: ਆਫ ਕੋਰਸ,
3: ਪਿੰਡ ਤੋਂ ਦੇੜਾ ਜੀ, ਨੀਅਰ ਟੋਲ ਪਲਾਇਆ। ਲਾਡੀ ਦਾ ਜੀ ਬਾਪੂ ਨੇ ਐਵੇਂ ਲਾਡੋ ਲਾਡੋ ਕਰਦੇ ਨੇ ਰੱਖਤਾ ਜੀ, ਮੇਰਾ ਵਾਲਾ ਕਰਦਾ ਸੀ ਬਾਪੂ।
2: ਕੁਲਵੰਤ ਸਿੰਘ, ਇੱਕ ਗੱਲ ਪੁੱਛੋ
3: ਜੇ ਸਰਦਾ ਤਾਂ ਰਹਿਣ ਦੋ ਜੀ, ਇਹਨੂੰ ਪੁੱਛ ਲਓ ਜੀ।
2: ਤੂੰ ਸੱਚੀ ਇੰਨਾ ਡਫਰ ਆ ਜਾਂ ਇਹ ਸਭ ਡਰਾਮਾ ਹੈ?
3: ਡਫਰ ਜਾਣੀ ਤਾਂ ਜੀ
2: ਮੂਰਖ।
3: ਨਾ ਜੀ, ਪੜ੍ਹਾਈ ਜੀ ਥੋੜਾ ਹੁਸ਼ਿਆਰ ਘੱਟ ਆ ਜੀ ਮੈਂ, ਪਰ ਮੂਰਖ ਤਾਂ ਨੀ। ਨਾਲੇ ਜੀ ਇਹ ਕਿਹੜੀ ਕਿਤਾਬ ਚ ਲਿਖਿਆ ਕਿ ਕਲਾਸ ਦਾ ਹਰ ਬੱਚਾ ਹੁਸ਼ਿਆਰ ਹੋਵੇ? ਆਖਿਰ ਵੰਨ ਸਵੰਨੇ ਫੁੱਲਾਂ ਦਾ ਹੀ ਤਾਂ ਗੁਲਦਸਤਾ ਬਣਦਾ ਏ।
2: ਕੁਲਵੰਤ ਸਿੰਘ, ਮੋਬਾਈਲ ਡੇਟਾ ਦੀ ਫਿਕਰ ਕਰਨ ਵਾਲੇ ਡਫਰ ਮੋਬਾਈਲ ਰੀਚਾਰਜ ਪਲਾਨ ਉੱਤੇ ਬਹਿਸ ਕਰ ਸਕਦੇ ਨੇ, ਨਤਾਸ਼ਾ ਵੜੈਚ ਅੱਗੇ ਨਹੀਂ।
3: ਗੱਲ ਕਹਾਂ ਜੀ, ਤੁਸੀਂ ਆਪਣੇ ਆਪ ਤੋਂ ਜ਼ਿਆਦਾ ਇੰਪ੍ਰੈਸ ਨਹੀਂ ਜੀ?
2: ਸ਼ਟ ਅਪ ਕੁਲਵੰਤ ਸਿੰਘ ਐਂਡ ਸਿਟ ਡਾਊਨ।
3: ਹਾਸੇ ਠੱਠਿਆਂ 'ਚ ਪਤਾ ਲੱਗਿਆ ਜੀ ਮੇਰੀ ਕੋਕਰੀ ਦੀ ਕਲਾਸ ਲੰਘ ਚੱਲੀ ਸੀ ਜੀ, ਤੁਹਾਡਾ ਪੀਰੀਅਡ ਲੱਗ ਗਿਆ ਜੀ, ਮੈਂ ਤਾਂ ਹੋ ਗਿਆ ਜੀ, ਮੇਰੇ ਦੇਸੀ ਦੀ ਜੂਨ ਸੁਧਰ ਗਈ ਜੀ।
2: ਵਾਟ ਡੂ ਯੂ ਮੀਨ ਤੇਰੀ ਕੁਕਰੀ ਦੀ ਕਲਾਸ? ਤੂੰ ਐਮਬੀਏ ਦਾ ਸਟੂਡੈਂਟ ਨਹੀਂ ਹੋ?
3: ਓ ਵਾਹਿਗੁਰੂ ਵਾਹਿਗੁਰੂ ਬੋਲੋ ਜੀ, ਸਾਨੂੰ ਦੇਸੀਆਂ ਨੂੰ ਮੈਥ ਸਾਇੰਸ ਦਾ ਕੀ ਪਤਾ ਜੀ?
2: ਤੂੰ ਇੱਥੇ ਐਮਬੀਏ ਦੀ ਕਲਾਸ 'ਚ ਕੀ ਕਰ ਰਿਹਾ?
3: ਮੈਂ ਜੀ ਉਹ ਬਾਹਰ ਜੀ ਉੱਡਦੀ ਉੱਡਦੀ ਗੱਲ ਸੁਣੀ ਸੀ ਜੀ ਕਿ ਅੰਦਰ ਫੰਕਸ਼ਨ ਚੱਲਦਾ ਜੀ, ਮੈਂ ਚਾਹ ਮੱਠੀ ਨੂੰ ਆਇਆ ਸੀ। ਵੈਸੇ ਗੱਲ ਕਹਾਂ ਜੀ, ਗੱਲਾਂ ਤੁਹਾਡੀਆਂ ਪੂਰਾ ਜੀ ਲਵਾ ਕੇ ਰੱਖਦੀਆਂ ਨੇ ਜੀ, ਪਰ ਨਾ ਜੀ ਜਵਾਕਾਂ ਤੇ ਸਵੈਗ ਜਾ ਘੱਟ ਮਾਰਿਆ ਕਰੋ ਜੀ, ਹਲ ਉਹਨਾਂ ਦੇ ਪੜ੍ਹਨ ਆਏ ਨੇ, ਕਿਤੇ ਤੁਹਾਡੀ ਚੁੱਕ ਜਾ ਕੇ ਘਰਦਿਆਂ ਦਾ ਕੁੰਡਾ ਨਾ ਕਰਾ ਦੇਣ। ਨਾਲ ਜੇ ਟਾਈਮ ਲੱਗੇ ਜੀ ਸਾਡੇ ਕੁੱਕਰੀ ਵਾਲੇ ਪਾਸੇ ਆਇਓ ਜ਼ਰੂਰ, ਬਹੁਤ ਨਜ਼ਾਰਾ ਆਉਂਦਾ ਜੀ। ਚੰਗਾ ਜੀ, ਅਗਲੀ ਵਾਰੀ।
1: ਦੂਜੇ ਪਾਸੇ ਨਤਾਸ਼ਾ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਹੈ। ਉਹ ਆਪਣੀ ਜ਼ਿੰਦਗੀ ਦਾ ਹਰ ਪਲ ਸੋਸ਼ਲ ਮੀਡੀਆ ਤੇ ਸਾਂਝਾ ਕਰਦੀ ਹੈ ਅਤੇ ਲੱਖਾਂ ਫਾਲੋਅਰਸ ਵਿੱਚ ਮਸ਼ਹੂਰ ਹੈ।
2: ਲੈਟ ਮੀ ਮੇਕ ਮਾਈ ਸੈਲਫ ਵੈਰੀ ਕਲੀਅਰ, ਮੈਂ ਇੱਕ ਸੋਸ਼ਲ ਮੀਡੀਆ ਸਟਾਰ ਹਾਂ, ਇੱਕ ਫੀਨੋਮੇਨਾ ਹਾਂ, ਇੱਕ ਇਹੋ ਜਿਹੀ ਅੱਗ ਹਾਂ ਜੋ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਲੋਕ ਮੈਨੂੰ ਯੂਥ ਆਈਕਨ ਕਹਿੰਦੇ ਨੇ, ਗਲਤ ਕਹਿੰਦੇ ਨੇ, ਮੈਂ ਸਿਰਫ ਯੂਥ ਲਈ ਨਹੀਂ ਪੂਰੀ ਦੁਨੀਆ ਲਈ ਇੰਸਪੀਰੇਸ਼ਨ ਹਾਂ।

0: ਉਹ ਇੰਨਾ ਤਾਂ ਜੀ ਕੋਈ ਪਹਿਲੀ ਰਫੜਦਾ ਮਾਣ ਨਹੀਂ ਕਰਦਾ ਇੰਨਾ ਤੁਸੀਂ ਆਪਣਾ
1: ਇੱਕ ਯੂਨੀਵਰਸਿਟੀ ਸਮਾਗਮ ਦੌਰਾਨ ਉਸ ਦੀ ਮੁਲਾਕਾਤ ਲਾਡੀ ਨਾਲ ਹੁੰਦੀ ਹੈ, ਜਿੱਥੇ ਲਾਡੀ ਉਸ ਦਾ ਫੋਟੋਗ੍ਰਾਫਰ ਬਣਦਾ ਹੈ।
2: ਕੁਲਵੰਤ ਸਿੰਘ, ਮੈਂ ਲੰਡਨ ਚ ਆਪਣਾ ਟਰੈਵਲ ਵੀਡੀਓ ਸ਼ੂਟ ਕਰਨ ਆਈ ਹਾਂ। ਦੱਸ ਰਹੀ ਹਾਂ, ਮੈਂ ਲੰਡਨ ਚ ਆਪਣੀਆਂ ਫੋਟੋਆਂ ਖਿਚਵਾਉਣੀਆਂ ਨੇ। ਮੈਂ ਆਪਣੇ ਲੰਡਨ ਚ ਘੁੰਮਦੇ ਦੀ ਨਾ ਵੀਡੀਓ ਬਣਾਉਣੀ ਆ। ਮੈਂ ਲੰਡਨ ਦਾ

0: ਸੱਭਿਆਚਾਰ ਵੇਖਣਾ ਚਾਹੁੰਦੀ ਹਾਂ।
1: ਆ ਗੋਰਿਆਂ ਦਾ ਕਾਹਦਾ ਸੱਭਿਆਚਾਰ, ਆ ਫਿਰਦੇ ਨੇ ਅੱਧ ਨੰਗੇ ਜੇ, ਇੱਥੇ ਮੈਂ ਤੈਨੂੰ ਕਿਹੜੀਆਂ ਪੀਂਗਾਂ ਝੂਟਦੀਆਂ ਦਿਖਾ ਦਾਂ।
0: ਕੁਲਵੰਤ ਸਿੰਘ, ਮੇਰਾ ਕੱਲ ਦਾ ਪੂਰਾ ਦਿਨ ਤੂੰ ਖਰਾਬ ਕੀਤਾ ਹੈ, ਤੇ ਅੱਜ ਦਾ ਵੀ ਅੱਧਾ ਦਿਨ ਨਿਕਲ ਗਿਆ ਹੈ। ਮੈਨੂੰ ਅੱਜ ਦੇ ਲਈ, ਸਿਰਫ ਅੱਜ ਦੇ ਲਈ ਇੱਕ ਜਣਾ ਚਾਹੀਦਾ ਜਿਹੜਾ ਮੈਨੂੰ ਲੰਡਨ ਘੁੰਮਦਿਆਂ ਨੂੰ ਸ਼ੂਟ ਕਰ ਸਕੇ।
1: 800 ਲਊਂਗਾ।
2: 900 ਦਊਂਗੀ। ਪਰ ਪਲੀਜ਼ ਆਪਣੀ ਬਕਵਾਸ ਬੰਦ ਕਰੇਂਗਾ ਹੁਣੇ।
1: ਹਾਂ ਮਿੰਦਰ, ਪਹੁੰਚ ਗਿਆ। ਚੱਲ ਆਇਆ ਕਰੀ, ਮੇਰੀ ਸ਼ਿਫਟ ਸਾਂਭ ਲਈ, ਮੈਂ ਕਿਹਦੀ ਫਿਲਮ ਬਣਾਉਣੀ ਹੈ। ਗੰਦਾ ਦਿਮਾਗ, ਤੂੰ ਐ ਕਰੀ, ਤੂੰ ਮੈਨੂੰ ਨਾ 800 ਹੀ ਦੇ ਦੀ, ਮੈਨੂੰ ਕੱਲੀ ਕਿਰਤ ਦੀ ਬਚਦੀ ਆ।
0: ਕੁਲਵੰਤ ਸਿੰਘ, ਇੱਕ ਗੱਲ ਪੁੱਛਾਂ, ਸੱਚ ਸੱਚ ਦੱਸੇਂਗਾ, ਤੈਨੂੰ ਕਦੇ ਕਦੇ ਏਦਾਂ ਨਹੀਂ ਲੱਗਦਾ ਕਿ ਤੂੰ ਥੋੜਾ ਜਿਹਾ ਆਫ ਹੈ?
1: ਆਫ ਜਾਣੀ ਤਾਂ
2: ਨੈਵਰ ਮਾਈਂਡ, ਗੱਦ ਗਏ
1: ਹੋ ਲੈ ਚੱਕ, ਮੈਂ ਆ ਗਿਆ। ਐਵੇਂ ਝੂਠ ਕਹਾਂ, ਮੈਨੂੰ ਨਾ ਥੋੜਾ ਹਿਸਾਬ ਜਿਹਾ ਦੱਸ ਦਈਂ ਇਹਦਾ, ਮਸ਼ੀਨਰੀ ਤੇ ਹਲੇ ਮੇਰਾ ਹੱਥ ਨਹੀਂ ਖੁੱਲਿਆ।
3: ਸ਼ੁਰੂ ਸ਼ੁਰੂ ਵਿੱਚ ਦੋਹਾਂ ਦੀ ਸੋਚ ਬਿਲਕੁਲ ਵੱਖਰੀ ਹੁੰਦੀ ਹੈ। ਲਾਡੀ ਸਾਦਗੀ ਅਤੇ ਅਸਲੀ ਰਿਸ਼ਤਿਆਂ ਨੂੰ ਤਰਜੀਹ ਦਿੰਦਾ, ਜਦਕਿ ਨਤਾਸ਼ਾ ਦੀ ਦੁਨੀਆ ਲਾਈਕਸ, ਫਾਲੋਅਰਸ ਤੇ ਆਨਲਾਈਨ ਪ੍ਰਸਿੱਧੀ ਦੇ ਆਲੇ ਦੁਆਲੇ ਘੁੰਮਦੀ ਹੈ।
1: ਮੈਂ ਨਾ ਜ਼ਿਮੀਦਾਰਾਂ ਦਾ ਮੁੰਡਾ, ਕੋਈ ਜੈਂਕਾ ਪਾਰਟੀ ਨਹੀਂ ਜੋ ਤੇਰੀਆਂ ਡਿਮਾਂਡਾਂ ਜ਼ਰੂਰ। ਪਤਾ ਨਹੀਂ ਮੇਰੀ ਮੱਤ ਤੇ ਕਿਹੜਾ ਪੜਦਾ ਪਿਆ ਸੀ ਜੋ ਤੇਰੀਆਂ ਗੱਲਾਂ ਚ ਆ ਕੇ ਆਪਦੀ ਦਿਹਾੜੀ ਭੰਨ ਲਈ। ਭਾਬੀ ਨੇ ਇੰਨੀ ਰੀਜਨਲ ਗਜਰੇਲਾ ਬਣਾਇਆ ਸੀ, ਉਹ ਵੀ ਰਹਿ ਗਿਆ, ਤੇ ਜਿਹੜੇ ਬਿੰਦਰ ਨਾਲ ਜੱਕੜ ਮਾਰਨੇ ਸੀ ਉਹ ਅੱਡ। ਤੂੰ ਨਾ ਇਮਾਨਦਾਰੀ ਨਾਲ ਮੇਰੇ ਬਣਦੇ ਜੇ ਸ਼ੇਰ ਲੈ ਕੇ ਜੇ ਮੋੜਦੀ, ਝੂਠੀ ਕਿਸੇ ਥਾਂ ਦੀ।
0: ਕੀ ਬਕਵਾਸ ਕਰ ਰਹੇ
1: ਯਾਰ, ਸਿਰੇ ਦੀ ਝੂਠੀ ਹੈ ਤੂੰ, ਸਾਰਾ ਦਿਨ ਮੱਥੇ ਤੇ ਤਿਊੜੀਆਂ ਪਾਈ ਫਿਰੂ, ਕੈਮਰਾ ਆਨ ਹੋਇਆ ਨੀ ਕਿ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ।
0: ਕੁਲਵੰਤ ਸਿੰਘ, ਇੱਥੇ ਸੀਨ ਨਾ ਕ੍ਰੀਏਟ ਕਰ, ਤੂੰ ਤੇ ਕੋਈ ਫ੍ਰੀ ਚ ਨਹੀਂ ਕੰਮ ਕਰਵਾ ਰਹੀ ਮੈਂ, ਠੀਕ ਹੈ? ਅੱਜ ਦੇ 800
1: ਪਾਉਂਡ ਮੈਂ ਰੱਜਿਆ ਇਹੋ ਜੀ ਕਮਾਈ ਤੋਂ। ਯਾਰ ਵੇਟਰਾਂ ਦੇ ਤਾਂ ਤੂੰ ਗਲ ਤੱਕ ਜਾਨੀ ਹੈ ਜੀ, ਅਗਲੇ ਦਿਨ ਤੋਂ ਬਿੱਲ ਮੰਗ ਲੈਣ ਆ ਕੇ, ਮੈਂ ਫ੍ਰੀ ਚ ਨਹੀਂ ਕੰਮ ਕਰਾਉਂਦੀ। ਆ ਫੜ ਆਪਦੀ ਟੈਕਨੋਲੋਜੀਕਲ ਤੇ ਮੈਂ ਚੱਲਿਆ, ਨਾਲੇ ਆਪਦੇ ਇੰਟਰਨੈਟ ਤੇ ਦੱਸਦੀ ਕਿ ਲਾਡੀ ਹੋਣੀ ਹੁਣ ਨਹੀਂ ਆ ਰਹੇ।
0: ਕਿੰਨਾ ਡਰਾਮਾ ਕਰਦਾ ਤੂੰ, ਆਈ ਸਵੇਅਰ, ਬੱਚਾ ਹੈ।
1: ਆਹੋ ਤੂੰ ਹੀ ਵੱਡੀ ਚਲਾਕ ਆ।
0: ਤੈਨੂੰ ਮੇਰੇ ਤੋਂ ਪ੍ਰੋਬਲਮ ਕੀ ਹੈ?
1: ਇਹੀ, ਤੂੰ ਨਾ ਬਸ ਇੱਕ ਆ ਬ੍ਰਾਂਡ ਆ, ਕੁੜੀਆਂ ਵਾਲੀ ਤਾਂ ਤੇਰੇ ਚ ਗੱਲ ਹੀ ਕੋਈ ਨੀ, ਸਾਰਾ ਦਿਨ ਮੂੰਹ ਸਜਾਈ ਇੱਕ ਫੋਟੋ ਤੋਂ ਦੂਜੀ ਫੋਟੋ ਤੱਕ, ਭੱਜੀ ਤੁਰੀ ਜਾਊਗੀ। ਉਹ ਤੂੰ ਆ ਕੈਮਰੇ ਲਈ ਜਿਉਣੀ ਹੈ ਕਿ ਆਪਦੇ ਆਪ ਲਈ?
0: ਆਹ ਤੇਰੀ ਪ੍ਰੋਬਲਮ ਨਹੀਂ ਹੈ, ਤੇਰੀ ਪ੍ਰੋਬਲਮ ਪਤਾ ਹੈ ਕੀ ਹੈ? ਕਿ ਤੇਰੇ ਵਰਗੇ ਵਿਹਲੇ ਤੋਂ ਨਾ ਕਿਸੇ ਦੀ ਮਿਹਨਤ ਤੇ ਸਕਸੈਸ ਵੇਖੀ ਨਹੀਂ ਜਾਂਦੀ। ਤੇਰੇ ਵਰਗੇ ਮੁੰਡੇ ਨਾ ਦੂਜਿਆਂ ਨੂੰ ਆਪਣੇ ਨਾਲ ਥੱਲੇ ਖਿੱਚਣਾ ਚਾਹੁੰਦੇ ਨੇ।
1: ਆਹਥ ਏਸੀ ਜਿੰਮਾਂ ਚ ਵੇਟ ਮਾਰ ਮਾਰ ਨੀ ਕਿਹੜੇ ਹੋਏ ਨਤਾਸ਼ਾ ਬੜੈ ਚ, 18-18 ਘੰਟੇ ਸ਼ਿਫਟਾਂ ਲਾਈਦੀਆਂ, ਕੁਆਂਟਲ ਕੁਆਂਟਲ ਵੇਟ ਹੋਈਦਾ, ਪਰ ਸਦਾ ਮਾਲਕ ਦਾ ਸ਼ੁਕਰਾਨਾ ਹੀ ਕੀਤਾ, ਕਦੇ ਸ਼ਿਕਵਾ ਨੀ। ਇੱਥੇ ਲੰਡਨ ਆਪਦੇ ਮਾਂ ਪਿਓ ਨਾਲ ਲੜ ਕੇ ਆਇਆ ਸੀ, ਮਾਂ ਪਿਓ ਦੀ ਨਿਰਾਸ਼ਾ ਦਾ ਬੋਝ ਸਦਾ ਮੇਰੇ ਮੋਢਿਆਂ ਤੇ ਰਹਿੰਦਾ, ਪਰ ਮੈਂ ਵੀ ਜੱਟ ਦਾ ਪੁੱਤ ਨਹੀਂ ਜੇ ਵਕਤ ਦੀਆਂ ਗੋਟਣੀਆਂ ਨਾ ਲਵਾਈਆਂ।
4: ਸਮਾਂ ਬੀਤਣ ਨਾਲ ਦੋਸਤੀ ਹੌਲੀ ਹੌਲੀ ਪਿਆਰ ਵਿੱਚ ਬਦਲ ਜਾਂਦੀ ਹੈ। ਉਹ ਖੂਬਸੂਰਤ ਪਲ ਇਕੱਠੇ ਬਿਤਾਉਂਦੇ ਨੇ ਤੇ ਲੱਗਦਾ ਹੈ ਕਿ ਉਹਨਾਂ ਦਾ ਰਿਸ਼ਤਾ ਵਿਆਹ ਤੱਕ ਪਹੁੰਚੇਗਾ।
1: ਕੀ ਦਿਨ ਅੱਜ?
0: ਫ੍ਰਾਈਡੇ।
1: ਉਹ ਚੱਲ ਚੱਲ, ਅੱਜ ਮੈਂ ਤੈਨੂੰ ਫਿਲਮ ਦਿਖਾ ਕੇ ਲਿਆਉਣਾ।
0: ਵਾਟ? ਨੋ, ਮੈਂ ਨਹੀਂ ਕਿਤੇ ਜਾਣਾ।
1: ਉਹ ਨਹੀਂ ਨਹੀਂ, ਇਹ ਤਾਂ ਮੇਰੀ ਬੈਸਟ ਫਿਲਮ ਮੰਨੀ ਗਈ ਹੈ, ਚੱਲ ਉੱਠ।
0: ਨਹੀਂ ਲਾਡੀ, ਮੈਂ ਕਿਤੇ ਨਹੀਂ ਜਾਣਾ, ਮੈਂ ਕਹਿਤਾ ਨਾ, ਆਪਾਂ ਪਲੀਜ਼ ਬੈਠ ਕੇ ਗੱਲਾਂ ਕਰੀਏ।
1: ਹੁਣ ਗੱਲਾਂ ਹੀ ਕਰੀ ਜਾਣੀਆਂ ਨੇ, ਆ ਮੂਵੀਆਂ ਨਹੀਂ ਬਣਾਉਣੀਆਂ। ਚੱਲ ਛੇਤੀ ਕਰ, ਦਿਨ ਟਲੀ ਜਾਂਦਾ।
0: ਮੈਂ ਕਿਤੇ ਨਹੀਂ ਜਾਣਾ, ਮੈਂ ਕਹਿਤਾ, ਓਕੇ? ਲਾਡੀ, ਮਾਈ ਫੋਨ, ਲਾਡੀ, ਆਈ ਕਿਲ ਯੂ, ਲਾਡੀ। ਤੂੰ ਮੈਨੂੰ ਇੱਥੇ ਅੱਧੇ ਲੰਡਨ ਚੋਂ ਭਜਾ ਕੇ ਆਹ ਫਿਲਮ ਵਿਖਾਉਣ ਲੈ ਕੇ ਆਇਆ? ਆਈ ਐਮ ਗੋਇੰਗ। ਲਾਡੀ ਚੱਲ ਕਿਤੇ ਬੈਠ ਕੇ ਗੱਲਾਂ ਕਰਦੇ ਆ। ਲਾਡੀ ਤੂੰ ਕਿੰਨਾ ਜ਼ਿਆਦਾ ਕਿਊਟ ਹੈ, ਕਦੇ ਕਦੇ ਮੰਦਰ ਤੇ ਨਾ ਗੁੱਸਾ ਆਉਂਦਾ ਕਿ ਤੂੰ ਇੰਨਾ ਜ਼ਿਆਦਾ ਕਿਊਟ ਕਿਉਂ ਹੈ। ਚੱਲ ਲਾਡੀ ਚੱਲ, ਥੋੜੀ ਦੇਰ ਇੱਥੇ ਬੈਠੀਏ, ਸ਼ਹਿਰ ਦੀ ਜਗ ਮਗ ਨਿਹਾਰੀਏ।
1: ਹਰ ਪਲ ਦੁਨੀਆ ਤੇ ਨਹੀਂ ਲੁਟਾਈਦਾ, ਕੁਝ ਪਲ ਸਾਡੇ ਦੋਨਾਂ ਲਈ ਵੀ ਸਾਂਭ ਕੇ ਰੱਖ ਲਾ।
0: ਲਾਡੀ ਕੋਈ ਗੱਲ ਹੀ ਸੁਣਾ ਦੇ, ਲਾਡੀ ਸੁਣਾ ਦੇ ਨਾ, ਮੇਰਾ ਦਿਲ ਚ ਬਹੁਤ ਉਦਾਸ ਹੈ।
3: ਪਰ ਕਹਾਣੀ ਵਿੱਚ ਇੱਕ ਅਜਿਹਾ ਮੋੜ ਆਉਂਦਾ ਹੈ ਜਿਸ ਕਾਰਨ ਦੋਹਾਂ ਦੇ ਰਸਤੇ ਵੱਖ ਹੋ ਜਾਂਦੇ ਨੇ।
0: ਲਾਡੀ ਚੁੱਪ ਨਾ ਬੈਠ, ਮੇਰੀ ਜਾਨ ਨਿਕਲਦੀ।
1: ਆਪਾਂ ਅੱਜ ਤੋਂ ਬਾਅਦ ਕਦੇ ਨਹੀਂ ਮਿਲਣਾ।

0: ਵੇਖੀ ਕਿਤੇ ਮੈਨੂੰ ਰੋਂਦੀ ਨਾ ਯਾਦ ਰਹਿ ਜਾਏ।
1: ਤੂੰ ਮੈਨੂੰ ਲੱਭਣ ਨਹੀਂ ਆਏਗਾ?
0: ਦਿਨ ਰਾਤ ਕੈਮਰੇ ਲਈ ਹੱਸਦੀ ਹੈ ਨਤਾਸ਼ਾ, ਅੱਜ ਮੇਰੇ ਲਈ ਹੱਸਦੇ।
2: ਗਲਤ ਫਹਿਮੀਆਂ, ਕਰੀਅਰ ਦੀਆਂ ਤਰਜੀਹਾਂ ਅਤੇ ਸੋਸ਼ਲ ਮੀਡੀਆ ਦੀ ਚਮਕ ਉਹਨਾਂ ਦੇ ਰਿਸ਼ਤੇ ਦੀ ਕਸੌਟੀ ਬਣ ਜਾਂਦੀਆਂ ਨੇ।
0: ਨਾ ਤਾਂ ਦੱਸ ਦਿਓ ਉਹਦਾ।
3: ਫਤਿਹ,
0: ਉਹ ਵੀ ਇੱਕ ਬ੍ਰਾਂਡ ਹੈ।
3: ਸ਼ਟ ਅਪ, ਇੰਟਰਨੈਟ ਦੀ ਬਹੁਤ ਫੇਮਸ ਪਰਸਨੈਲਿਟੀ, ਸਟੈਂਡ ਅਪ ਕਮੇਡੀਅਨ ਹੈ। ਅਸੀਂ ਟੋਰਾਂਟੋ ਇੱਕ ਇੰਟਰਨੈਟ ਦੀ ਕਨਵੈਨਸ਼ਨ ਉੱਤੇ ਫੰਕਸ਼ਨ ਉੱਤੇ ਮਿਲੇ ਸੀ।
0: ਜੋੜ ਜਮਾ ਹੀ ਫਿੱਟ ਨੇ।
3: ਤੂੰ ਮੈਨੂੰ ਰੀਤ ਬਾਰੇ ਦੱਸ ਨਾ। ਆਈ ਕੈਨਟ ਬਿਲੀਵ ਯੂ ਹੈਵ ਅ ਗਰਲਫ੍ਰੈਂਡ। ਆਈ ਵਾਂਟ ਟੂ ਨੋ ਐਵਰੀਥਿੰਗ। ਤੁਹਾਡੇ ਕਪਲ ਗੋਲਸ ਕੀ ਨੇ?
0: ਮੇਰਾ ਕੇਕੜਾ, ਉਹਦਾ ਸ਼ਾਇਦ ਸ਼ੇਰਾ।
3: ਹੈ? ਇਹ ਕੀ ਹੈ?
0: ਰਾਸ਼ੀ ਫਲ।
3: ਨੋ, ਨਾਟ ਸਨ ਸਾਈਨ ਸਿਲੀ। ਕਪਲ ਗੋਲਸ
0: ਉਹ ਕੀ ਹੁੰਦੇ ਨੇ?
3: ਕਪਲ ਗੋਲਸ ਲਾਡੀ, ਜਿਵੇਂ ਕਿਸੇ ਰਿਲੇਸ਼ਨਸ਼ਿਪ ਜਾਂ ਕਪਲ ਨੂੰ ਵੇਖ ਕੇ ਐਦਾਂ ਲੱਗਦਾ ਹੈ ਕਿ ਹਾਏ, ਕਾਸ਼ ਅਸੀਂ ਵੀ ਇਹਨਾਂ ਵਰਗੇ ਹੋਈਏ, ਜਾਂ ਫਿਰ ਜੋ ਵੀ ਉਹ ਕਰਦੇ ਨੇ ਉਹੀ ਸੇਮ ਕਰੀਏ। ਚੰਗੇ ਚੰਗੇ ਰੈਸਟੋਰੈਂਟਸ 'ਚ ਖਾਣਾ ਖਾਈਏ, ਸੋਹਣੇ ਸੋਹਣੇ ਕੱਪੜੇ ਪਾਈਏ, ਸੋਹਣੀਆਂ ਸੋਹਣੀਆਂ ਫੋਟੋਜ਼ ਕਲਿੱਕ ਕਰਾਈਏ, ਮਿਊਜ਼ੀਅਮ ਘੁੰਮੀਏ, ਪੈਰਿਸ ਇਕੱਠੇ ਘੁੰਮੀਏ,
0: ਮੀਂਹ ਕਣੀ 'ਚ ਇੱਕ ਦੂਜੇ ਦਾ ਹੱਥ ਫੜ ਕੇ ਤੁਰੀਏ, ਸ਼ਾਮ ਨੂੰ ਕਿਸੇ ਰਮਣੀਕ ਜੀ ਥਾਂ ਤੇ ਬਹਿ ਕੇ ਸ਼ਹਿਰ ਦੀ ਜਗਮਗ ਨਿਹਾਰੀਏ, ਉਹਦੇ ਚਿਹਰੇ ਦਾ ਹਰ ਚੜ੍ਹਦਾ ਲਹਿੰਦਾ ਰੰਗ ਦੇਖੀਏ, ਭੀੜ 'ਚ ਇੱਕ ਦੂਜੇ ਦੇ ਕੰਨ 'ਚ ਘੁਸਰ ਮੁਸਰ ਕਰੀਏ।
4: ਇਸ ਤੋਂ ਬਾਅਦ ਨਤਾਸ਼ਾ ਨੂੰ ਅਹਿਸਾਸ ਹੁੰਦਾ ਹੈ ਕਿ ਅਸਲੀ ਖੁਸ਼ੀ ਵਰਚੁਅਲ ਦੁਨੀਆ ਵਿੱਚ ਨਹੀਂ, ਸਗੋਂ ਉਹਨਾਂ ਲੋਕਾਂ ਨਾਲ ਹੈ ਜੋ ਸੱਚੇ ਦਿਲੋਂ ਪਿਆਰ ਕਰਦੇ ਨੇ।
3: ਤੂੰ ਲਾਡੀ ਦੀ ਗਰਲਫ੍ਰੈਂਡ ਨਹੀਂ? ਲਾਡੀ ਤੇ ਕਹਿੰਦਾ ਸੀ ਕਿ ਤੁਹਾਡੇ ਦੋਨਾਂ ਦਾ ਵਿਆਹ ਹੋਣਾ।
5: ਮੇਰੇ ਵਿਆਹ ਨੂੰ 2 ਸਾਲ ਹੋ ਗਏ ਨਤਾਸ਼ਾ।
3: ਲਾਡੀ ਜਾਣਦਾ ਇਸ ਬਾਰੇ?
5: ਯੈਸ, ਮੈਨੂੰ ਨਹੀਂ ਪਤਾ ਉਹਨੇ ਤੁਹਾਨੂੰ ਕੀ ਦੱਸਿਆ।
3: ਇਹੀ ਕਿ ਉਹ ਰੀਤ ਦੇ ਪਿੱਛੇ ਇੱਥੇ UK ਆਇਆ ਸੀ।
5: ਮੈਨੂੰ ਨਹੀਂ ਸੀ ਪਤਾ ਕਿ ਉਹ ਮੇਰੇ ਕਰਕੇ ਇੱਥੇ ਤੱਕ ਆਏਗਾ। ਉਹਨਾਂ ਕੋਲ ਤਾਂ ਇੰਨੇ ਪੈਸੇ
3: ਨਹੀਂ ਸੀ। ਉਹ ਕਰਜ਼ਾ ਲੈ ਕੇ ਤੇਰੇ ਪਿੱਛੇ ਇੱਥੇ ਆਇਆ ਸੀ ਰੀਤ। ਤੂੰ ਉਹਨੂੰ ਝੂਠ ਕਿਉਂ ਬੋਲਿਆ?
5: ਕਾਜ਼ ਆਈ ਵਾਂਟਡ ਅ ਲਾਈਫ ਲਾਈਕ ਯੂ ਨਤਾਸ਼ਾ। ਆਈ ਵਾਂਟਡ ਟੂ ਟਰੈਵਲ। ਮੈਨੂੰ ਵੀ ਨਾਈਸ ਕਾਰਸ, ਨਾਈਸ ਹਾਊਸਿਸ ਤੇ ਕੱਪੜਿਆਂ ਦਾ ਸ਼ੌਕ ਸੀ। ਮੇਰੇ ਸਾਰੇ ਖੁਆਬ ਪੂਰੇ ਹੋ ਗਏ, ਬਸ ਜ਼ਿੰਦਗੀ ਅਧੂਰੀ ਰਹਿ ਗਈ।
6: ਲੈਟਸ ਗੋ ਰੀਤ।
5: ਲਾਡੀ ਮੇਰੇ ਤਾਰਿਆਂ ਚ ਸੀ ਨਤਾਸ਼ਾ, ਮੈਂ ਹੀ ਉਹਨੂੰ ਚੰਨ ਪਿੱਛੇ ਗਵਾਤਾ। ਤੁਸੀਂ ਨਾ ਉਹਦਾ ਦਿਲ ਤੋੜਿਓ।
4: ਫਿਲਮ ਦਾ ਅੰਤ ਭਾਵਨਾਤਮਕ ਹੈ।
0: ਲੱਭਦਾ ਹਾਂ ਕੁੜੀ ਇੱਕ ਚਾਨਣੀ ਜੇ ਰੰਗ ਦੀ, ਰਾਤ ਨੇ ਜੋ ਮੇਰੇ ਚੇਤਿਆਂ ਚੋਂ ਲੰਘਦੀ। ਨੱਚਦੀ ਸੀ ਬੇਪਰਵਾਹ ਖਿੜੀਆਂ ਉਹ ਧੁੱਪਾਂ ਵਿੱਚ, ਜਾਂਦੀ ਸੀ ਗਵਾਚ ਸੰਘਣੀ ਰਾਤ ਦੀਆਂ ਚੁੱਪਾਂ ਵਿੱਚ। ਖੁਰੇ ਉਹ ਮੌਸਮ ਹੀ ਸੀ ਇੱਕ ਵੱਖਰੀ ਅਦਾ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ। ਚੰਨ ਤਾਰਿਆਂ ਤੇ ਕਣੀਆਂ ਦੀ ਬਾਤ ਕਰਦੀ, ਸ਼ਾਮ ਦੀਆਂ ਰੰਗਾਂ ਤੇ ਰੁੱਤਾਂ ਨੂੰ ਸੀ ਪੜ੍ਹਦੀ, ਆਪੇ ਗਲ ਨਾਲ ਲਾਉਂਦੀ ਤੇ ਆਪੇ ਸ਼ਰਮਾਉਂਦੀ ਸੀ। ਕਿਤੇ ਗੁੰਮ ਹੀ ਨਾ ਜਾਈਏ ਮਰ ਜਾਣੀ ਘਬਰਾਉਂਦੀ ਸੀ। ਉਦੋਂ ਖਿਆਲਾਂ ਨੂੰ ਵੀ ਰੰਗ ਸੀ ਮੁਹੱਬਤਾਂ ਦੇ ਚਾਅ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ। ਗੱਲਾਂ ਦੀਆਂ ਰੌਣਕਾਂ 'ਚ ਬੈਠ ਮੁਸਕਰਾਉਂਦੀ ਸੀ, ਚੱਲ ਖਾਬਾਂ ਪਿੱਛੇ ਭੱਜੀਏ ਕਹਿ ਉਂਗਲੀ ਫੜਾਉਂਦੀ ਸੀ। ਉਹਦਿਆਂ ਖਾਬਾਂ ਦੇ ਵਿੱਚ ਸਿੱਖ ਸੀ ਕਦੇ ਮੇਰੇ ਵੀ ਨਾਂ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ। ਇਹ ਨੇ ਮੇਰੇ ਦਿਲ ਦੀਆਂ ਗੱਲਾਂ, ਇਹ ਨੇ ਮੇਰੇ ਦਿਲ ਦੀਆਂ ਗੱਲਾਂ।
5: ਤੇ ਫਿਰ ਨਤਾਸ਼ਾ ਵੜਾਜ ਇੰਟਰਨੈਟ ਤੋਂ ਹਮੇਸ਼ਾ ਹਮੇਸ਼ਾ ਲਈ ਗਾਇਬ ਹੋ ਗਈ। ਉਹਦੇ ਕਿੰਨੇ ਮਿਲੀਅਨ ਫੈਨਸ ਵਿੱਚੋਂ ਕਿਸੇ ਨੂੰ ਵੀ ਉਹਦੀ ਕੋਈ ਖਬਰ ਨਹੀਂ ਸੀ।
4: ਫਿਲਮ ਦਾ ਅੰਤ

0: ਅਤੇ ਇਹ ਸੰਦੇਸ਼ ਦਿੰਦਾ ਹੈ ਕਿ ਸੋਸ਼ਲ ਮੀਡੀਆ ਲੋਕਾਂ ਨੂੰ ਜੋੜ ਸਕਦਾ ਹੈ, ਪਰ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਮਾਂ, ਭਰੋਸਾ ਅਤੇ ਆਪਸੀ ਸਮਝ ਦੀ ਲੋੜ ਹੁੰਦੀ ਹੈ।
1: ਨਤਾਸ਼ਾ, ਉਸ ਦਿਨ ਤੋਂ ਬਾਅਦ 4 ਸਾਲ ਹੋ ਗਏ, ਤੁਸੀਂ ਕਦੇ ਵੀ ਕੋਈ ਪੋਸਟ ਨਹੀਂ ਪਾਈ।
2: ਬਸ ਕਦੇ ਲੋੜ ਹੀ ਨਹੀਂ ਪਈ,
1: ਪਰ ਉਹ ਤਾਂ ਤੁਹਾਡੀ ਜ਼ਿੰਦਗੀ ਸੀ। ਪਰ ਅਚਾਨਕ ਤੁਸੀਂ ਇੰਟਰਨੈਟ ਤੋਂ ਕਿੱਥੇ ਚਲੇ ਗਏ ਸੀ?
2: ਆਪਣੇ ਲਾਡੀ ਕੋਲੇ। ਮੈਂ 4 ਸਾਲ ਲਾਡੀ ਤੇ ਪੰਮੇ ਦੀਆਂ ਸ਼ਰਾਰਤਾਂ ਚ ਲੰਘਾਏ, ਤਸਵੀਰਾਂ ਚ ਨਹੀਂ।
1: ਵਾਓ, ਵਾਟ ਅ ਸਟੋਰੀ। ਤੁਹਾਡੀ ਕਹਾਣੀ ਇੱਕ ਖਾਬ ਹੈ। ਇੰਟਰਨੈਟ ਦੀ ਸੁਪਰ ਸਟਾਰ ਇੱਕ ਆਮ ਜੇ ਮੁੰਡੇ ਦੇ ਨਾਲ ਪਿਆਰ ਕਰ ਬੈਠੀ।
2: ਮੇਰਾ ਲਾਡੀ ਆਮ ਨਹੀਂ ਹੈ ਰਹਿਤ, ਉਹ ਤਾਂ ਬਹੁਤ ਖਾਸ ਹੈ। ਉਹ ਤਾਂ ਚੰਨ ਹੋ ਕੇ ਵੀ ਤਾਰਿਆਂ ਦਾ ਚਾਅ ਕਰਦਾ ਹੈ।
1: Oh my god, laddi, main thodi vi bahut vaddi fan aa.
3: Sat Sri Akal ji.
1: Sat Sri Akal.
3: Aapan ji apni adhuri love story internet to delete kar di ta changa ni, naale mera jawab bigadengi.
2: Laddi, main thonu kinni wari keh, mainu passwords nahi yaad hai.
1: Tusi dono realize bahut cute aa. Laddi, tusi koi gal suna do please.
3: Oh, kehdi gal?
1: Koi vi kahani jo thodi best mani gayi hai.
3: Lao ji, kahani hai keho ji kudi di ਜਿਹੜੀ ਆਪਣੇ ਆਪ ਤੋਂ ਬਾਲੀਓ ਇੰਪ੍ਰੈਸ ਸੀ, ਇੰਨੀ ਇੰਪ੍ਰੈਸ ਸੀ ਕਿ ਆਪਣੇ ਆਪ ਨੂੰ ਇੱਕ ਬ੍ਰਾਂਡ ਹੀ ਦੱਸਦੀ ਸੀ।
2: ਲਾਡੀ, ਤੁਸੀਂ ਫੇਰ ਮੇਰੇ ਪਿੱਛੇ ਪੈ ਗਏ।
3: ਉਹ ਤੂੰ ਮੇਰੀ ਗੱਲ ਪੂਰੀ ਤਾਂ ਹੋਣ ਦੇ, ਇਹੀ ਕਹਾਣੀ ਤਾਂ ਮੇਰੀ ਬੈਸਟ ਮੰਨੀ ਗਈ ਹੈ। ਉਹਨੂੰ ਮਿਲਿਆ ਜੀ ਇੱਕ ਮੂਰਖ ਜਿਹਾ ਮੁੰਡਾ।
1: ਤੇ ਫਿਰ?
3: ਫਿਰ ਕੀ, ਮੂਰਖ ਦੇ ਦਿਲ ਦੀਆਂ ਗੱਲਾਂ ਨੇ ਮੋਹ ਲਈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ। ਉਮੀਦ ਕਰਦਾ ਤੁਹਾਨੂੰ ਸਾਡੇ ਦਿਲ ਦੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ। ਜੇ ਵਧੀਆ ਲੱਗੀਆਂ ਤਾਂ 2 ਮਿੰਟ ਆਪਣੇ ਫੋਨ ਤੇ ਆਨਲਾਈਨ ਜਾਣ ਤੋਂ ਪਹਿਲਾਂ ਆਪਦੇ ਨਾਲ ਖੜੇ ਯਾਰ ਜਾਂ ਕੋਲ ਬੈਠੇ ਪਿਆਰ ਨਾਲ ਆਪਣੇ ਦਿਲ ਦੀ ਗੱਲ ਜ਼ਰੂਰ ਕਰਿਓ। ਚੰਗਾ, ਫਿਰ ਅਗਲੀ ਵਾਰੀ।
4: ਸਰੋਤਿਓ, ਅੱਜ ਦੇ ਦੌਰ ਵਿੱਚ ਸਾਡੇ ਕੋਲ ਹਜ਼ਾਰਾਂ ਆਨਲਾਈਨ ਦੋਸਤ ਹੋ ਸਕਦੇ ਨੇ, ਪਰ ਇੱਕ ਸੱਚਾ ਇਨਸਾਨ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਹੈ। ਇਹੀ ਸੰਦੇਸ਼ ਸਾਨੂੰ ਫਿਲਮ ਦਿਲ ਦੀਆਂ ਗੱਲਾਂ ਬੜੀ ਸਾਦਗੀ ਤੇ ਖੂਬਸੂਰਤੀ ਨਾਲ ਦੇ ਜਾਂਦੀ ਹੈ।
0: ਗੁਰਦੀਪ ਜੀ, ਇਸ ਫਿਲਮ ਦੀ ਪਟ ਕਥਾ ਦਾ ਵਿਸ਼ਾ ਆਧੁਨਿਕ ਹੈ। ਇਹ ਉਹਨਾਂ ਪਹਿਲੀਆਂ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ ਜਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਲਚਰ, ਆਨਲਾਈਨ ਪ੍ਰਸਿੱਧੀ ਅਤੇ ਅਸਲ ਰਿਸ਼ਤਿਆਂ ਦੇ ਟਕਰਾਅ ਨੂੰ ਕਹਾਣੀ ਦਾ ਕੇਂਦਰ ਬਣਾਇਆ ਹੈ।
4: ਦੋਸਤੋ, ਫਿਲਮ ਦਾ ਵੱਡਾ ਹਿੱਸਾ ਲੰਡਨ ਵਿੱਚ ਫਿਲਮਾਇਆ ਗਿਆ ਹੈ, ਇਸ ਕਰਕੇ ਪੰਜਾਬੀ ਸਿਨੇਮਾ ਵਿੱਚ ਵਿਦੇਸ਼ੀ ਲੋਕੇਸ਼ਨਸ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲਦੀ ਹੈ। ਅਕਸਰ ਦੋਸਤੋ, ਪਰਮੇਸ਼ ਵਰਮਾ ਨੂੰ ਦਰਸ਼ਕ ਐਕਸ਼ਨ ਤੇ ਸਵੈਗ ਵਾਲੇ ਕਿਰਦਾਰਾਂ ਵਿੱਚ ਦੇਖਦੇ ਨੇ, ਪਰ ਇਸ ਫਿਲਮ ਵਿੱਚ ਉਹ ਇੱਕ ਸੰਵੇਦਨਸ਼ੀਲ, ਰੋਮਾਂਟਿਕ ਅਤੇ ਸਾਦੇ ਨੌਜਵਾਨ ਦੇ ਰੂਪ ਵਿੱਚ ਨਜ਼ਰ ਆਏ। ਇਹ ਉਹਨਾਂ ਦੇ ਕਰੀਅਰ ਦਾ ਇੱਕ ਵੱਖਰਾ ਹੀ ਪੱਖ ਸੀ।
0: ਜੀ ਗੁਰਦੀਪ, ਵਾਮਿਕਾ ਗੱਬੀ ਨੇ ਇੱਕ ਅਜਿਹੀ ਕੁੜੀ ਦਾ ਕਿਰਦਾਰ ਨਿਭਾਇਆ ਜੋ ਸੋਸ਼ਲ ਮੀਡੀਆ ਤੇ ਮਸ਼ਹੂਰ ਹੈ, ਪਰ ਨਿੱਜੀ ਜੀਵਨ ਵਿੱਚ ਇਕੱਲੇਪਣ ਅਤੇ ਉਲਝਣਾਂ ਨਾਲ ਜੂਝਦੀ ਹੈ। ਇਸ ਭੂਮਿਕਾ ਨੂੰ ਕਾਫੀ ਸਰਾਹਿਆ ਗਿਆ
4: ਤੇ ਇਸ ਫਿਲਮ ਵਿੱਚ ਹਲਕਾ ਫੁਲਕਾ ਹਾਸਾ ਵੀ ਹੈ, ਇਸ ਕਰਕੇ ਇਹ ਇੱਕ ਪਰਿਵਾਰਕ ਮਨੋਰੰਜਨ ਵਾਲੀ ਫਿਲਮ ਬਣ ਜਾਂਦੀ ਹੈ। ਦਰਸ਼ਕਾਂ ਨੇ ਇਸ ਫਿਲਮ ਦੇ ਕਾਮੇਡੀ ਸੀਨਸ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਹੈ।
3: ਝੂਠੀ ਕਿਸੇ ਥਾਉ ਦੀ
2: ਕੀ ਬਕਵਾਸ ਕਰ ਰਹੇ
3: ਯਾਰ, ਸਿਰੇ ਦੀ ਝੂਠੀ ਹੈ ਤੂੰ, ਸਾਰਾ ਦਿਨ ਮੱਥੇ ਤੇ ਤਿਉੜੀਆਂ ਪਾਈ ਫਿਰੂ, ਕੈਮਰਾ ਆਨ ਹੋਇਆ ਨੀ ਕਿ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ ਹੇੜ
2: ਕੁਲਵੰਤ ਸਿੰਘ, ਇੱਥੇ ਸੀਨ ਨਾ ਕ੍ਰੀਏਟ ਕਰ ਤੂੰ। ਤੇ ਕੋਈ
4: ਫਿਲਮ ਦੀ ਜਿਹੜੀ ਕੁੱਲ ਮਿਆਦ ਹੈ ਦੋਸਤੋ, ਯਾਨੀ ਕਿ ਡਿਊਰੇਸ਼ਨ ਹੈ, ਲਗਭਗ 122 ਮਿੰਟ ਹੈ ਤੇ ਇਸ ਨੂੰ UA ਸਰਟੀਫਿਕੇਟ ਮਿਲਿਆ ਹੋਇਆ ਹੈ। ਇਹ ਫਿਲਮ 3 ਮਈ 2019 ਨੂੰ ਰਿਲੀਜ਼ ਹੋਈ ਤੇ ਉਸੇ ਮਹੀਨੇ ਦੇਵ ਖਰੌੜ ਦੀ ਬਲੈਕੀਆ, ਐਮੀ ਵਿਰਕ ਦੀ ਮੁਕਲਾਵਾ ਤੇ ਗਿੱਪੀ ਗਰੇਵਾਲ ਦੀ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਵਰਗੀਆਂ ਵੱਡੀਆਂ ਫਿਲਮਾਂ ਵੀ ਨਾਲ ਹੀ ਇਸ ਮੁਕਾਬਲੇ ਦੇ ਵਿੱਚ ਰਿਲੀਜ਼ ਹੋਈਆਂ।
0: ਦੋਸਤੋ, ਫਿਲਮ ਇੱਕ ਅਜਿਹੇ ਸਮੇਂ ਵਿੱਚ ਆਈ ਜਦੋਂ ਇੰਸਟਾਗ੍ਰਾਮ, ਯੂਟਿਊਬ ਅਤੇ ਇਨਫਲੂਐਂਸਰ ਕਲਚਰ ਤੇਜ਼ੀ ਨਾਲ ਵਧ ਰਹੇ ਸਨ। ਇਸ ਨੇ ਇਹ ਸਵਾਲ ਖੜਾ ਕੀਤਾ ਕਿ ਲਾਈਕ ਅਤੇ ਫਾਲੋਅਰਸ ਅਸਲੀ ਰਿਸ਼ਤਿਆਂ ਦੀ ਥਾਂ ਲੈ ਸਕਦੇ ਨੇ।
4: ਇਸ ਫਿਲਮ ਵਿੱਚ ਦੋਸਤੋ, ਵਿਦੇਸ਼ਾਂ ਵਿੱਚ ਪੜ੍ਹਦੇ ਪੰਜਾਬੀ ਵਿਦਿਆਰਥੀਆਂ ਦੀ ਜ਼ਿੰਦਗੀ, ਪਾਰਟ ਟਾਈਮ ਨੌਕਰੀਆਂ, ਦੋਸਤੀ ਅਤੇ ਭਵਿੱਖ ਦੀਆਂ ਚਿੰਤਾਵਾਂ ਨੂੰ ਵੀ ਦਰਸਾਇਆ ਗਿਆ ਹੈ। ਇਸ

0: ਕੇ ਨੌਜਵਾਨ ਦਰਸ਼ਕਾਂ ਨੇ ਆਪਣੇ ਆਪ ਨੂੰ ਕਹਾਣੀ ਨਾਲ ਜੋੜਿਆ।
1: ਮੈਂ ਨਾ ਜ਼ਿਮੀਦਾਰਾਂ ਦਾ ਮੁੰਡਾ, ਕੋਈ ਜੈਂਕਾ ਪਾਰਟੀ ਨੀ ਜੋ ਤੇਰੀਆਂ ਡਿਮਾਂਡਾਂ ਜ਼ਰੂਰ। ਪਤਾ ਨੀ ਮੇਰੀ ਮੱਤ ਤੇ ਕਿਹੜਾ ਪੜਦਾ ਪਿਆ ਸੀ ਜੋ ਤੇਰੀਆਂ ਗੱਲਾਂ ਚ ਆ ਕੇ ਆਪਦੀ ਦਿਹਾੜੀ ਭੰਨ ਲਈ।
2: ਭਾਰਤ ਐਸ ਰਾਵਤ ਦੀ ਐਡੀਟਿੰਗ ਕਾਰਨ ਫਿਲਮ ਦੀ ਰਫਤਾਰ ਸੰਤੁਲਿਤ ਰਹਿੰਦੀ ਹੈ। ਕਾਮੇਡੀ, ਰੋਮਾਂਸ ਅਤੇ ਭਾਵਨਾਤਮਕ ਦ੍ਰਿਸ਼ ਸੁਚੱਜੇ ਢੰਗ ਨਾਲ ਇੱਕ ਦੂਜੇ ਨਾਲ ਜੁੜਦੇ ਨੇ।
1: ਭਾਬੀ ਨੇ ਨੀ ਰੀਜਨਲ ਗਜਰੇਲਾ ਬਣਾਇਆ ਸੀ, ਉਹ ਵੀ ਰਹਿ ਗਿਆ, ਤੇ ਜਿਹੜੇ ਬਿੰਦਰ ਨਾਲ ਜੱਕੜ ਮਾਰਨੇ ਸੀ ਉਹ ਅੱਡ। ਤੂੰ ਨਾ ਇਮਾਨਦਾਰੀ ਨਾਲ ਮੇਰੇ ਬਣਦੇ ਜੇ ਸ਼ੇਰ ਲਾਈ ਜੇ ਮੋੜਦੀ, ਝੂਠੀ ਕਿਸੇ ਥਾਂ ਦੀ।
3: ਬਵੰਤ ਸਿੰਘ, ਇੱਥੇ ਸੀਨ ਨਾ ਕ੍ਰੀਏਟ ਕਰ, ਤੂੰ ਤੇ ਕੋਈ ਫ੍ਰੀ ਚ ਨਹੀਂ ਕੰਮ ਕਰਵਾ ਰਹੀ ਮੈਂ, ਠੀਕ ਹੈ? ਅੱਜ ਦੇ 800
1: ਪੰਜ ਮੈਂ ਰੱਜਿਆ ਇਹੋ ਜੀ ਕਮਾਈ ਤੋਂ। ਯਾਰ ਵੇਟਰਾਂ ਦੇ ਤਾਂ ਤੂੰ ਗਲ ਤੱਕ ਜਾਨੀ ਹੈ ਜੀ, ਅਗਲੇ ਤੇਰੇ ਤੋਂ ਬਿੱਲ ਮੰਗ ਲੈਣ। ਅਗੇ ਮੈਂ ਫ੍ਰੀ ਚ ਨਹੀਂ ਕੰਮ ਕਰਾਉਂਦੀ। ਆ ਫੜ ਆਪਦੀ ਟੈਕਨੋਲੋਜੀਕਲ ਤੇ ਮੈਂ ਚੱਲਿਆ, ਨਾਲੇ ਆਪਦੇ ਇੰਟਰਨੈਟ ਤੇ ਦੱਸਦੀ ਕਿ ਲਾਡੀ ਹੋਣੀ ਹੁਣ ਨਹੀਂ ਆ ਰਹੇ।
0: ਦੋਸਤੋ, ਹਰ ਫਿਲਮ ਸਾਨੂੰ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ, ਤੇ ਫਿਲਮ ਦਿਲ ਦੀਆਂ ਗੱਲਾਂ ਵੀ ਸਿਰਫ ਇੱਕ ਪ੍ਰੇਮ ਕਹਾਣੀ ਨਹੀਂ, ਸਗੋਂ ਸਾਡੇ ਸਮੇਂ ਦਾ ਇੱਕ ਦਰਪਣ ਹੈ। ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਅੱਜ ਅਸੀਂ ਡਿਜੀਟਲ ਦੁਨੀਆ ਨਾਲ ਤਾਂ ਹਰ ਵੇਲੇ ਜੁੜੇ ਰਹਿੰਦੇ ਹਾਂ, ਪਰ ਕਈ ਵਾਰ ਆਪਣੇ ਸਭ ਤੋਂ ਨੇੜਲੇ ਰਿਸ਼ਤਿਆਂ ਨਾਲ ਗੱਲ ਕਰਨ ਲਈ ਵੀ ਸਾਡੇ ਕੋਲ ਸਮਾਂ ਨਹੀਂ ਹੁੰਦਾ।
1: ਆਪਾਂ ਅੱਜ ਤੋਂ ਬਾਅਦ ਕਦੇ ਨਹੀਂ ਮਿਲਣਾ ਨਤਾਸ਼ਾ, ਵੇਖੀ ਕਿਤੇ ਮੈਨੂੰ ਰੋਂਦੀ ਨਾ ਯਾਦ ਰਹਿ ਜਾਏ।
3: ਤੂੰ ਮੈਨੂੰ ਲੱਭਣ ਨਹੀਂ ਆਏਗਾ?

ਦੋਸਤੋ, ਜ਼ਿੰਦਗੀ ਵਿੱਚ ਕਾਮਯਾਬੀ, ਸ਼ੌਹਰਤ, ਦੌਲਤ ਅਤੇ ਪ੍ਰਸਿੱਧੀ ਸਭ ਕੁਝ ਆਪਣੀ ਥਾਂ ਹੈ, ਪਰ ਜੇ ਸਾਡੇ

0: ਦੇ ਕੋਲ ਆਪਣੇ ਲੋਕਾਂ ਦਾ ਸਾਥ, ਉਹਨਾਂ ਦਾ ਵਿਸ਼ਵਾਸ ਅਤੇ ਪਿਆਰ ਨਹੀਂ ਤਾਂ ਇਹ ਸਭ ਕੁਝ ਅਧੂਰਾ ਜਾਪਦਾ ਏ।
1: ਤੇ ਅੱਜ ਜਦੋਂ ਤੁਸੀਂ ਆਪਣੇ ਕੰਮ ਵੱਲ ਨਿਕਲੋ ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਜ਼ਰੂਰ ਕਰਨਾ, ਆਪਣੇ ਮਾਪਿਆਂ ਨਾਲ, ਜੀਵਨ ਸਾਥੀ ਨਾਲ, ਬੱਚਿਆਂ ਨਾਲ ਜਾਂ ਕਿਸੇ ਪੁਰਾਣੇ ਦੋਸਤ ਨਾਲ ਦੋ ਮਿੱਠੇ ਬੋਲ ਜ਼ਰੂਰ ਸਾਂਝੇ ਕਰਨਾ। ਕਈ ਵਾਰ ਇੱਕ ਸੱਚਾ ਸ਼ਬਦ ਉਹ ਕਰ ਜਾਂਦਾ ਹੈ ਜੋ ਹਜ਼ਾਰਾਂ ਸੁਨੇਹੇ ਵੀ ਨਹੀਂ ਕਰ ਸਕਦੇ।
0: ਬਹੁਤ ਦਰੁਸਤ ਗੁਰਦੀਪ। ਗੁਰਦੀਪ, ਇਸੇ ਸੁੰਦਰ ਸੰਦੇਸ਼ ਦੇ ਨਾਲ ਅੱਜ ਦੇ ਫਿਲਮੀ ਅਫਸਾਨੇ ਅਤੇ ਤਰਾਨੇ ਨੂੰ ਆਪਾਂ ਦੋਨੇ ਭੈਣ ਭਰਾ ਇੱਥੇ ਹੀ ਵਿਸ਼ਰਾਮ ਦਿੰਨੇ ਆ। ਤੇ ਆਪ ਜੀ ਦਾ ਵੀ ਗੁਰਦੀਪ ਬਹੁਤ ਧੰਨਵਾਦ ਕਰਦਾ ਕਿ ਆਪ ਜੀ ਨੇ ਬਹੁਤ ਹੀ ਖੂਬਸੂਰਤ ਸਕ੍ਰਿਪਟ ਸਰੋਤਿਆਂ ਦੀ ਝੋਲੀ ਦੇ ਵਿੱਚ ਪਾਈ ਤੇ ਇਸ ਫਿਲਮ ਦੀ ਖੂਬਸੂਰਤੀ ਨੂੰ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਸਰੋਤਿਆਂ ਦੀ ਝੋਲੀ ਪਾਇਆ। ਲਈਏ ਗੁਰਦੀਪ ਇਜਾਜ਼ਤ, ਖੁਸ਼ ਰਹੋ, ਤੰਦਰੁਸਤ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੇ ਦਿਲ ਦੀਆਂ ਗੱਲਾਂ
1: ਆਪਣਿਆਂ ਨਾਲ ਸਾਂਝੀਆਂ ਕਰਦੇ ਰਹੋ।
0: ਸਤਿ ਸ੍ਰੀ ਅਕਾਲ,
1: ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰਤਰਾਂ ਨੇ, ਜੋ ਕਿ ਆਧਾਰਿਤ ਸੀ ਪੰਜਾਬੀ ਫਿਲਮ ਦਿਲ ਦੀਆਂ ਗੱਲਾਂ ਤੇ। ਵਾਚਕ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ। ਤੇ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਰਮਜੀਤ ਨੂੰ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 7:59 ਅਤੇ 27 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਠੀਕ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਅਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਅਤੇ ਬੁੱਧਵਾਰ ਨੂੰ GTRE ਨੂੰ ਸੌਂਪਿਆ ਗਿਆ। DRDO ਨੇ ਉੜੀਸਾ ਦੇ ਸਾਹਿਲ ਤੋਂ ਪਰਾਂ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ ਲੰਮੀ ਦੂਰੀ ਦੀ ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀ ਕੁਸ਼ਾ ਮਿਜ਼ਾਇਲ ਦੀ ਸਫਲ ਉਡਾਨ ਪਰਖ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਪਰਖ ਇੱਕ ਇਲੈਕਟ੍ਰਾਨਿਕ ਟੀਚੇ ਦੇ ਵਿਰੁੱਧ ਕੀਤੀ ਗਈ ਸੀ ਜੋ ਇੱਕ ਉੱਚ ਗਤੀ ਅਤੇ ਉੱਚ ਉਚਾਈ ਵਾਲੇ ਹਵਾਈ ਖਤਰੇ ਦੀ ਨਕਲ ਕਰ ਰਿਹਾ ਸੀ ਜਿਸ ਨੂੰ ਮਿਜ਼ਾਇਲ ਪ੍ਰਣਾਲੀ ਨੇ ਸਫਲਤਾ ਨਾਲ ਰੋਕਿਆ। ਮੰਤਰਾਲੇ ਨੇ ਕਿਹਾ ਕਿ ਕੁਸ਼ਾ ਮਿਜ਼ਾਇਲ ਪ੍ਰਣਾਲੀ ਕਈ ਤਰ੍ਹਾਂ ਦੇ ਹਵਾਈ ਖਤਰਿਆਂ ਨੂੰ ਬੇਅਸਰ ਕਰਨ ਦੇ ਸਮਰੱਥ ਹੈ ਜਿਸ ਵਿਚ ਲੜਾਕੂ ਹਵਾਈ ਜਹਾਜ਼, ਮਿਜ਼ਾਇਲਾਂ, ਮਨੁੱਖ ਰਹਿਤ ਹਵਾਈ ਵਾਹਨ ਅਤੇ ਵੱਡੇ ਦੁਸ਼ਮਣ ਜਹਾਜ਼ ਸ਼ਾਮਿਲ ਨੇ ਜੋ ਕਿ ਵਿਸ਼ਾਲ ਰੇਂਜ ਅਤੇ ਉਚਾਈ ਦੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਅਤੇ ਸਾਰੀਆਂ ਸਬੰਧਿਤ ਧਿਰਾਂ ਨੂੰ ਇਸ ਮਹੱਤਵਪੂਰਨ ਪ੍ਰਾਪਤੀ ਲਈ ਵਧਾਈ ਦਿੱਤੀ ਏ। ਕੇਂਦਰ ਸਰਕਾਰ ਨੇ ਵੱਖ ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿਚ ਸਕੱਤਰ ਨਿਯੁਕਤ ਕੀਤੇ ਨੇ। ਵਿਨੀਤ ਜੋਸ਼ੀ ਜੋ ਇਸ ਸਮੇਂ ਸਿੱਖਿਆ ਮੰਤਰਾਲੇ ਵਿਚ ਉੱਚ ਸਿੱਖਿਆ ਸਕੱਤਰ ਨੇ, ਨੂੰ ਪੰਚਾਇਤੀ ਰਾਜ ਮੰਤਰਾਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਰੇਸ਼ਪਾਲ ਗੰਗਵਾਰ ਉੱਚ ਸਿੱਖਿਆ ਦੇ ਨਵੇਂ ਸਕੱਤਰ ਹੋਣਗੇ। TK ਅਨਿਲ ਕੁਮਾਰ ਸਕੂਲ ਸਿੱਖਿਆ ਅਤੇ ਸਾਖਰਤਾ ਸਕੱਤਰ ਹੋਣਗੇ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਕਟਕਿਥਾਲਾ ਸ੍ਰੀਨਿਵਾਸ ਨੂੰ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲੇ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੇਸ਼ਵ ਚੰਦਰ ਖਾਨ ਮੰਤਰਾਲੇ ਦੇ ਸਕੱਤਰ ਹੋਣਗੇ ਅਤੇ ਚੰਦਰਭੂਸ਼ਣ ਕੁਮਾਰ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ ਹੋਣਗੇ। ਸੁਸ਼ੀਲ ਕੁਮਾਰ ਲੋਹਾਨੀ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਹੋਣਗੇ। ਸਤਿੰਦਰ ਸਿੰਘ ਨੂੰ ਸ਼ਹਿਰੀ ਵਿਕਾਸ ਵਿਭਾਗ ਦਾ ਸਕੱਤਰ ਅਤੇ ਡੀ ਥਾਰਾ ਨੂੰ ਪੂੰਜੀ ਵਿਕਾਸ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਿਊਸ਼ ਗੋਇਲ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਕੱਤਰ ਜਨਰਲ ਹੋਣਗੇ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਏ। ਗ੍ਰਹਿ ਮੰਤਰਾਲਾ ਦੇਸ਼ ਭਰ ਵਿਚ ਮੌਨਸੂਨ ਦੀ ਸਥਿਤੀ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਭਾਵਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਏ। ਜੁਲਾਈ ਵਿਚ ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ, ਅਸਾਮ, ਗੁਜਰਾਤ, ਮਹਾਰਾਸ਼ਟਰ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਜੰਮੂ ਕਸ਼ਮੀਰ ਸਮੇਤ ਕਈ ਖੇਤਰਾਂ ਵਿਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ। ਗ੍ਰਹਿ ਮੰਤਰਾਲੇ ਦਾ ਏਕੀਕ੍ਰਿਤ ਕੰਟਰੋਲ ਰੂਮ, ਮੌਸਮ ਵਿਭਾਗ, ਕੇਂਦਰੀ ਜਲ ਕਮਿਸ਼ਨ ਅਤੇ ਭਾਰਤੀ ਰਾਸ਼ਟਰੀ ਸਮੁੰਦਰੀ ਸੂਚਨਾ ਸੇਵਾਵਾਂ ਕੇਂਦਰ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਇਹ ਕੰਟਰੋਲ ਰੂਮ 24 ਘੰਟੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਹੰਗਾਮੀ ਸਥਿਤੀ ਵਿਚ ਰਾਜ ਅਤੇ ਜ਼ਿਲ੍ਹਾ ਹੰਗਾਮੀ ਕਾਰਵਾਈਆਂ ਕੇਂਦਰਾਂ ਨੂੰ ਸਮੇਂ ਸਿਰ ਚੇਤਾਵਨੀਆਂ ਭੇਜ ਰਿਹਾ ਹੈ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਕੱਲ ਸ਼ਾਮੀ ਹਰਾਰੇ ਵਿਚ 3 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ। 23ਵੀਆਂ ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿਚ ਇਕ ਸ਼ਾਨਦਾਰ ਅਤੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਈਆਂ। ਰਾਜਾ ਚਾਰਲਸ ਤੀਜੇ ਨੇ ਕੱਲ ਸ਼ਾਮ ਓਵੀਓ ਹਾਈਡਰੋ ਵਿਖੇ ਮਹਾਰਾਣੀ ਕੈਮਿਲਾ, ਬਰਤਾਨਵੀ ਪ੍ਰਧਾਨ ਮੰਤਰੀ ਐਂਡੀ ਬਨਹੈਮ ਅਤੇ ਕਾਮਨਵੈਲਥ ਸਪੋਰਟਸ ਦੇ ਪ੍ਰਧਾਨ ਡੋਨਲਡ ਟੁਰਕੇ ਦੀ ਮੌਜੂਦਗੀ ਵਿਚ ਖੇਡਾਂ ਦਾ ਉਦਘਾਟਨ ਕੀਤਾ। 10 ਦਿਨਾਂ ਦੇ ਸਮਾਗਮ ਵਿਚ 74 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਝੰਡਾ ਧਾਰਕ ਮੀਰਾਬਾਈ ਚਾਨੂ ਤੇ ਰਸਮੀ ਮਸ਼ਾਲ ਧਾਰਕ ਲਵਲੀਨਾ ਬੋਰਗੋਹੇਨ ਦੀ ਅਗਵਾਈ ਵਿਚ ਭਾਰਤੀ ਦਲ ਤਿਰੰਗੇ ਲਹਿਰਾਉਂਦੇ ਹੋਏ ਅਰੀਨਾ ਵਿਚ ਦਾਖਲ ਹੋਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਘਟਨਾਵਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ। ਅੱਜ ਮੰਤਰੀ ਮੰਡਲ ਦੀ ਬੈਠਕ ਵਿਚ ਸਖ਼ਤ ਪ੍ਰਬੰਧ ਲਿਆਂਦੇ ਜਾ ਸਕਦੇ ਨੇ। ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਅਦ ਦਿੱਲੀ ਹਾਈ ਕੋਰਟ ਨੇ ਪੇਪਰ ਲੀਕ ਮਾਮਲਿਆਂ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤ ਬਣਾਈ। ਸਮਾਜਿਕ ਕਾਰਜਕਰਤਾ ਸੋਨਮ ਵਾਗਚੁਕ ਨੇ ਬੀਤੀ ਰਾਤ ਕੇਂਦਰੀ ਮੰਤਰੀ JP ਨੱਡਾ ਅਤੇ ਜਤਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੀ ਭੁੱਖ ਹੜਤਾਲ ਖਤਮ ਕੀਤੀ ਤੇ ਭਾਰਤ ਨੇ 350 ਕਿਲੋਗ੍ਰਾਮ ਥਰਸ ਕਲਾਸ ਵਿਚ ਆਪਣਾ ਪਹਿਲਾ ਸਵਦੇਸ਼ੀ ਟਰਬੋਜੈਟ ਇੰਜਣ ਵਿਕਸਿਤ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 42 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਪ੍ਰਦੇਸ਼ਿਕ ਸੰਗੀਤ ਦਾ।

ਪ੍ਰੋਗਰਾਮ ਪ੍ਰਦੇਸ਼ਿਕ ਸੰਗੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕਰਮਜੀਤ ਕੌਰ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਪ੍ਰਦੇਸ਼ਿਕ ਸੰਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇ ਤਹਿਤ ਦਿਲਰਾਜ ਕੌਰ ਅਤੇ ਵਿਜੇ ਮਜੂਮਦਾਰ ਦੀ ਆਵਾਜ਼ 'ਚ ਇਸ ਗੀਤ ਨੂੰ। ਅਗਲਾ ਗੀਤ ਸੁਣਦੇ ਹਾਂ ਰਾਜ ਮਾਵਰ ਅਤੇ ਰੌਚਿਕ ਧਾਨਜੀਕ ਦੀ ਆਵਾਜ਼ 'ਚ ਅਗਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਹਰਿਆਣਵੀ ਭਾਸ਼ਾ ਵਿੱਚ ਇਸ ਗੀਤ ਨੂੰ, ਜਿਸ ਨੂੰ ਗਾਇਆ ਸੀ ਰਾਜ ਮਵਰ ਤੇ ਰੁੰਚਿਕ ਜਨਗਿੜ ਦੀ ਆਵਾਜ਼ 'ਚ। ਅਗਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਡੋਗਰੀ ਭਾਸ਼ਾ 'ਚ।

ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਿਮਾਚਲੀ ਭਾਸ਼ਾ ਵਿੱਚ, ਜਿਸ ਨੂੰ ਗਾਇਆ ਹੈ ਕਮਲ ਰਾਣਾ ਨੇ, ਕਰਨੈਲ ਰਾਣਾ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 8:59 ਅਤੇ 26 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਸਿਲਸਿਲਾ ਹੋਏਗਾ 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਫਨਕਾਰ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 10:22 ਦਾ ਹੋ ਰਿਹਾ ਹੈ। ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਜੀ ਸਰੋਤਿਓ, ਅੱਜ ਦਿਨ ਸ਼ੁੱਕਰਵਾਰ ਤੇ ਤੁਹਾਡੀ ਖਿਦਮਤ ਵਿੱਚ ਲੈ ਕੇ ਹਾਜ਼ਰ ਹੋਏ ਹਾਂ ਪੁਰਾਣੇ ਤੇ ਮੱਧਮ ਵਰਗ ਦੇ ਪੰਜਾਬੀ ਗੈਰ ਫਿਲਮੀ ਗੀਤਾਂ ਨੂੰ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ID ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਚਰਨਜੀਤ ਚੰਨੀ ਦੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਅੱਜ ਮੀਰੀ ਪੀਰੀ ਦੇ ਸ਼ੁਭ ਮੌਕੇ ਤੇ ਬਲਜੀਤ ਸ਼ਰਮਾ ਜੀ ਆਪ ਜੀ ਦੀ ਸੇਵਾ ਵਿੱਚ ਲੈ ਕੇ ਆ ਰਹੇ ਨੇ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾਸਤਾਨੇ ਮੀਰੀ ਪੀਰੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲੇ ਪ੍ਰੋਗਰਾਮ ਦੇ ਤਹਿਤ ਆ ਰਹੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਉਹ ਆਵਾਜ਼ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਡਿਊਟ ਗੀਤਾਂ ਦੀ ਦੁਨੀਆ 'ਚ ਬਣਾਇਆ ਆਪਣਾ ਰਾਜ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ। ਮੈਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਮਜੀਤ ਕੌਰ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 10:21 ਅਤੇ 30 ਸੈਕਿੰਡ ਦਾ ਹੋ ਰਿਹਾ ਹੈ। ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਗੁਰਦਾਸ ਮਾਨ ਨੇ ਅਤੇ ਗੀਤਕਾਰ ਨੇ ਗੁਰਦਾਸ ਮਾਨ, ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਜਸਵੰਤ ਭਵਰਾ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਅੱਜ ਮੀਰੀ ਪੀਰੀ ਦੇ ਸ਼ੁਭ ਮੌਕੇ ਤੇ ਬਲਜੀਤ ਸ਼ਰਮਾ ਜੀ ਆਪ ਜੀ ਦੀ ਸੇਵਾ ਵਿੱਚ ਲੈ ਕੇ ਆ ਰਹੇ ਨੇ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾਸਤਾਨੇ ਮੀਰੀ ਪੀਰੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।

0: वाचक ते निर्माता निर्देशक होंगे बलजीत शर्मा, संपादन सीमा मेहरा।
1: ਪੇਕੇ ਜਾਂ ਸਹੇਲੀਆਂ ਦੇ ਨਾਲ ਅਸਾਂ ਹੱਸਣਾ, ਦੁੱਖ ਸੁੱਖ ਪੁੱਛਣਾ ਤੇ ਆਪਣਾ ਮੈਂ ਦੱਸਣਾ। ਅਸਾਂ ਮਾਈਏ ਨੂੰ ਵੀ ਲਿਆਏ ਮਨਾ ਕੁੜੀਓ, ਆਇਆ ਸੌਣ ਦਾ ਮਹੀਨਾ ਮੈਨੂੰ ਚਾ ਕੁੜੀਓ। ਜੀ ਹਾਂ, ਸੌਣ ਦਾ ਮਹੀਨਾ ਹੋਵੇ ਤੇ ਅਸੀਂ ਗੀਤ ਨਾ ਚਲਾਈਏ, ਇਹ ਤਾਂ ਹੋ ਹੀ ਨਹੀਂ ਸਕਦਾ। ਤੇ ਫਿਰ ਸੌਣ ਦੇ ਮਹੀਨੇ ਤੇ ਇੱਕ ਬੋਲੀ ਹੋ ਜਾਏ। ਸੌਣ ਦੇ ਮਹੀਨੇ ਵਿੱਚ ਮਹੀਨੇ ਪੈ ਜਾਂਦਾ, ਹਵਾ ਫਰਾਟੇ ਮਾਰੇ, ਖੁੱਲ ਕੇ ਨੱਚ ਲੈਣੀ ਕੂੰਜ ਪਤਲੀਏ ਨਾਰੇ। ਸੌਣ ਮਹੀਨੇ ਮੀਂਹ ਪੈ ਜਾਂਦਾ, ਹਵਾ ਫਰਾਟੇ ਮਾਰੇ, ਖੁੱਲ ਕੇ ਨੱਚ ਲੈਣੀ ਕੂੰਜ ਪਤਲੀਏ ਨਾਰੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਅੱਜ ਮੀਰੀ ਪੀਰੀ ਦੇ ਸ਼ੁਭ ਮੌਕੇ ਤੇ ਬਲਜੀਤ ਸ਼ਰਮਾ ਜੀ ਆਪ ਜੀ ਦੀ ਸੇਵਾ ਵਿੱਚ ਲੈ ਕੇ ਆ ਰਹੇ ਨੇ ਇੱਕ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾਸਤਾਨੇ ਮੀਰੀ ਪੀਰੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।

ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ 'ਚ। ਗੀਤਕਾਰ ਨੇ ਸਰਦਾਰ ਹੁਸੈਨ ਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਤੇਜਵੰਤ ਕਿੱਟੂ ਨੇ।

ਆਕਾਸ਼ਵਾਣੀ ਐਫ.ਐਮ. ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ ਕਮਲਜੀਤ ਨੀਰੂ ਦੀ ਆਵਾਜ਼ 'ਚ, ਜਿਸਦੇ ਗੀਤਕਾਰ ਨੇ ਵਿਜੇ ਧੰਮੀ ਅਤੇ ਇਸਦੇ ਸੰਗੀਤਕਾਰ ਨੇ ਚਰਨਜੀਤ ਆਹੂਜਾ।

ਸੁਰਜੀਤ ਬਿੰਦਰਖਿਆ ਦੇ ਗਾਏ ਇਸ ਗੀਤ ਦੇ ਨਾਲ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 28 ਸੈਕਿੰਡ ਦਾ ਹੋ ਰਿਹਾ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਬਾਲੀਵੁੱਡ ਟ੍ਰੇਲਜ਼।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਅੱਜ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਮੇਰੀ ਪੀਰੀ ਦੇ ਪਵਿੱਤਰ ਦਿਹਾੜੇ ਉੱਤੇ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਧਾਰਮਿਕ ਪੇਸ਼ਕਸ਼ ਦਾਸਤਾਨੇ ਮੇਰੀ ਪੀਰੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਤੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਸੰਪਾਦਨ ਸੀਮਾ ਮਹਿਰਾ ਜੀ। ਸੁਣਦੇ ਹਾਂ ਇਹ ਵਿਸ਼ੇਸ਼ ਪ੍ਰੋਗਰਾਮ।

ਸੇਵਾ ਬਾਰੇ ਮੋਹ ਇਹ ਸ਼ੁਭ ਕਰਮਨ ਤੇ ਕਬ ਹੂ ਨਾ ਟਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਸਿੱਖ ਇਤਿਹਾਸ ਵਿਚ ਕੁਝ ਅਜਿਹੇ ਪਲ ਆਏ ਜਿਨ੍ਹਾਂ ਨੇ ਨਾ ਸਿਰਫ ਪੰਥ ਦੀ ਦਿਸ਼ਾ ਬਦਲੀ ਸਗੋਂ ਮਨੁੱਖਤਾ ਨੂੰ ਇਹ ਵੀ ਸਿਖਾਇਆ ਕਿ ਅਧਿਆਤਮਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਇੱਕ ਦੂਜੇ ਤੋਂ ਵੱਖ ਨਹੀਂ ਨੇ। ਸਰੋਤਿਓ, ਅੱਜ ਦਾ ਸਾਡਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਸਮਰਪਿਤ ਹੈ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਅਮਰ ਸਿਧਾਂਤ ਬਖਸ਼ਿਆ। ਸਰੋਤਿਓ, ਸਰਵਨ ਕਰੋ ਦਾਸਤਾਨੇ ਮੀਰੀ ਪੀਰੀ ਅਤੇ 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਨ 1606 ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ। ਗੁਰਗੱਦੀ ਦੇ ਸਮੇਂ ਉਨ੍ਹਾਂ ਨੇ ਇੱਕ ਦੀ ਥਾਂ ਦੋ ਤਲਵਾਰਾਂ ਧਾਰਨ ਕੀਤੀਆਂ। ਇੱਕ ਦਾ ਨਾਮ ਸੀ ਪੀਰੀ, ਆਤਮਿਕ ਅਧਿਕਾਰ ਦਾ ਪ੍ਰਤੀਕ। ਦੂਜੀ ਦਾ ਨਾਮ ਸੀ ਸਾਧ ਸੰਗਤ ਜੀ ਮੀਰੀ, ਲੋਕ ਹਿੱਤ, ਨਿਆਂ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ। ਸਾਧ ਸੰਗਤ ਜੀ, ਇਸ ਘਟਨਾ ਨੇ ਸਿੱਖ ਇਤਿਹਾਸ ਵਿਚ ਇੱਕ ਨਵਾਂ ਯੁੱਗ ਸ਼ੁਰੂ ਕੀਤਾ। ਇਸ ਨੂੰ ਹੀ ਅੱਗੇ ਚੱਲ ਕੇ ਮੀਰੀ ਪੀਰੀ ਦਾ ਸਿਧਾਂਤ ਕਿਹਾ ਗਿਆ। ਸਾਧ ਸੰਗਤ ਜੀ, ਮੀਰੀ ਅਤੇ ਪੀਰੀ ਕੀ ਹੈ? ਮੀਰੀ ਸ਼ਬਦ ਫਾਰਸੀ ਦੇ ਅਮੀਰ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਲੌਕਿਕ ਜਾਂ ਰਾਜਸੀ ਅਧਿਕਾਰ। ਪੀਰੀ ਸ਼ਬਦ ਪੀਰ ਤੋਂ ਨਿਕਲਿਆ ਹੈ ਸਾਧ ਸੰਗਤ ਜੀ, ਜਿਸ ਦਾ ਅਰਥ ਹੈ ਅਧਿਆਤਮਿਕ ਮਾਰਗਦਰਸ਼ਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਦੋਵੇਂ ਤਾਕਤਾਂ ਨੂੰ ਇਕੱਠੇ ਜੋੜ ਕੇ ਇਹ ਸੰਦੇਸ਼ ਦਿੱਤਾ ਕਿ ਇੱਕ ਸਿੱਖ ਨੂੰ ਇੱਕੋ ਸਮੇਂ ਪ੍ਰਭੂ ਦਾ ਭਗਤ ਵੀ ਹੋਣਾ ਚਾਹੀਦਾ ਹੈ ਅਤੇ ਅਨਿਆਂ ਦੇ ਵਿਰੁੱਧ ਖੜਾ ਹੋਣ ਵਾਲਾ ਜ਼ਿੰਮੇਵਾਰ ਇਨਸਾਨ ਵੀ। ਸਾਧ ਸੰਗਤ ਜੀ, ਮੀਰੀ ਪੀਰੀ ਦਾ ਅਰਥ ਕਦੇ ਵੀ ਧਰਮ ਦੇ ਨਾਮ ਤੇ ਰਾਜਨੀਤਿਕ ਹਕੂਮਤ ਕਾਇਮ ਕਰਨਾ ਨਹੀਂ ਸੀ। ਇਸ ਦਾ ਅਸਲ ਮਕਸਦ ਸੀ ਧਰਮ ਦੀ ਰੱਖਿਆ, ਬੇਗੁਨਾਹਾਂ ਦੀ ਸੁਰੱਖਿਆ, ਜ਼ੁਲਮ ਦਾ ਵਿਰੋਧ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਨਿਆਂ ਦੀ ਸਥਾਪਨਾ। ਸ਼੍ਰੀ ਗੁਰੂ ਸਾਹਿਬ ਨੇ ਕਦੇ ਹਮਲੇ ਦੀ ਨਹੀਂ ਸਗੋਂ ਸਵੈ ਰੱਖਿਆ ਅਤੇ ਨਿਆਂ ਲਈ ਖੜੇ ਹੋਣ ਦੀ ਸਾਨੂੰ ਸਾਰਿਆਂ ਨੂੰ ਸਰਬੱਤ ਲੁਕਾਈ ਨੂੰ ਸਿੱਖਿਆ ਦਿੱਤੀ। ਸਾਧ ਸੰਗਤ ਜੀ, ਮੀਰੀ ਪੀਰੀ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਹਰਿਮੰਦਰ ਸਾਹਿਬ ਆਤਮਕ ਕੇਂਦਰ ਤੋਂ ਬਣਿਆ ਅਤੇ ਅਕਾਲ ਤਖ਼ਤ ਅਲੌਕਿਕ ਨਿਆਂ, ਪੰਥਕ ਫੈਸਲਿਆਂ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਬਣਿਆ। ਇਹ ਦੋਵੇਂ ਮਿਲ ਕੇ ਮੀਰੀ ਪੀਰੀ ਦੇ ਸੰਤੁਲਨ ਨੂੰ ਦਰਸਾਉਂਦੇ ਨੇ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਸਿਰਫ ਭਗਤ ਹੀ ਨਹੀਂ ਬਣਾਇਆ ਸਗੋਂ ਸੰਤ ਸਿਪਾਹੀ ਬਣਨ ਦੀ ਪ੍ਰੇਰਣਾ ਵੀ ਦਿੱਤੀ। ਸੰਤ ਜੋ ਅੰਦਰੋਂ ਨਿਮਰ, ਦਿਆਲੂ ਅਤੇ ਪਰਮਾਤਮਾ ਨਾਲ ਜੁੜਿਆ ਹੋਵੇ, ਸਿਪਾਹੀ ਜੋ ਨਿਆਂ, ਸੱਚ ਅਤੇ ਕਮਜ਼ੋਰ ਦੀ ਰੱਖਿਆ ਲਈ ਨਿਡਰ ਹੋ ਕੇ ਖੜ ਜਾਵੇ। ਸਾਧ ਸੰਗਤ ਜੀ, ਮੀਰੀ ਬਿਨਾਂ ਪੀਰੀ ਕਮਜ਼ੋਰ ਹੈ ਅਤੇ ਪੀਰੀ ਬਿਨਾਂ ਮੀਰੀ ਅੰਨੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਹਾਂ ਨੂੰ ਜੋੜ ਕੇ ਮਨੁੱਖਤਾ ਲਈ

ਤੋਲੇ ਤੇ ਜੀਵਨ ਦਾ ਰਾਹ ਦੱਸਿਆ। ਸਤਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 19 ਜੂਨ 1595 ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਨੇੜੇ ਹੋਇਆ। ਆਪ ਜੀ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਪੁੱਤਰ ਸਨ। ਬਚਪਨ ਤੋਂ ਹੀ ਆਪ ਜੀ ਦੇ ਵਿੱਚ ਅਸਾਧਾਰਨ ਗੰਭੀਰਤਾ, ਦਇਆ, ਨਿਮਰਤਾ ਅਤੇ ਨਿਡਰਤਾ ਦੇ ਗੁਣ ਦਿਖਾਈ ਦਿੰਦੇ ਸਨ। ਆਪ ਜੀ ਦੀ ਸਿੱਖਿਆ ਵਿੱਚ ਗੁਰਬਾਣੀ ਦੇ ਨਾਲ ਨਾਲ ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਅਤੇ ਸਰੀਰਕ ਸਿਖਲਾਈ ਨੂੰ ਵੀ ਮਹੱਤਵ ਦਿੱਤਾ ਗਿਆ। ਸਤਸੰਗਤ ਜੀ, ਇਹੀ ਸੰਤੁਲਿਤ ਸਿੱਖਿਆ ਅੱਗੇ ਚੱਲ ਕੇ ਸੰਤ ਸਿਪਾਹੀ ਦੇ ਆਦਰਸ਼ ਦਾ ਆਧਾਰ ਬਣੀ। ਸਨ 1606 ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ ਅਤੇ ਧਰਮ ਦੀ ਰੱਖਿਆ ਲਈ ਸ਼ਹੀਦੀ ਪ੍ਰਾਪਤ ਕੀਤੀ। ਸਤਸੰਗਤ ਜੀ, ਇਹ ਘਟਨਾ ਸਿਰਫ ਸਿੱਖ ਇਤਿਹਾਸ ਹੀ ਨਹੀਂ ਸਗੋਂ ਭਾਰਤੀ ਇਤਿਹਾਸ ਦਾ ਵੀ ਮਹੱਤਵਪੂਰਨ ਮੋੜ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸੰਦੇਸ਼ ਦਿੱਤਾ ਕਿ ਹੁਣ ਸਮਾਂ ਕੇਵਲ ਸਿਮਰਨ ਦਾ ਹੀ ਨਹੀਂ ਸਗੋਂ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨ ਦਾ ਵੀ ਹੈ। ਇਹ ਸੰਦੇਸ਼ ਹੀ ਮੀਰੀ ਪੀਰੀ ਦੇ ਸਿਧਾਂਤ ਦੀ ਬੁਨਿਆਦ ਬਣਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਇੱਕ ਅਦੁੱਤੀ ਦ੍ਰਿਸ਼ ਦੇਖਣ ਨੂੰ ਮਿਲਿਆ। ਬਾਬਾ ਬੁੱਢਾ ਜੀ ਨੇ ਗੁਰੂ ਗੱਦੀ ਦੀ ਰਸਮ ਨਿਭਾਈ। ਗੁਰੂ ਸਾਹਿਬ ਜੀ ਨੇ ਰਵਾਇਤੀ ਸ਼ੈਲੀ ਦੀ ਥਾਂ 2 ਤਲਵਾਰਾਂ ਧਾਰਨ ਕੀਤੀਆਂ। ਇੱਕ ਤਲਵਾਰ ਪੀਰੀ ਦੀ, ਜੋ ਆਤਮਕ ਅਗਵਾਈ ਦਾ ਪ੍ਰਤੀਕ ਸੀ, ਦੂਜੀ ਪੀਰੀ ਦੀ, ਜੋ ਨਿਆਂ, ਜ਼ਿੰਮੇਵਾਰੀ ਅਤੇ ਲੋਕ ਭਲਾਈ ਲਈ ਖੜੇ ਹੋਣ ਦਾ ਪ੍ਰਤੀਕ ਸੀ।

ਸਾਧ ਸੰਗਤ ਜੀ, ਇਹ ਕੋਈ ਸਿਰਫ ਬਾਹਰੀ ਬਦਲਾਅ ਨਹੀਂ ਸੀ, ਇਹ ਸਿੱਖ ਕੌਮ ਦੀ ਸੋਚ ਲਈ ਇੱਕ ਨਵਾਂ ਅਧਿਆਇ ਸੀ। ਸਾਧ ਸੰਗਤ ਜੀ, ਕਈ ਲੋਕ ਇਹ ਸਮਝਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਹਥਿਆਰ ਚੁੱਕਣ ਲਈ ਪ੍ਰੇਰਿਤ ਕੀਤਾ, ਪਰ ਸਾਧ ਸੰਗਤ ਜੀ, ਇਤਿਹਾਸ ਸਪਸ਼ਟ ਕਰਦਾ ਹੈ ਕਿ ਆਪ ਜੀ ਨੇ ਹਮਲੇ ਲਈ ਨਹੀਂ, ਸਗੋਂ ਸਵੈ ਰੱਖਿਆ, ਧਾਰਮਿਕ ਆਜ਼ਾਦੀ ਅਤੇ ਬੇਗੁਨਾਹਾਂ ਦੀ ਰੱਖਿਆ ਲਈ ਸ਼ਸਤਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਦੀ ਸੋਚ ਸੀ, ਜਿੱਥੇ ਬਾਣੀ ਮਨੁੱਖ ਨੂੰ ਉੱਚਾ ਚੁੱਕਦੀ ਹੈ, ਉੱਥੇ ਸ਼ਸਤਰ ਉਸ ਦੀ ਰੱਖਿਆ ਕਰਦੇ ਨੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਿਰਫ ਧਾਰਮਿਕ ਜੀਵਨ

ਸਾਧ ਸੰਗਤ ਜੀ, ਅੱਜ ਜਦੋਂ ਦੁਨੀਆ ਵਿੱਚ ਧਰਮ, ਰਾਜਨੀਤੀ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਕਈ ਚਰਚਾਵਾਂ ਚੱਲਦੀਆਂ ਨੇ, ਮੀਰੀ ਪੀਰੀ ਦਾ ਸੰਦੇਸ਼ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਹੈ। ਜੇ ਅਧਿਕਾਰ ਮਿਲਣ ਤਾਂ ਉਹਨਾਂ ਦਾ ਪ੍ਰਯੋਗ ਨਿਮਰਤਾ ਨਾਲ ਕਰੋ। ਜੇ ਤਾਕਤ ਮਿਲੇ ਤਾਂ ਕਮਜ਼ੋਰ ਦੀ ਰੱਖਿਆ ਕਰੋ। ਜੇ ਗਿਆਨ ਮਿਲੇ ਤਾਂ ਮਨੁੱਖਤਾ ਦੀ ਭਲਾਈ ਲਈ ਵਰਤੋ। ਜੇ ਭਗਤੀ ਹੋਵੇ ਤਾਂ ਉਸ ਦਾ ਪ੍ਰਭਾਵ ਸਮਾਜ ਵਿੱਚ ਵੀ ਦਿਸਣਾ ਚਾਹੀਦਾ ਏ। ਸਰੋਤਿਓ, ਅਕਾਲ ਤਖ਼ਤ ਸਾਹਿਬ ਸਿਰਫ ਇੱਕ ਇਮਾਰਤ ਹੀ ਨਹੀਂ, ਇੱਕ ਵਿਚਾਰ ਹੈ। ਉਹ ਵਿਚਾਰ ਜੋ ਦੱਸਦਾ ਏ ਕਿ ਇੱਕ ਸੱਚਾ ਸਿੱਖ ਗੁਰਬਾਣੀ ਨਾਲ ਜੁੜਿਆ ਵੀ ਰਹਿੰਦਾ ਏ ਅਤੇ ਮਨੁੱਖਤਾ ਦੀ ਰੱਖਿਆ ਲਈ ਵੀ ਜ਼ਿੰਮੇਵਾਰ ਹੁੰਦਾ ਏ। ਜਦੋਂ ਹਰਿਮੰਦਰ ਸਾਹਿਬ ਜੀ ਦੀ ਸ਼ਾਂਤੀ ਅਤੇ ਅਕਾਲ ਤਖ਼ਤ ਸਾਹਿਬ ਜੀ ਦਾ ਨਿਆਂ ਇਕੱਠੇ ਚੱਲਦੇ ਨੇ, ਤਦੋਂ ਹੀ ਮੀਰੀ ਪੀਰੀ

ਦਾ ਸੰਦੇਸ਼ ਜੀਵੰਤ ਰਹਿੰਦਾ ਏ। ਇਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੂਰ ਅੰਦੇਸ਼ੀ ਅਤੇ ਸਿੱਖੀ ਦੀ ਵਿਲੱਖਣ ਪਛਾਣ ਹੈ।

ਸਰੋਤਿਓ, ਜਦੋਂ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਅਤੇ ਮੇਰੀ ਪੀਰੀ ਦੇ ਸਿਧਾਂਤ ਦੀ ਗੱਲ ਹੁੰਦੀ ਹੈ ਤਾਂ ਇੱਕ ਮਹਾਨ ਗੁਰਸਿੱਖ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਏ, ਬਾਬਾ ਬੁੱਢਾ ਜੀ। ਸਤਸੰਗਤ ਜੀ, ਉਹ ਕੇਵਲ ਇੱਕ ਸੇਵਾਦਾਰ ਨਹੀਂ ਸਨ, ਸਗੋਂ ਸਿੱਖ ਇਤਿਹਾਸ ਦੇ ਅਜਿਹੇ ਮਹਾਨ ਵਿਅਕਤੀ ਸਨ ਜਿਨ੍ਹਾਂ ਨੇ ਪਹਿਲੇ 6 ਗੁਰੂ ਸਾਹਿਬਾਨ ਦੀ ਸੇਵਾ ਕਰਨ ਦਾ ਵਿਲੱਖਣ ਸੁਭਾਗ ਪ੍ਰਾਪਤ ਕੀਤਾ।

ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਦਾ ਜਨਮ 1506 ਈਸਵੀ ਦੇ ਲਗਭਗ ਕੱਥੂ ਨੰਗਲ ਮੌਜੂਦਾ ਪੰਜਾਬ ਵਿਖੇ ਹੋਇਆ। ਬਚਪਨ ਵਿੱਚ ਉਹਨਾਂ ਦਾ ਨਾਮ ਭੂਰਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਉਹ ਛੋਟੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਪਹੁੰਚੇ ਤਾਂ ਉਹਨਾਂ ਨੇ ਜੀਵਨ ਅਤੇ ਮੌਤ ਬਾਰੇ ਬਹੁਤ ਗੰਭੀਰ ਸਵਾਲ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਪੱਕੀ ਸੋਚ ਨੂੰ ਵੇਖ ਕੇ ਪਿਆਰ ਨਾਲ ਕਿਹਾ, ਇਹ ਬੱਚਾ ਉਮਰ ਵਿੱਚ ਛੋਟਾ ਏ ਪਰ ਸਮਝ ਵਿੱਚ ਬੁੱਢਾ ਏ। ਉਸ ਦਿਨ ਤੋਂ ਹੀ ਸਾਧ ਸੰਗਤ ਜੀ ਉਹ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੋ ਗਏ।

ਸਿੱਖ ਪਰੰਪਰਾ ਅਨੁਸਾਰ ਬਾਬਾ ਬੁੱਢਾ ਜੀ ਨੇ ਕਈ ਗੁਰੂ ਸਾਹਿਬਾਨ ਦੇ ਗੁਰਗੱਦੀ ਸਮਾਗਮਾਂ ਵਿੱਚ ਤਿਲਕ ਦੀ ਰਸਮ ਨਿਭਾਈ। ਸਨ 1606 ਵਿੱਚ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਇਹ ਰਸਮ ਵੀ ਬਾਬਾ ਬੁੱਢਾ ਜੀ ਨੇ ਨਿਭਾਈ। ਉਸ ਸਮੇਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕੀਤੀਆਂ। ਬਾਬਾ ਬੁੱਢਾ ਜੀ ਇਸ ਇਤਿਹਾਸਿਕ ਪਲ ਦੇ ਪ੍ਰਤੱਖ ਸਾਕਸ਼ੀ ਸਨ। ਜਦੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਹੋਇਆ ਤਾਂ ਬਾਬਾ ਬੁੱਢਾ ਜੀ ਨੂੰ ਉੱਥੇ ਪਹਿਲੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਦਾ ਮਾਣ ਮਿਲਿਆ। 1604 ਵਿੱਚ ਜਦੋਂ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਹੋਇਆ ਤਾਂ ਉਸ ਦੀ ਸੇਵਾ ਦੀ ਜ਼ਿੰਮੇਵਾਰੀ ਵੀ ਬਾਬਾ ਬੁੱਢਾ ਜੀ ਨੂੰ ਸੌਂਪੀ ਗਈ। ਇਹ ਸੇਵਾ ਉਹਨਾਂ ਦੇ ਗੁਰਬਾਣੀ ਪ੍ਰਤੀ ਪਿਆਰ, ਨਿਮਰਤਾ ਅਤੇ ਆਤਮਕ ਯੋਗਤਾ ਦਾ ਪ੍ਰਤੀਕ ਸੀ। ਸਾਧ

ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਦਾ ਬਹੁਤ ਆਦਰ ਕਰਦੇ ਸਨ। ਜਦੋਂ ਸਿੱਖ ਪੰਥ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਿਹਾ ਸੀ ਤਦ ਬਾਬਾ ਬੁੱਢਾ ਜੀ ਨੇ ਆਪਣੇ ਤਜਰਬੇ ਅਤੇ ਸਿਆਣਪ ਨਾਲ ਸੰਗਤ ਨੂੰ ਸਥਿਰਤਾ ਅਤੇ ਵਿਸ਼ਵਾਸ ਦਿੱਤਾ। ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਅਤੇ ਸਵੀਕਾਰ ਕਰਨ ਵਾਲੇ ਪਹਿਲੇ ਮਹਾਨ ਗੁਰਸਿੱਖਾਂ ਵਿੱਚੋਂ ਇੱਕ ਸਨ। ਸਾਧ ਸੰਗਤ ਜੀ, ਅੱਜ ਦੇ ਸਮੇਂ ਵਿੱਚ ਬਾਬਾ ਬੁੱਢਾ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਏ, ਸੇਵਾ ਵਿੱਚ ਕਦੇ ਅਹੰਕਾਰ ਨਾ ਆਵੇ, ਅਨੁਭਵ ਦੇ ਨਾਲ ਨਿਮਰਤਾ ਵੀ ਹੋਵੇ, ਨਵੀਆਂ ਚੁਣੌਤੀਆਂ ਵਿੱਚ ਵੀ ਗੁਰੂ ਦੇ ਸਿਧਾਂਤਾਂ ਨਾਲ ਜੁੜੇ ਰਹੀਏ, ਬਦਲਦੇ ਸਮੇਂ ਦੇ ਨਾਲ ਗੁਰਮਤ ਦੇ ਆਧਾਰ ਤੇ ਸਹੀ ਫੈਸਲੇ ਸਵੀਕਾਰ ਕਰਨੇ ਚਾਹੀਦੇ ਨੇ। ਸਾਧ ਸੰਗਤ ਜੀ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਰੂਪ ਦਿੱਤਾ ਤਾਂ ਬਾਬਾ ਬੁੱਢਾ ਜੀ ਨੇ ਆਪਣੀ ਨਿਮਰ ਸੇਵਾ, ਅਟਲ ਵਿਸ਼ਵਾਸ ਅਤੇ ਗੁਰਮਤਿ ਪ੍ਰਤੀ ਸਮਰਪਣ ਨਾਲ ਉਸ ਸਿਧਾਂਤ ਨੂੰ ਸੰਗਤ ਦੇ ਦਿਲਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਬਾਬਾ ਬੁੱਢਾ ਜੀ ਸਾਨੂੰ ਯਾਦ ਦਿਵਾਉਂਦੇ ਨੇ ਕਿ ਸੇਵਾ, ਨਿਮਰਤਾ ਅਤੇ ਗੁਰੂ ਉੱਤੇ ਅਟਲ ਭਰੋਸਾ ਹੀ ਸਿੱਖੀ ਦੀ ਅਸਲ ਪਹਿਚਾਣ ਹੈ। ਦੋਸਤੋ, ਦੋ ਤਲਵਾਰਾਂ ਦਾ ਰਾਜ, ਮੀਰੀ ਪੀਰੀ ਦਾ ਡੂੰਘਾ ਦਰਸ਼ਨ ਅਤੇ ਸੰਤ ਸਿਪਾਹੀ ਦੀ ਸਿਰਜਣਾ।

0: ਆਉਂਦੇ ਨੇ ਕਦੇ ਯਾਰ ਖੀਰ ਵਿੱਚ ਪਾਉਂਦੇ ਨੇ ਕਦੇ ਸੱਪ ਛਪੇਰੇ ਲਿਆਉਂਦੇ ਨੇ
1: ਹਰ ਸਿਰਿਓ ਸੱਪ ਮਰੋੜ ਲਿਆ ਤੇ

ਥਾਣੀਆ ਬਦੁੱਲੇ ਜਾਏ ਅਸਮਾਇਲ ਲੱਲਾ ਬੇਗ ਜਾਏ ਨਾ ਕਿਸੇ ਤੇਗ ਨੇ ਵਾਰ ਕਰੇ ਛੇਵੇਂ ਸਤਿਗੁਰ ਦੀ ਤੇਗ ਜਾਏ।

ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਜ਼ ਅਤੇ ਸਰਵਨ ਕਰ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦਾ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾਸਤਾਨੇ ਮੀਰੀ ਪੀਰੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਪਣੇ ਦਾਸ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਸੀਮਾ ਮਹਿਰਾ ਜੀ ਦੇ ਨਾਲ। ਦੋਸਤੋ, ਹੁਣ ਆਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਆ ਮੀਰੀ ਪੀਰੀ ਸੰਤ ਤੇ ਸਿਪਾਹੀ ਦਾ ਅਦੁੱਤੀ ਸੰਕਲਪ, ਗਵਾਲੀਅਰ ਕਿਲਾ, ਬੰਦੀ ਛੋੜ ਦਿਵਸ ਅਤੇ 52 ਰਾਜਿਆਂ ਦੀ ਮੁਕਤੀ। ਪਿਆਰੇ ਸਰੋਤਿਓ, ਜੇ ਕੋਈ ਪੁੱਛੇ ਕਿ ਮੀਰੀ ਪੀਰੀ ਦੇ ਸਿਧਾਂਤ ਦਾ ਸਭ ਤੋਂ ਸੁੰਦਰ ਅਤੇ ਜੀਵੰਤ ਉਦਾਹਰਣ ਕਿਹੜਾ ਏ, ਤਾਂ ਇਤਿਹਾਸ ਵਿੱਚ ਇੱਕ ਹੀ ਜਵਾਬ ਮਿਲਦਾ ਏ, ਬੰਦੀ ਛੋੜ ਦਿਵਸ। ਸਾਧ ਸੰਗਤ ਜੀ, ਇਹ ਕੇਵਲ ਇੱਕ ਇਤਿਹਾਸਿਕ ਘਟਨਾ ਨਹੀਂ ਸੀ, ਸਗੋਂ ਮਨੁੱਖਤਾ, ਆਜ਼ਾਦੀ, ਦਇਆ ਅਤੇ ਨਿਆਂ ਦਾ ਅਜਿਹਾ ਸੰਦੇਸ਼ ਹੈ ਜੋ ਅੱਜ ਵੀ ਸੰਸਾਰ ਨੂੰ ਰਾਹ ਦਿਖਾਉਂਦਾ ਏ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਭਾਵ ਅਤੇ ਵੱਧਦੀ ਲੋਕਪ੍ਰਿਯਤਾ ਨੇ ਮੁਗਲ ਦਰਬਾਰ ਨੂੰ ਚਿੰਤਿਤ ਕਰ ਦਿੱਤਾ। ਇਤਿਹਾਸਿਕ ਸਰੋਤਾਂ ਵਿੱਚ ਇਹ ਵੇਰਵੇ ਵੱਖ ਵੱਖ ਢੰਗ ਨਾਲ ਮਿਲਦੇ ਨੇ ਕਿ ਗੁਰੂ ਸਾਹਿਬ ਨੂੰ ਗਵਾਲੀਅਰ ਕਿਲੇ ਕਿਉਂ ਭੇਜਿਆ ਗਿਆ। ਕੁਝ ਸਰੋਤ ਜਹਾਂਗੀਰ ਦੇ ਸ਼ੱਕ ਅਤੇ ਰਾਜਨੀਤਿਕ ਹਾਲਾਤਾਂ ਦਾ ਜ਼ਿਕਰ ਕਰਦੇ ਨੇ, ਜਦਕਿ ਕੁਝ ਚੰਦੂ ਸ਼ਾਹ ਵਰਗੇ ਵਿਰੋਧੀਆਂ ਦੀ ਭੂਮਿਕਾ ਵੀ ਦਰਸਾਉਂਦੇ ਨੇ। ਪਰ ਇੱਕ ਗੱਲ ਸਪਸ਼ਟ ਹੈ ਸਰੋਤਿਓ, ਕਿ ਗੁਰੂ ਸਾਹਿਬ ਜੀ ਨੇ ਉੱਥੇ ਵੀ ਆਪਣੇ ਆਤਮ ਵਿਸ਼ਵਾਸ, ਧੀਰਜ ਅਤੇ ਪ੍ਰਭੂ ਭਗਤੀ ਨੂੰ ਕਦੇ ਨਹੀਂ ਛੱਡਿਆ। ਆਮ ਤੌਰ ਤੇ ਸਾਧ ਸੰਗਤ ਜੀ, ਕੈਦ ਮਨੁੱਖ ਨੂੰ ਤੋੜ ਦਿੰਦੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੈਦ ਨੂੰ ਵੀ ਸੇਵਾ ਅਤੇ ਹੌਸਲੇ ਦੀ ਪਾਠਸ਼ਾਲਾ ਬਣਾ ਦਿੱਤਾ। ਗਵਾਲੀਅਰ ਕਿਲੇ ਵਿੱਚ ਕਈ ਰਾਜੇ ਅਤੇ ਰਾਜਕੁਮਾਰ ਵੀ ਕੈਦ ਸਨ। ਗੁਰੂ ਸਾਹਿਬ ਨੇ ਉਹਨਾਂ ਵਿੱਚ ਨਿਰਾਸ਼ਾ ਦੀ ਥਾਂ ਆਸ ਜਗਾਈ। ਉਹਨਾਂ ਨੇ ਦੱਸਿਆ ਕਿ ਅਸਲੀ ਆਜ਼ਾਦੀ ਸਿਰਫ ਸਰੀਰ ਦੀ ਨਹੀਂ, ਮਨ ਅਤੇ ਆਤਮਾ ਦੀ ਵੀ ਹੁੰਦੀ ਹੈ। ਸਾਧ ਸੰਗਤ ਜੀ, ਕੁਝ ਸਮੇਂ ਬਾਅਦ ਦੇ ਸਾਧ ਸੰਗਤ ਜੀ, ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ, ਪਰ ਇੱਥੇ ਗੁਰੂ ਸਾਹਿਬ ਜੀ ਨੇ ਉਹ ਕੀਤਾ ਜੋ ਦੁਨੀਆਂ ਦੇ ਇਤਿਹਾਸ ਵਿੱਚ ਬਹੁਤ ਹੀ ਵਿਰਲਾ ਏ। ਉਹਨਾਂ ਨੇ ਆਖਿਆ, ਜੇ ਮੈਂ ਬਾਹਰ ਜਾਵਾਂਗਾ ਤਾਂ ਉਹ ਰਾਜੇ ਵੀ ਮੇਰੇ ਨਾਲ ਜਾਣਗੇ ਜੋ ਇੱਥੇ ਬੇਕਸੂਰ ਕੈਦ ਨੇ।

ਤੇ ਉਹ ਕੈਦ ਰਹਿਣਗੇ ਤਾਂ ਮੈਂ ਵੀ ਕੈਦ ਰਹਾਂਗਾ। ਸਾ ਸੰਗਤ ਜੀ, ਇਹੀ ਮੀਰੀ ਪੀਰੀ ਦੀ ਚੋਟੀ ਹੈ, ਆਪਣੀ ਆਜ਼ਾਦੀ ਤੋਂ ਪਹਿਲਾਂ ਦੂਜਿਆਂ ਦੀ ਆਜ਼ਾਦੀ। ਪਰੰਪਰਾ ਅਨੁਸਾਰ 52 ਕਲੀਆਂ ਵਾਲਾ ਇੱਕ ਵਿਸ਼ੇਸ਼ ਚੋਲਾ ਤਿਆਰ ਕੀਤਾ ਗਿਆ। ਹਰ ਇੱਕ ਰਾਜੇ ਨੇ ਇੱਕ ਇੱਕ ਕਲੀ ਫੜੀ ਅਤੇ ਗੁਰੂ ਸਾਹਿਬ ਜੀ ਦੇ ਨਾਲ ਕਿਲੇ ਤੋਂ ਬਾਹਰ ਆ ਗਏ। ਇਸੇ ਕਰਕੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਬੰਦੀ ਛੋੜ ਦਾਤਾ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ। ਸਾਧ ਸੰਗਤ ਜੀ, ਇਹ ਘਟਨਾ ਸਿਰਫ ਸਿੱਖ ਇਤਿਹਾਸ ਦੀ ਨਹੀਂ ਸਗੋਂ ਮਨੁੱਖੀ ਇਤਿਹਾਸ ਦੀਆਂ ਮਹਾਨ ਮਿਸਾਲਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਸੰਗਤ ਨੇ ਖੁਸ਼ੀ ਵਿੱਚ ਦੀਵੇ ਜਗਾਏ। ਇਹ ਦਿਨ ਸਾਧ ਸੰਗਤ ਜੀ ਅੱਜ ਵੀ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਸਿਰਫ ਜਿੱਤ ਦਾ ਨਹੀਂ ਸਗੋਂ ਮਨੁੱਖੀ ਮੁਕਤੀ, ਨਿਆਂ ਅਤੇ ਕਰੁਣਾ ਦਾ ਦਿਹਾੜਾ ਹੈ।

ਇੱਕ ਮਹੱਤਵਪੂਰਨ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਚਾਹੁੰਦੇ ਤਾਂ ਇਕੱਲੇ ਰਿਹਾ ਹੋ ਸਕਦੇ ਸਨ, ਫਿਰ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ? ਕਿਉਂਕਿ ਮੀਰੀ ਪੀਰੀ ਸਿਖਾਉਂਦੀ ਹੈ ਸਾਧ ਸੰਗਤ ਜੀ, ਜਦੋਂ ਤੱਕ ਸਮਾਜ ਦਾ ਆਖਰੀ ਪੀੜਿਤ ਇਨਸਾਨ ਆਜ਼ਾਦ ਨਹੀਂ ਹੁੰਦਾ ਤਦੋਂ ਤੱਕ ਸੱਚੀ ਆਜ਼ਾਦੀ ਅਧੂਰੀ ਹੈ। ਇਹੀ ਗੁਰੂ ਸਾਹਿਬ ਦੀ ਸੱਚੀ ਸੋਚ ਸੀ ਸਾਧ ਸੰਗਤ ਜੀ। ਸਾਧ ਸੰਗਤ ਜੀ, ਅੱਜ ਵੀ ਸਾਡੇ ਆਲੇ ਦੁਆਲੇ ਕਈ ਕਿਸਮ ਦੀਆਂ ਕੈਦਾਂ ਨੇ। ਅਗਿਆਨਤਾ ਦੀ ਕੈਦ, ਨਸ਼ਿਆਂ ਦੀ ਕੈਦ, ਨਫ਼ਰਤ ਦੀ ਕੈਦ, ਡਰ ਅਤੇ ਭੇਦ ਭਾਵ ਦੀ ਕੈਦ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਦੇਸ਼ ਹੈ, ਹਰ ਮਨੁੱਖ ਨੂੰ ਇਹਨਾਂ ਕੈਦਾਂ ਤੋਂ ਮੁਕਤ ਕਰਨਾ ਹੀ ਅਸਲ ਸੇਵਾ ਏ। ਸਰੋਤਿਓ, ਗਵਾਲੀਅਰ ਕਿਲ੍ਹੇ ਤੋਂ ਬਾਹਰ ਨਿਕਲਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਦ੍ਰਿਸ਼ ਅੱਜ ਵੀ ਮਨੁੱਖਤਾ ਲਈ ਪ੍ਰੇਰਨਾ ਏ। ਉਹ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਚੱਲ ਰਹੇ ਸਨ। ਇਹੀ ਤਾਂ ਸਾਧ ਸੰਗਤ ਜੀ ਗੁਰੂ ਹੈ, ਇਹੀ ਤਾਂ ਮੀਰੀ ਪੀਰੀ ਹੈ, ਇਹੀ ਤਾਂ ਸਿੱਖੀ ਹੈ, ਜੋ ਆਪਣੀ ਮੁਕਤੀ ਨਾਲੋਂ ਦੂਜਿਆਂ ਦੀ ਮੁਕਤੀ ਨੂੰ ਵੱਧ ਮਹੱਤਵ ਦੇਵੇ, ਉਹੀ ਸੱਚਾ ਆਗੂ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹੀ ਆਦਰਸ਼ ਸਾਧ ਸੰਗਤ ਜੀ ਸਾਨੂੰ ਸਾਰਿਆਂ ਨੂੰ ਜਿਉਂ ਕੇ ਵਿਖਾਇਆ। ਸਾਧ ਸੰਗਤ ਜੀ, ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਧਾਰਮਿਕ ਪੇਸ਼ਕਸ਼ ਦਾਸਤਾਨੇ ਮੀਰੀ ਪੀਰੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਆਪਣੇ ਦਾਸ ਬਲਜੀਤ ਸ਼ਰਮਾ ਅਤੇ ਸੀਮਾ ਮਹਿਰਾ ਜੀ ਦੇ ਨਾਲ। ਸਰੋਤਿਓ, ਅੱਜ ਅਸੀਂ ਸਿੱਖ ਇਤਿਹਾਸ ਦੇ ਉਸ ਅਧਿਆਇ ਵਿੱਚ ਦਾਖਲ ਹੋ ਰਹੇ ਹਾਂ ਜਿਸ ਨੂੰ ਸਮਝਣ ਲਈ ਭਾਵਨਾਵਾਂ ਨਾਲੋਂ ਵੱਧ ਇਤਿਹਾਸਿਕ ਸੂਝ ਅਤੇ ਗੁਰਮਤ ਦੀ ਸਮਝ ਦੀ ਲੋੜ ਹੈ। ਅਕਸਰ ਲੋਕ ਪੁੱਛਦੇ ਨੇ, ਜੇ ਸਿੱਖ ਧਰਮ ਸ਼ਾਂਤੀ ਦਾ ਸੰਦੇਸ਼ ਦਿੰਦਾ ਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਯੁੱਧ ਕਿਉਂ ਲੜੇ? ਦੋਸਤੋ, ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਇਸ ਦਾ ਜਵਾਬ ਮੀਰੀ ਪੀਰੀ ਦੇ ਸਿਧਾਂਤ ਵਿੱਚ ਵੀ ਲੁਕਿਆ ਹੋਇਆ ਏ। ਇਤਿਹਾਸਿਕ ਪਰੰਪਰਾਵਾਂ ਅਤੇ ਪ੍ਰਮੁੱਖ ਸਿੱਖ ਸਰੋਤਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਯੁੱਧ ਨੂੰ ਆਪਣਾ ਉਦੇਸ਼ ਨਹੀਂ ਬਣਾਇਆ। ਜਿੱਥੇ ਵੀ ਟਕਰਾਅ ਹੋਇਆ ਉਹ ਮੁੱਖ ਤੌਰ ਤੇ ਸੰਗਤ, ਧਾਰਮਿਕ ਆਜ਼ਾਦੀ ਅਤੇ ਸਵੈ ਰੱਖਿਆ ਨਾਲ ਜੁੜੇ ਹਾਲਾਤਾਂ ਵਿੱਚ ਹੋਇਆ। ਇਸ ਲਈ ਗੁਰੂ ਸਾਹਿਬ ਦਾ ਸੰਦੇਸ਼ ਸੀ ਪਹਿਲਾਂ ਸੰਵਾਦ, ਫੇਰ ਸਹਿਣਸ਼ੀਲਤਾ, ਪਰ ਜਦੋਂ ਬੇਗੁਨਾਹਾਂ ਦੀ ਰੱਖਿਆ ਦਾ

ਹੋਰ ਕੋਈ ਰਸਤਾ ਨਾ ਬਚੇ ਤਾਂ ਅਨਿਆਂ ਦਾ ਸਾਹਮਣਾ ਕਰਨਾ ਵੀ ਧਰਮ ਹੈ। ਪਿਆਰੇ ਸਰੋਤਿਓ, ਅੱਜ ਦੀ ਇਸ ਅਧਿਆਤਮਿਕ ਯਾਤਰਾ ਵਿੱਚ ਅਸੀਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ, ਉਹਨਾਂ ਦੀ ਦੂਰ ਅੰਦੇਸ਼ੀ, ਮੀਰੀ ਪੀਰੀ ਦੇ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ, ਬਾਬਾ ਬੁੱਢਾ ਜੀ ਦੀ ਸੇਵਾ, ਬੰਦੀ ਛੋੜ ਦਿਵਸ, ਸੰਤ ਸਿਪਾਹੀ ਦੇ ਆਦਰਸ਼ ਅਤੇ ਸਿੱਖ ਦਰਸ਼ਨ ਦੀ ਉਸ ਵਿਲੱਖਣ ਸੋਚ ਨੂੰ ਸਮਝਣ ਦਾ ਯਤਨ ਕੀਤਾ ਜਿਸ ਨੇ ਮਨੁੱਖਤਾ ਨੂੰ ਇੱਕ ਸੰਤੁਲਿਤ ਜੀਵਨ ਦਾ ਮਾਰਗ ਦਿੱਤਾ। ਸਤਸੰਗਤ ਜੀ, ਹੁਣ ਅਸੀਂ ਇਸ ਪ੍ਰੋਗਰਾਮ ਦੇ ਸੰਪੂਰਨ ਕਰਨ ਵਾਲੇ ਦੌਰ ਵਿੱਚ ਦਾਖਲ ਹੋ ਚੁੱਕੇ ਹਾਂ, ਪਰ ਮੀਰੀ ਪੀਰੀ ਦਾ ਸੰਦੇਸ਼ ਕਦੇ ਸਮਾਪਤ ਨਹੀਂ ਹੋਣਾ। ਮੀਰੀ ਪੀਰੀ ਸਾਨੂੰ ਸਿਖਾਉਂਦੀ ਹੈ, ਕੇਵਲ ਧਿਆਨ ਲਗਾਉਣਾ ਹੀ ਕਾਫੀ ਨਹੀਂ, ਕੇਵਲ

ਮਾਪਤ ਨਹੀਂ ਹੋਣਾ। ਮੇਰੀ ਪੀਰੀ ਸਾਨੂੰ ਸਿਖਾਉਂਦੀ ਹੈ ਕੇਵਲ ਧਿਆਨ ਲਗਾਉਣਾ ਹੀ ਕਾਫੀ ਨਹੀਂ, ਕੇਵਲ ਤਾਕਤਵਾਰ ਹੋਣਾ ਵੀ ਕਾਫੀ ਨਹੀਂ, ਮਨੁੱਖ ਨੇ ਪ੍ਰਭੂ ਨਾਲ ਵੀ ਜੁੜਨਾ ਏ ਅਤੇ ਮਨੁੱਖਤਾ ਨਾਲ ਵੀ। ਇਹੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਦੇਣ ਹੈ। ਜੇ ਅਸੀਂ ਇਤਿਹਾਸ ਨੂੰ ਧਿਆਨ ਨਾਲ ਪੜ੍ਹੀਏ ਤਾਂ ਸਰੋਤਿਓ ਪਤਾ ਲੱਗਦਾ ਏ ਕਿ ਗੁਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਤਿੰਨ ਅਨਮੋਲ ਤੋਹਫੇ ਦਿੱਤੇ। ਨਿਰਭਉ ਜੀਵਨ, ਸੱਚ ਲਈ ਕਦੇ ਨਾ ਡਰੋ। ਨਿਰਵੈਰ ਜੀਵਨ, ਕਿਸੇ ਨਾਲ ਨਫ਼ਰਤ ਨਾ ਕਰੋ, ਅਨਿਆਂ ਦਾ ਵਿਰੋਧ ਕਰੋ ਪਰ ਮਨੁੱਖ ਨਾਲ ਵੈਰ ਨਾ ਰੱਖੋ। ਜ਼ਿੰਮੇਵਾਰ ਜੀਵਨ, ਸਮਾਜ ਦੀ ਭਲਾਈ ਨੂੰ ਆਪਣੀ ਜ਼ਿੰਮੇਵਾਰੀ ਸਮਝੋ। ਅੱਜ ਦੁਨੀਆਂ ਵਿੱਚ ਹਿੰਸਾ ਏ, ਅਸਹਿਣਸ਼ੀਲਤਾ ਏ, ਨਫ਼ਰਤ ਏ, ਲਾਲਚ ਏ, ਅਸਮਾਨਤਾ ਏ। ਅਜਿਹੇ ਸਮੇਂ ਵਿੱਚ ਮੀਰੀ ਪੀਰੀ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਜਾਂਦੀ ਹੈ। ਨਾਮ ਦੀ ਰੋਸ਼ਨੀ ਦਿਲਾਂ ਵਿੱਚ ਜਗਾਈ ਰੱਖੀਏ, ਨਾਮ ਦੀ ਰੋਸ਼ਨੀ ਦਿਲਾਂ ਵਿੱਚ ਜਗਾਈ ਰੱਖੀਏ, ਸੱਚ ਦੀ ਜੋਤ ਹਰ ਵੇਲੇ ਜਲਾਈ ਰੱਖੀਏ। ਤਾਕਤ ਮਿਲੇ ਤਾਂ ਕਮਜ਼ੋਰ ਦਾ ਸਹਾਰਾ ਬਣੀਏ, ਤਾਕਤ ਮਿਲੇ ਤਾਂ ਕਮਜ਼ੋਰ ਦਾ ਸਹਾਰਾ ਬਣੀਏ। ਇਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿੱਖਿਆ ਆਪਾਂ ਸਾਰੇ ਅਪਣਾਈ ਰੱਖੀਏ। ਸਤਸੰਗਤ ਜੀ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦਾਸ ਗੁਰੂ ਘਰ ਦੇ ਕੁੱਕਰ ਬਲਜੀਤ ਸ਼ਰਮਾ ਤੇ ਸੀਮਾ ਮਹਿਰਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾਸਤਾਨੇ ਮੀਰੀ ਪੀਰੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਪੂਰਨ ਕਰਨ ਦੀ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।

ਰਹੇ ਸੀ। ਮੇਰੀ ਪੀੜ੍ਹੀ ਦੇ ਸ਼ੁਭ ਮੌਕੇ ਤੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਦਾਸਤਾਨੇ ਮੇਰੀ ਪੀੜ੍ਹੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੀਮਾ ਮਹਿਰਾ ਦਾ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 35 ਸਕਿੰਟ ਦਾ ਸਮਾਂ ਹੋ ਚੁੱਕਾ ਹੈ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਵਜੋਂ ਜ਼ਿਲ੍ਹਾ ਫਿਰੋਜ਼ਪੁਰ ਮੋਗਾ ਤੇ ਕਪੂਰਥਲਾ ਨੂੰ ਵੀ ਚੁਣਿਆ ਗਿਆ। ਇਸ ਟੀਚੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਕਪੂਰਥਲਾ 'ਚ ਡਿਪਟੀ ਕਮਿਸ਼ਨਰ ਆਕਾਸ਼ ਬੰਸਲ ਦੀ ਅਗਵਾਈ ਵਿੱਚ ਚੌਪਾਲ ਪ੍ਰੋਗਰਾਮ ਅਧੀਨ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸਕਾਟਲੈਂਡ ਦੇ ਗਲਾਸਗੋ 'ਚ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਲਈ ਭਾਰਤੀ ਦਲ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ੍ਰੀ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਅਥਲੀਟ ਜਨੂੰਨ, ਦ੍ਰਿੜਤਾ ਤੇ ਉੱਤਮਤਾ ਦੀ ਭਾਵਨਾ ਨਾਲ ਮੁਕਾਬਲਾ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਥਲੀਟਾਂ ਦਾ ਹੁਨਰ ਤੇ ਸਮਰਪਣ ਅਣਗਿਣਤ ਭਾਰਤੀਆਂ ਨੂੰ ਪ੍ਰੇਰਿਤ ਕਰਦਾ ਏ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 1:15 ਤੇ 35 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਫੋਨ ਮਿਲਾਓ ਜੀ ਦਾ। ਸੁਣਦੇ ਹਾਂ ਪ੍ਰੋਗਰਾਮ ਫੋਨ ਮਿਲਾਓ ਜੀ।

0: ਬਿਲਕੁਲ ਜੀ ਬਿਲਕੁਲ, ਯਾਦ ਸਤਾਵੇ, ਸੌਣ ਦਾ ਮਹੀਨਾ ਹੋਵੇ ਤੇ ਪਿਆ ਦੂਰ ਹੋਵੇ, ਸਾਰੀਆਂ ਗੱਲਾਂ ਦੁੱਖ ਦੇਣੀਆਂ ਹੁੰਦੀਆਂ ਨੇ। ਵੈਸੇ ਦੁੱਖ ਦੇਣਾ ਇੱਕ ਕੰਮ ਨਹੀਂ ਹੈਗਾ ਆਕਾਸ਼ਵਾਣੀ FM ਬਠਿੰਡਾ। ਜੁੜਨਾ ਤੁਸੀਂ 0154-44-331 ਦੇ ਨਾਲ ਕਿਰਨ ਪਾਲ ਦੇ ਕੋਲ, ਤੁਸੀਂ ਪਹੁੰਚਣਾ ਆਪਣੀ ਫਰਮਾਇਸ਼ ਲੈ ਕੇ। ਕੌਣ ਪਹੁੰਚੀ ਹੈ ਪਹਿਲੀ ਕਾਲ?
1: ਹੈਲੋ, ਹਾਂਜੀ ਹਾਂਜੀ, ਨਮਸਕਾਰ।
0: ਨਮਸਕਾਰ ਜੀ, ਨਮਸਕਾਰ ਮਾਜੋ, ਕੌਣ ਬੋਲ ਰਹੇ ਹੋ?
1: ਮੈਂ ਜੀ ਗੰਗਾ ਰਾਮ ਦੇ
0: ਗੰਗਾ ਰਾਮ ਜੀ, ਸਵਾਗਤ ਹੈ ਆਪ ਜੀ ਦਾ।
1: ਧੰਨਵਾਦ ਜੀ।
0: ਗੀਤ ਕਿਹੜਾ ਸੁਣੋਗੇ ਅੱਜ?
1: ਹੈਗੀ ਜੀ ਅਲੱਗ ਅਲੱਗ, ਉਹਦੇ ਵਿੱਚ ਗਾਣਾ ਹੈਗਾ ਦਿਲ ਮੇ ਆਖ ਲਗਾਏ ਸਾਵਣ ਕਾ ਮਹੀਨਾ।
0: ਵਾਕਈ ਬੜਾ ਖੂਬਸੂਰਤ ਗੀਤ ਚੁਣਿਆ ਤੁਸੀਂ, ਸੁਣਾ ਰਹੇ ਹਾਂ ਤੁਹਾਡੀ ਪਸੰਦ ਦੇ ਗੀਤ। ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।

0: ਜੀ ਵਾਕਿਆ ਸਾਉਣ ਦਾ ਮਹੀਨਾ ਤੇ ਦਿਲ ਦੇ ਵਿੱਚ ਜਦੋਂ ਕਸਕ ਉੱਠਦੀ ਹੈ ਤੇ ਕੁਛ ਰੂਹਾਂ ਵਿਲਕ ਉੱਠਦੀਆਂ ਨੇ ਕਿ ਡੂੰਘੇ ਜ਼ਖਮ ਨੇ ਰੂਹਾਂ ਦੇ ਨਾ ਬਹਿ ਹੁੰਦੇ ਨਾ ਸਹਿ ਹੁੰਦੇ ਇਹ ਡੂੰਘੇ ਜ਼ਖਮ ਨੇ ਰੂਹਾਂ ਦੇ ਨਾ ਬਹਿ ਹੁੰਦੇ ਨਾ ਸਹਿ ਹੁੰਦੇ ਅਸੀਂ ਇਸ਼ਕ ਵਿਰਾਗੀ ਕੀ ਦੱਸੀਏ ਨਾ ਤੂੰ ਸੁਣਦਾ ਨਾ ਕਹਿ ਹੁੰਦੇ ਇਹ ਮਸਲਾ ਕੋਈ ਅਵਲਾ ਨਹੀਂ ਕਿ ਵੱਖਰਾ ਕੋਈ ਮਕਾਮ ਬਣੂ ਇਹ ਮਸਲਾ ਕੋਈ ਅਵਲਾ ਨਹੀਂ ਕਿ ਵੱਖਰਾ ਕੋਈ ਮਕਾਮ ਬਣੂ ਬਸ ਤੁਰ ਅੰਦਰੋਂ ਜੋ ਸਹਿ ਹੁੰਦੇ ਉਹ ਦੁਰ ਤਰ ਤੁਰ ਦਰਗਾਹੋਂ ਤੈਅ ਹੁੰਦੇ ਉਹ ਤੁਰ ਦਰਗਾਹੋਂ ਤੈਅ ਹੁੰਦੇ ਬਿਲਕੁਲ ਜੀ ਤੈਅ ਹੁੰਦੇ ਨੇ ਇਹ ਰਿਸ਼ਤੇ ਤੈਅ ਹੁੰਦੀਆਂ ਨੇ ਇਹ ਮੁਹੱਬਤਾਂ ਤੈਅ ਹੁੰਦੇ ਨੇ ਆਪਣਿਆਂ ਦੇ ਪਿਆਰ ਇਸੇ ਤਰੀਕੇ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਸਰੋਤਿਆਂ ਦਾ ਬੇਇੰਤਹਾ ਪਿਆਰ ਜੁੜਿਆ ਰਹੇ ਬਣਿਆ ਰਹੇ ਔਰ ਬਣਨ ਦਾ ਜ਼ਰੀਆ 0164-242-3031 ਨੰਬਰ ਡਾਇਲ ਕਰਕੇ ਕਿਹੜੇ ਅਗਲੇ ਸਰੋਤੇ ਪਹੁੰਚੇ ਨੇ ਆਪਣੀ ਫਰਮਾਇਸ਼ ਲੈ ਕੇ ਹੈਲੋ
1: ਹੈਲੋ
0: ਨਮਸਕਾਰ ਜੀ
1: ਨਮਸਕਾਰ ਜੀ
0: ਜੀ ਮਾਂਜੋ ਕੌਣ ਬੋਲ ਰਹੇ ਹੋ
1: ਮੈਂ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ
0: ਸੁਖਪਾਲ ਸਿੰਘ ਜੀ ਸਵਾਗਤ ਹੈ ਜੀ ਆਪ ਜੀ ਦਾ
1: ਧੰਨਵਾਦ ਜੀ
0: ਗੀਤ ਕਿਹੜਾ ਸੁਣਾ ਦਈਏ
1: ਗੀਤ ਅੱਜ ਮੈਨੂੰ ਫਿਲਮ ਹੈ ਬੇਤਾਬ ਤੇ ਗੀਤ ਦੇ ਬੋਲ ਹੈ ਬਾਦਲ ਜੋ ਕਰ ਦਿੱਤਾ ਹੈ
0: ਜੀ ਆ ਰਿਹਾ ਤੁਹਾਡੇ ਦੁਆਰੇ ਗੀਤ ਬਹੁਤ ਖੂਬਸੂਰਤ ਫੋਨ ਕਰਨ ਦੇ ਲਈ

0: ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਨੀ ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ?
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਫੋਨ ਮਿਲਾਓ ਜੀ ਦਾ ਕਿਰਨ ਪਾਲ ਦੇ ਨਾਲ, ਆਕਾਸ਼ਵਾਣੀ ਐਫਐਮ ਬਠਿੰਡਾ ਤੇ। ਸਟੂਡੀਓ ਦੀ ਘੜੀ ਵਕਤ ਦੱਸ ਰਹੀ ਹੈ ਜੀ 1:37 ਤੇ 27 ਸਕਿੰਟ ਦਾ। ਸੋ ਅਗਲੇ ਸਰੋਤੇ ਪਹੁੰਚੇ ਨੇ ਆਪਣੀ ਫਰਮਾਇਸ਼ ਲੈ ਕੇ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਾਨਜੋ, ਕੌਣ ਬੋਲ ਰਹੇ ਹੋ?
1: ਮੈਂ ਪਵਨ ਸ਼ਰਮਾ ਬੋਲਦਾ ਜੀ, ਰਾਮਾ ਮੰਡੀ ਤੋਂ।
0: ਜੀ ਪਵਨ ਜੀ, ਸਵਾਗਤ ਹੈ ਜੀ ਆਪ ਜੀ ਦਾ, ਬਹੁਤ ਬਹੁਤ
1: ਧੰਨਵਾਦ।
0: ਠੀਕ ਠਾਕ ਹੋ?
1: ਹਾਂ ਹਾਂ ਜੀ, ਬਹੁਤ ਵਧੀਆ
0: ਜੀ। ਗੀਤ ਕਿਹੜਾ ਹੋ ਜੀ?
1: ਗੀਤ ਦਰਦ ਫਿਲਮ ਆ ਜੀ,
0: ਦਰਦ
1: ਅਫਸਾਨਾ ਲਿਖ ਰਹੀ ਹੂੰ।
0: ਹਾਂ, ਕਿਆ ਬਾਤ ਹੈ ਜੀ, ਸੁਣਾ ਰਹੇ ਤੁਹਾਡੀ ਪਸੰਦ ਹੈ ਗੀਤ ਫੋਨ ਕਰਨ ਦੇ ਲਈ। ਪਵਨ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਧੰਨਵਾਦ ਬੇਟਾ।

0: ਬਿਲਕੁਲ ਜੀ, ਸਾਵਨ ਬਹੁਤ ਕੁਛ ਕਹਿੰਦਾ ਤੇ ਆਕਾਸ਼ਵਾਣੀ ਐਫਐਮ ਬਠਿੰਡਾ ਇਸ ਤੋਂ ਵੀ ਬਹੁਤ ਕੁਛ ਕਹਿੰਦਾ ਕਿ ਤੁਸੀਂ ਪਹੁੰਚੋ ਮੇਰੀ ਵਿਹੜੀ ਸਿਫਰ 164 342 4331 ਨੰਬਰ ਡਾਇਲ ਹੋ ਚੁੱਕਾ ਹੈ ਜੀ, ਤੇ ਕੌਣ ਪਹੁੰਚੇ ਨੇ ਉਹਨਾਂ ਤੋਂ ਪੁੱਛਦੇ ਆ।
1: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
0: ਹੈਲੋ ਜੀ
1: ਭੈਣ ਜੀ, ਸਤਿ ਸ਼੍ਰੀ ਅਕਾਲ
0: ਜੀ। ਲਓ ਲੈ, ਇੱਕ ਤਾਂ ਨਾ ਆ ਡੁੱਬ ਜਾਣਾ ਜਿਹੜਾ ਫੋਨ ਹੈ ਨਾ, ਇਹ ਬੜੀ ਨਰਾਜ਼ਗੀ ਦਿਖਾ ਰਿਹਾ ਅੱਜ ਕੱਲ। ਕੀ ਗੱਲ ਬਈ, ਸੌਣ ਦੇ ਮਹੀਨੇ ਤੇ ਤੇਰੀ ਕਾਹਦੀ ਨਰਾਜ਼ਗੀ? ਪੀਏ ਵੀ ਆ ਸਾਡੇ ਦੂਰ ਨੇ, ਤੂੰ ਐ ਵੀ ਸੰਨੇ ਸਾਨੀ ਗੁੱਸੇ ਦੇ ਵਿੱਚ ਹੈ ਹਾਂ। ਸੋ ਫਿਰ ਵੀ ਮਲਕੀਤ ਸਿੰਘ ਘੜੀਸਾਜ ਜੀ ਸਾਡੇ ਨਾਲ ਜੁੜੇ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਉਹਨਾਂ ਫੋਨ ਮਿਲਾਇਆ, ਪਰ ਉਹਨਾਂ ਦਾ ਫੋਨ ਕੱਟਿਆ ਗਿਆ। ਤੇ ਦੂਸਰੀ ਗੱਲ ਇਹ ਵੀ ਹੈ ਕਿ ਪਸੰਦ ਮੈਂ ਆਪਣੀ ਲਗਾ ਰਹੀ ਹਾਂ, ਦੱਸਿਆ ਉਹਨਾਂ ਨੇ ਜ਼ਰੂਰ ਸੀ ਤੇ ਪਸੰਦ ਮੇਰੀ ਸੁਣੋ ਤੁਸੀਂ ਆਨ ਯਾਰ ਫੋਨ ਕਰਨ ਦੇ ਲਈ। ਮਲਕੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

0: ਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਜੀ ਕਿਰਨਪਾਲ ਦੇ ਨਾਲ ਸਿਲਸਿਲਾ ਫੋਨ ਮਿਲਾਓ ਜੀ ਪ੍ਰੋਗਰਾਮ ਦਾ। ਸੋ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਇਸ ਪ੍ਰੋਗਰਾਮ ਦੀ ਆਖਰੀ ਕਾਲ ਕਿਹਨਾਂ ਦੀ ਹੈ, ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਹੈਲੋ,
1: ਸਤਿ ਸ੍ਰੀ ਅਕਾਲ ਮਨਨ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਬੜੀਆਂ
1: ਕਾਲ। ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ। ਕੌਣ ਬੋਲ ਰਹੇ ਹੋ?
1: ਦਰਸ਼ਨ ਸਿੰਘ ਬੇਦੀ।
0: ਦਰਸ਼ਨ ਸਿੰਘ ਬੇਦੀ, ਠੀਕ।
1: ਬੋਲੋ ਮਿੱਠੀ ਤੋਂ।
0: ਜੀ ਜੀ ਜੀ ਜੀ ਜੀ, ਗੀਤ ਕਿਹੜਾ?
1: ਨਗੀਨਾ ਦਾ ਜੀ।
0: ਨਗੀਨਾ ਦਾ,
1: ਧੰਨਵਾਦ ਜੀ, ਧੰਨਵਾਦ।
0: ਸ਼ੁਕਰੀਆ ਜੀ ਤੁਹਾਡਾ।
1: ਸ਼ੁਕਰੀਆ, ਧੰਨਵਾਦ।
0: ਤੁਹਾਡਾ ਤਾਂ ਸ਼ੁਕਰੀਆ, ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਹਿਸਾਬ ਨਾਲ ਤੁਸੀਂ ਗੀਤ ਸੁਣਦੇ ਹੋ ਨਾ, ਮੈਂ ਤੇਰੀ ਦੁਸ਼ਮਣ, ਤਾਂ ਦੁਸ਼ਮਣ ਤੁਸੀਂ ਬਣ ਜਾਣਾ ਕਿਸੇ ਦਿਨ ਮੇਰੇ ਸਟੂਡੀਓ 'ਚ। ਜੇ ਸੱਪ ਆ ਗਿਆ ਨਾ ਤਾਂ ਮੈਨੂੰ ਮਰਵਾ ਛੱਡਣਾ, ਤੁਹਾਡਾ ਜਮੀ ਕੱਖ ਨਹੀਂ ਜਾਣਾ। ਪਰ ਫਿਰ ਵੀ ਮੈਂ ਤੁਹਾਨੂੰ ਸੁਣਾ ਰਹੀ ਹਾਂ ਇਹ ਗੀਤ, ਪਿਆਰਾ ਜਿਹਾ, ਫਿਲਮ ਨਗੀਨਾ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਫੋਨ ਮਿਲਾਓ ਜੀ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ

ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਠੀਕ 2:30 ਤੇ 30 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਤੁਹਾਡੇ ਖਤਾਂ ਅਤੇ ਸੁਨੇਹਿਆਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

0: ਜੀ ਪ੍ਰੋਗਰਾਮ ਸਰੀਲੀ ਦੁਪਹਿਰ ਲੈ ਕੇ ਹਾਜ਼ਰ ਹੈ ਜੀ ਕਿਰਨਪਾਲ ਤੁਹਾਡੇ ਨਾਲ ਸਿਲਸਿਲਾ ਚਿੱਠੀਆਂ ਮਿੱਠੀਆਂ ਤੇ ਅਥਾਹ ਮੇਰੇ ਕੋਲ ਸੁਨੇਹਿਆਂ ਦਾ ਜੀ ਹਾਂ ਸੋ ਇਸ ਸਿਲਸਿਲੇ ਨੂੰ ਅੱਜ ਮੈਂ ਇਕੱਲੀ ਦੇ ਨਹੀਂ ਅੱਗੇ ਲੈ ਕੇ ਤੁਰਨਾ ਮੇਰੇ ਨਾਲ ਇੱਕ ਪਿਆਰੀ ਜਿਹੀ ਮਿੱਠੀ ਜਿਹੀ ਨਵੀਂ ਜਿਹੀ ਆਵਾਜ਼ ਤੁਹਾਨੂੰ ਸਰੋਤੇ ਸੁਣਨ ਨੂੰ ਮਿਲੇਗੀ ਪਿਆਰੀ ਜਿਹੀ ਮਿੱਠੀ ਜਿਹੀ ਆਵਾਜ਼ ਦਾ ਮੈਂ ਨਾਮ ਜ਼ਰੂਰ ਆਪਣੀ ਜ਼ੁਬਾਨ ਨੂੰ ਦੱਸਣਾ ਚਾਹਾਂਗੀ ਕਿਉਂਕਿ ਮੈਨੂੰ ਬੜਾ ਪਿਆਰਾ ਲੱਗਿਆ ਉਹਨਾਂ ਦਾ ਨਾਮ ਸੋ ਅੱਜ ਮੇਰੇ ਨਾਲ ਪ੍ਰੋਗਰਾਮ ਸਰੀਲੀ ਦੁਪਹਿਰ ਦੇ ਵਿੱਚ ਸ਼ਿਰਕਤ ਕਰਨਗੇ ਅਤੇ ਤੁਹਾਡੇ ਖੱਤ ਤੇ ਸੁਨੇਹੇ ਪੜਨਗੇ ਗੁਰਕੀਰਤ ਕੌਰ ਸੋ ਸਵਾਗਤ ਹੈ ਗੁਰਕੀਰਤ ਅੱਜ ਦੇ ਇਸ ਪ੍ਰੋਗਰਾਮ ਸਰੀਲੀ ਦੁਪਹਿਰ ਦੇ ਵਿੱਚ
1: ਧੰਨਵਾਦ ਕਿਰਨ ਜੀ ਬਹੁਤ ਬਹੁਤ
0: ਸੋ ਕੀ ਹਾਲ ਚਾਲ ਹੈ ਜੀ
1: ਮੈਂ ਬਿਲਕੁਲ ਵਧੀਆ ਬਹੁਤ ਹੀ ਵਧੀਆ ਕਿਰਨ ਜੀ
0: ਅੱਛਾ ਤੇ ਸਰੋਤਿਆਂ ਦਾ ਹਾਲ ਚਾਲ ਫਿਰ ਕਿੱਦਾਂ ਪੁੱਛੀਏ ਆਪਾਂ
1: ਗੀਤ ਦੇ ਜ਼ਰੀਏ ਪੁੱਛ ਲੈਣੇ ਇਹ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ
0: ਬਿਲਕੁਲ ਸੋ ਸਰੋਤਿਓ ਕੀ ਹਾਲ ਚਾਲ ਹੈ ਤੁਹਾਡੇ ਅਸੀਂ ਪੁੱਛਦੇ ਹਾਂ ਤੇ ਨਾਲ ਤੁਹਾਨੂੰ ਪੁੱਛ ਰਹੇ ਨੇ ਗੁਰਕੀਰਤ ਕੌਣ ਪੁੱਛ ਰਿਹਾ ਜੱਸੀ ਗਿੱਲ

0: ਲੈ ਜੀ, ਅਸੀਂ ਹਾਲ ਚਾਲ ਤਾਂ ਆਪਣੇ ਦੱਸਦੇ ਹੈ ਨਾ ਗੁਰਕੀਰਤ?
1: ਹਾਂਜੀ ਬਿਲਕੁਲ,
0: ਤੇ ਸਰੋਤਿਆਂ ਦੇ ਹਾਲ ਵੀ ਬਹੁਤ ਅੱਛੇ ਹੋਣਗੇ ਇਨਸ਼ਾਅੱਲਾ
1: ਜੀ, ਬਿਲਕੁਲ ਉਮੀਦ ਕਰਦੇ ਹਾਂ ਵਧੀਆ ਹੋਣਗੇ।
0: ਇਸ ਗੀਤ ਦੇ ਲਈ ਜਿਹੜੀ ਫਰਮਾਇਸ਼ ਸਾਡੇ ਕੋਲ ਪਹੁੰਚੀ ਸੀ ਤੁਹਾਡੇ ਹੱਥ ਦੇ ਵਿੱਚ, ਮੈਂ ਖਤ ਦੇਖ ਰਹੀ ਹਾਂ, ਕਿਹਨਾਂ ਦੇ ਖਤ ਹੈ
1: ਜੀ? ਕਿਰਨ ਜੀ, ਪਹਿਲਾ ਖਤ ਸਾਡੇ ਕੋਲ ਆਇਆ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ ਤੇ ਸਿਮਰਨ ਦਾ
0: ਜੀ।
1: ਤੇ ਅਗਲਾ ਖਤ ਹੈ ਸਾਡੇ ਕੋਲ ਗਿੱਦੜਬਾਹੇ ਤੋਂ। ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ
0: ਜੀ, ਸਾਡੇ ਕੋਲ ਕੁਛ ਸੁਨੇਹੇ ਵੀ ਪਹੁੰਚੇ ਹੈ ਗੁਰਕੀਰਤ ਜੀ। ਹਿਤੇਂਦਰ ਦਾਸ ਨੇ ਅਸਾਮ ਤੋਂ ਸਾਨੂੰ ਸੁਨੇਹਾ ਲਿਖ ਕੇ ਭੇਜਿਆ, ਦੇਖੋ ਆਪਣੀ ਫਰਮਾਇਸ਼ ਭੇਜੀ ਹੈ ਉਹਨਾਂ ਨੇ। ਔਰ ਇਸੇ ਹੀ ਗੀਤ ਦੇ ਲਈ ਮੇਰੇ ਕੋਲ ਜਿਹੜੇ ਪਹੁੰਚੇ ਨੇ ਜੀ, ਬਿਜਨੌਰੀਆ ਜ਼ਿਲ੍ਹਾ ਜਲੌਨ ਤੋਂ ਹੈਗੇ ਆ ਸਤਿੰਦਰ ਕੁਮਾਰ ਚਸੌਲੀਆ, ਆਦਰਸ਼ ਸਾਥਕ ਅਲੌਕਿਕ ਚਸੌਲੀਆ ਨੇ ਸਾਨੂੰ ਇਹ ਸੁਨੇਹਾ ਭੇਜਿਆ ਸੀ ਜੀ। ਔਰ ਇਸੇ ਹੀ ਗੀਤ ਦੇ ਲਈ ਸਾਡੇ ਕੋਲ ਜਨਕਪੁਰੀ ਸਹਾਰਨਪੁਰ ਤੋਂ ਜੋਨ ਰੋਜ਼ੀ ਡਿਕਟੈਕਸਟੋ, ਪਰਲ ਔਰ ਵਿਲਿਸ ਇਹਨਾਂ ਨੇ ਸਾਨੂੰ ਖਤ ਜਿਹੜਾ ਸੁਨੇਹਾ ਭੇਜਿਆ ਸੀ ਆਪਣਾ ਗੁਰਕਿਰਤ। ਔਰ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ ਜੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਸੁਨੇਹਾ ਜਿਹੜਾ ਪਹੁੰਚਿਆ ਹੈਗਾ ਗੁਰਕੀਰਤ, ਉਹ ਹੈ ਜੀ ਗੁਰਸੰਗੀਤ ਸਿੰਘ ਚਹਿਲ ਅਤੇ ਉਹਨਾਂ ਦਾ ਬੇਟਾ ਕਰਮਨ ਸਿੰਘ ਚਹਿਲ ਨੇ ਸਾਨੂੰ ਸੁਨੇਹਾ ਕਿੱਥੋਂ ਪਾਇਆ ਉਹ ਤਾਂ ਨਹੀਂ ਮੈਨੂੰ ਦੱਸਿਆ ਉਹਨਾਂ ਨੇ, ਪਰ ਉਹਨਾਂ ਨੇ ਸੁਨੇਹਾ ਭੇਜਿਆ ਜੀ। ਰਮੇਸ਼ ਬਿੱਲਾ ਚਾਵਲਾ ਪਿੰਡ ਤੇ ਡਾਕਖਾਨਾ ਖੋਈਆ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਇਹਨਾਂ ਦੇ ਨਾਲ ਹੈ ਗੁਰਕੀਰਤ। ਆਸਥਾ, ਜੈ ਸ਼੍ਰੀ ਸੰਤੋਸ਼ ਚਾਵਲਾ, ਹਿੰਮਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ ਅਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ ਨੇ ਸਾਨੂੰ ਸੁਨੇਹਾ ਭੇਜਿਆ ਸੀ। ਅਗਲਾ ਖਤ ਤੁਹਾਡੇ ਕੋਲ ਕਿਹਨਾਂ ਦਾ ਜੀ?
1: ਜੀ ਕਿਰਨ ਜੀ, ਅਗਲਾ ਖਤ ਮੇਰੇ ਕੋਲ ਆਇਆ ਮਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਦਾ।
0: ਮੇਰੇ ਕੋਲ ਵੀ ਖਤ ਪਹੁੰਚਿਆ ਜੀ ਪਿੰਡ ਕੋਟ ਸ਼ਮੀਰ ਨੇੜੇ ਠਾਕਰਾਂ ਦਾ ਡੇਰਾ ਤੋਂ, ਜਥੇਦਾਰ ਬਾਬਾ ਪਿਆਰਾ ਸਿੰਘ, ਸੁਖਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਜਨਕ ਰਾਜ, ਸੁਖਦੀਪ ਸਿੰਘ ਗਿੱਲ, ਜਗਰੂਪ ਮਾਣਿਕਾ, ਪੱਪੂ ਸ਼ਰਮਾ, ਗੁਰਤੇਜ ਸਿੰਘ ਬਠਿੰਡਾ, ਮੇਜਰ ਸਿੰਘ ਪੰਜੂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ।
1: ਤੇ ਅਗਲਾ ਖਤ ਹੈ ਕਿਰਨ ਜੀ ਸਾਡੇ ਕੋਲ ਮਹਾਦੇਵ ਘਾਟ ਅਮਲੇਸ਼ਵਰ ਤੋਂ, ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਔਰ ਤੇ ਬਾਬੂ ਰਿਆਂਸ਼ ਠਾਕੁਰ। ਤੇ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਭਾਟਾਪਾਰਾ ਦੰਤਰੇਂਗੀ ਤੋਂ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ ਤੇ ਦੀਪਕ ਵਰਮਾ ਨੇ
0: ਜੀ। ਆਕਾਸ਼ਵਾਣੀ ਦੇ ਪੱਕੇ ਪੱਕੇ ਸਰੋਤੇ ਪਹੁੰਚੇ ਨੇ ਜੀ, ਸ਼ਹਿਰ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ ਤੇ ਇਹਨਾਂ ਦੇ ਸਾਥੀ ਬਾਘਾ ਪੁਰਾਣਾ ਤੋਂ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਛਿੰਦਾ, ਜਸਵੀਰ, ਰੇਖਾ ਤੇ ਗਗਨ, ਸੋਨੀ ਤੇ ਸੀਤਾ ਔਰ ਗੀਤਾ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ। ਲੋਹਾ ਬਾਜ਼ਾਰ ਤੋਂ ਮਨੇਜ ਕੋਟਲਾ, ਮਲੇਰ ਕੋਟਲਾ ਸ਼ਾਇਦ ਲਿਖਦੇ ਹੋਣਗੇ, ਇਹਨਾਂ ਨੇ ਲਿਖਿਆ ਜੀ ਰਕੇਸ਼ ਕੁਮਾਰ, ਪੁਸ਼ਪਾ ਰਾਣੀ ਤੇ ਆਸ਼ੂ ਤੇ ਇਹਨਾਂ ਦਾ ਨਾਲ ਹੈ ਜੀ। ਤੁਸ਼ਾਰ ਨੇ ਸਾਨੂੰ ਜਿਹੜਾ ਸੁਨੇਹਾ ਭੇਜਿਆ ਜੀ। ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ, ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਧਰ, ਭੋਲਾ ਸਿੰਘ ਵਹਿਣੀਵਾਲ, ਰਾਮ ਸਿੰਘ ਗਹਿਰੀ ਬੁੱਟਰ ਤੋਂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਸੇ ਹੀ ਗੀਤ ਦੇ ਲਈ ਮੇਰੇ ਕੋਲ ਫਰਮਾਇਸ਼

0: ਪਹੁੰਚੀ ਹੈ ਗੁਰਕੀਰਤ, ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ, ਰਤਨ ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ, ਸਿਰਕੀ ਬਾਜ਼ਾਰ, ਜਲੇਬੀ ਵਾਲਾ ਚੌਂਕ ਬਠਿੰਡਾ ਤੋਂ ਇਹਨਾਂ ਨੇ ਆਪਣੀ ਫਰਮਾਇਸ਼ ਭੇਜੀ ਹੈ।
1: ਜੀ ਕਿਰਨ, ਅਗਲਾ ਖਤ ਮੇਰੇ ਕੋਲ ਪਹੁੰਚਿਆ ਬਠਿੰਡਾ ਰੋਡ ਡੱਬ ਵਾਲੀ ਰੋਡ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ ਤੇ ਮੋਹਿਤ ਨਾਰੰਗ ਦਾ।
0: ਜੀ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੌਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ।
1: ਤੇ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਖਤ ਆਇਆ ਜੀ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ।
0: ਜੀ, ਨੱਥ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਪੱਟੀ ਮੰਡੀ ਕਲਾ ਤੋਂ ਇਹਨਾਂ ਸਰੋਤਿਆਂ ਨੇ ਸਾਨੂੰ ਜਿਹੜਾ ਸੁਨੇਹਾ ਭੇਜਿਆ ਜੀ ਆਪਣੀ ਫਰਮਾਇਸ਼ ਦੇ ਲਈ। ਅਗਲਾ ਜਿਹੜਾ ਮੇਰੇ ਕੋਲ ਪਹੁੰਚਿਆ ਜੀ ਹਨੂਮਾਨਗੜ੍ਹ ਟਾਊਨ ਤੋਂ ਸੁਨੇਹਾ, ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਗੀਤ ਤੁਹਾਨੂੰ ਸੁਣਾ ਰਹੇ ਹਾਂ ਸਰੋਤਿਓ ਤੇ ਗੁਰਕਿਰਤ, ਤੁਸੀਂ ਵੀ ਇਹ ਜਿਹੜੇ ਸਰੋਤਿਆਂ ਦੀ ਪਸੰਦ ਦਾ ਗੀਤ ਸੁਣਨਾ। ਅਗਲਾ ਗੀਤ ਜਿਹੜਾ ਸੁਣਾ ਰਹੀ ਹੈ ਮੈਂ, ਫਿਲਮ ਹੈ ਜੀ ਤੇਰੀ ਮੇਰੀ ਇੱਕ ਜਿੰਦੜੀ। ਜੀ ਹਾਂ, ਇਸ ਫਿਲਮ ਦੇ ਵਿੱਚੋਂ ਤੁਹਾਨੂੰ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਬੜਾ ਹੀ ਪਿਆਰਾ ਜਿਹਾ ਗੀਤ ਸੁਣਾ ਰਹੇ। ਇਸ ਗੀਤ ਦੀ ਫਰਮਾਇਸ਼ ਤੁਹਾਡੇ ਕੋਲ ਪਹੁੰਚੀ ਹੋਈ ਹੈ, ਕਿਹਨਾਂ ਦੀ ਹੈ ਜੀ?
1: ਜੀ ਸਾਡੇ ਕੋਲ ਜੋਗਾ ਪਿੰਡ ਤੋਂ ਹਰਦੀਪ ਸਿੰਘ, ਕਮਲਦੀਪ ਸਿੰਘ ਬਾਗਾ ਪੁਰਾਣਾ, ਨਮਨਦੀਪ ਕੌਰ ਪਿੰਡ ਢੱਡੇ, ਰਣਜੀਤ ਸਿੰਘ ਬਦਨ ਕਲਾਂ, ਗੁਰਦੇਵ ਸਿੰਘ ਪੱਖੋ ਕਲਾਂ, ਹਰਮਿਲਾਪ ਸਿੰਘ ਬਰਨਾਲਾ, ਗੁਰਦਿਆਲ ਸਿੰਘ ਭਗਤਾ ਭਾਈਕਾ ਤੋਂ ਖਤ ਲਿਖਿਆ ਜੀ ਇਹਨਾਂ ਨੇ।
0: ਜੀ, ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਸਾਨੂੰ ਸੁਨੇਹਾ ਭੇਜਦੇ ਨੇ। ਮੁਹੱਲਾ ਹਲਵਾਈਨ ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਤੇ ਹਿਨਾ ਕੌਸ਼ਰ ਦਾ ਵੀ ਸਾਡੇ ਕੋਲ ਜਿਹੜਾ ਸੁਨੇਹਾ ਪਹੁੰਚਿਆ ਜੀ। ਇਸੇ ਹੀ ਗੀਤ ਦੇ ਲਈ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਤੇ ਹੈਪੀ ਰਾਏ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਜੀ। ਇਸੇ ਹੀ ਗੀਤ ਦੇ ਲਈ ਗੁਰਕੀਰਤ ਪਿੰਡ ਲਾਲਬਾਈ ਤੋਂ ਪਹੁੰਚੇ ਨੇ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਬਾਹ ਤੋਂ ਬਾਬੂ ਸਿੰਘ ਢਿੱਲੋਂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਵਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਉਮਰ ਬਗੜੀਆ, ਬੇਬੀ ਗਾਰਿਮਾ ਬਗੜੀਆ ਤੇ ਰਜਤ ਦੇ ਨਾਲ ਮਨੀਸ਼ ਚੌਧਰੀ ਜੀ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ। ਜ਼ਿਲ੍ਹਾ ਮੁਕਤਸਰ ਪਿੰਡ ਮੋਲਾ ਤੋਂ ਪਾਲ ਸਿੰਘ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ ਤੇ ਰਮਨ ਗਿੱਲ। ਚਿੱਠੀਆਂ ਮਿੱਠੀਆਂ ਦੇ ਵਿੱਚ ਪਹੁੰਚੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਬਰਗਰ ਜੈਨ, ਨਗੀਨਾ ਜੈਨ, ਅਰਹੰਤ ਜੈਨ, ਸੁਰਬੀ ਜੈਨ ਤੇ ਬਾਵਾ ਜੈਨ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਸਰੋਤੇ ਬਾਘਾ ਪੁਰਾਣਾ ਤੋਂ ਸਤਨਾਮ ਰਖਰਾ, ਅਮਰਜੀਤ ਕੌਰ ਰਖਰਾ ਤੇ ਇਹਨਾਂ ਦਾ ਪੋਤਾ ਤੇਗ ਫਤਿਹ ਸਿੰਘ ਰਖਰਾ, ਪੋਤਰੀ ਜਸਗੁਣ ਰਖਰਾ ਤੇ ਇਹਨਾਂ ਦੇ ਸਾਥੀ।
1: ਜੀ ਕਿਰਨ ਜੀ,
0: ਔਰ ਬਹੁਤ ਸਾਰੇ ਖਤ ਸਾਡੇ ਕੋਲ ਪਏ ਆ ਗੁਰਕੀਰਤ, ਕਿਉਂ ਨਾ ਅਸੀਂ ਪਹਿਲਾਂ, ਕਿਉਂਕਿ ਜਿਹੜਾ ਤੁਹਾਡੇ ਹੱਥ ਦੇ ਵਿੱਚ ਮੈਂ ਖਤ ਵੇਖਿਆ ਇਹ ਮੈਂ ਪਹਿਲਾਂ ਪੜ੍ਹ ਚੁੱਕੀ ਹਾਂ ਸਰੋਤਿਆਂ ਦਾ, ਇਸ ਕਰਕੇ ਮੈਂ ਤੁਹਾਨੂੰ ਰੋਕਿਆ। ਇਸ ਕਰਕੇ ਸਰੋਤਿਓ ਤੁਸੀਂ ਖਤ ਪਾਇਆ ਔਰ ਸੁਨੇਹੇ ਵੀ ਭੇਜ ਦਿੰਦੇ ਹੋ, ਮੈਂ ਤੁਹਾਨੂੰ ਹਰ ਵਾਰ ਗੁਜ਼ਾਰਿਸ਼ ਕਰਦੀ ਹਾਂ ਕਿ ਜੇ ਤੁਹਾਡੇ ਖਤ ਸਾਡੇ ਕੋਲ ਪਹੁੰਚੇ ਤਾਂ ਤੁਸੀਂ ਸੁਨੇਹਿਆਂ ਦੀ ਗੁਰੇਜ਼ ਕਰਿਆ ਕਰੋ, ਕਿਉਂਕਿ ਡਬਲ ਡਬਲ ਇੱਕ ਸਰੋਤੇ ਦਾ ਜਿਹੜਾ ਗੁਰਕੀਰਤ ਦੋ ਵਾਰ ਨਾਮ ਆ ਜਾਵੇ ਔਰ ਇੱਕ ਫਿਰ ਮੇਰੇ ਵਰਗੇ ਦਾ ਇੱਕ ਵਾਰੀ ਵੀ ਨਾ ਆਵੇ ਤਾਂ ਫਿਰ ਗਲਤ ਹੁੰਦੀ ਹੈ, ਧੱਕਾ ਹੋ ਜਾਂਦਾ। ਹਾਂ, ਸੋ ਆਪਾਂ ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: श्रोतियो आकाशवाणी FM बठिंडा वालों प्रसारित किए जाते प्रोग्रामा बारे तुसी भी अपनी राय रख सकते हो अते दे सकते हो अपने नेक सुझाव प्रोग्राम श्रोता मंच दे विच। प्रोग्राम विच तुसी सानू खत लिख सकते हो साडे पते इंचार्ज प्रोग्राम श्रोता मंच मार्फत केंद्र निर्देशक आकाशवाणी बठिंडा ते। नाल ही चलदे प्रोग्राम विच तुसी फोन कर सकते हो स्टूडियो दे फोन नंबर 0164-2240-331 ते। प्रोग्राम श्रोता मंच तुसी सुनदे हो हर हफ्ते दिन शुक्र शाम 5:30 बजे।
3: जी गुरकीरत अज तुहाडे नाल मेरे नाल स्रोते आनंद मान रहे जी प्रोग्राम सरेली दुपहर दे विच चिट्ठियां मिठियां दा। सो तुसी मेरा आनंद मान रहे हो?
4: बिल्कुल बिल्कुल किरण जी, बहुत ज्यादा
3: अच्छा लग रहा है।
4: हां जी बिल्कुल।
3: गीत केड़ा सुनावा तुहाडी पसंद दा, क्योंकि स्रोतियां दी पसंद भी तुहाडी वर्गी ही पसंद आ।
4: हां जी मैनूं स्रोतियां ने ज्यादातर आपां नूं पंजाबी गाने सुनण नूं कहा ते कोई भी स्रोतियां दी पसंद दा पंजाबी गीत
3: तुहाडी तुहाडी पसंद बन जी। अमरिंदर गिल सुना दे।
4: हां जी अमरिंदर गिल।
3: लो स्रोतियो गुरकीरत भी तुहाडी पसंद नूं ही सुनणगे। और पसंद किन्हां दी आई है गुरकीरत मैं दसदी आं तुहानूं। ਪਿੰਡ ਤੇ ਡਾਕਾ ਨਾ ਮਿੱਡੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਦੀ ਸਾਡੇ ਕੋਲ ਫਰਮਾਇਸ਼ ਪਹੁੰਚੀ ਸੀ। ਪਿੰਡ ਸੰਦੋਖਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਪੁੱਚੋ ਮੰਡੀ ਤੋਂ ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਸੁਖਵੰਤ ਸੇਖੂ ਕਾ ਤੇ ਬੂਟਾ ਜਗਤੂ ਕਾ, ਕਿਆ ਬਾਤਾਂ ਨੇ, ਜਸਵੰਤ ਸਿੰਘ ਨਾਜਰ ਜਮੇਰੀ ਕਾ ਤੇ ਗੁਰਤੇਜ ਸਿੰਘ ਕਮਾਲੂ, ਕੋਈ ਹੋਰ ਰਹਿ ਗਿਆ ਤਾਂ ਉਹ ਵੀ ਦੱਸ ਦਿਓ ਜੀ ਮੈਨੂੰ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਸੇ ਹੀ ਗੀਤ ਦੇ ਲਈ ਸਾਡੇ ਕੋਲ ਕੌਣ ਪਹੁੰਚਿਆ ਜੀ? ਨੱਥੂ ਰਾਮ ਸ਼ਰਮਾ, ਮੰਡੀ ਕਲਾਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਇਹਨਾਂ ਦੇ ਨਾਲ ਬਹੁਤ ਸਾਰੇ ਇਹਨਾਂ ਦੇ ਸਾਥੀ ਨੇ ਜੀ, ਫਰਮਾਇਸ਼ ਲੈ ਕੇ ਪਹੁੰਚੇ ਨੇ। ਅਗਲਾ ਜਿਹੜਾ ਗੀਤ ਸੁਣਨਾ ਚਾਹੁੰਦੇ ਨੇ ਅਮਰਿੰਦਰ ਗਿੱਲ ਦਾ, ਇਹ ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਪਿੰਡ ਵਜੀਦਪੁਰਾ ਤੋਂ ਭੁੰਮਾ ਤੋਂ ਬਲਜੀਤ ਸਿੰਘ ਨੇ ਸਾਨੂੰ ਜਿਹੜਾ ਸੁਨੇਹਾ ਭੇਜਿਆ ਸੀ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ, ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿੰਮਲ, ਹਰਗੁਣ ਨਿੰਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ ਤੇ ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ ਤੋਂ ਪਿੰਡ ਰਾਮੇ ਆਣੇ ਤੋਂ ਪ੍ਰਕਾਸ਼ ਚੰਦ ਟੇਲਰ,

0: ਤੇ ਇਹਨਾਂ ਦੇ ਨਾਲ ਦੇਸ਼ ਰਾਜ ਤੇ ਸਮੂਹ ਇਹਨਾਂ ਦੇ ਆਂਢੀ ਗੁਆਂਢੀ ਵੀ ਨਾਲ ਨੇ ਗੁਰਕੀਰਤ। ਸਰਬਜੋਤ ਸਿੱਧੂ, ਅਭਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਰਦੂ ਸਿੰਘ ਪਿੰਡ ਕਰਮਗੜ੍ਹ ਟਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਤੇ ਗੈਵੀ ਗਿੱਲ ਦੇ ਨਾਲ ਇਹਨਾਂ ਦੇ ਕੌਣ ਨੇ ਜੀ? ਇਹ
1: ਆਂਢੀ ਗੁਆਂਢੀ
0: ਆਂਢੀ ਗੁਆਂਢੀ। ਲਓ ਜੀ, ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਤੇ ਨੀਤੂ ਗੋਇਲ ਦਾ ਵੀ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ। ਪਿੰਡ ਘੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੜਿਆਣਾ, ਮਨਜੀਤ ਕੌਰ ਬਠਿੰਡਾ, ਦਿਪਿੰਦਰ ਸਿੰਘ ਪੋਤਰਾ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਤੇ ਇਹਨਾਂ ਦਾ ਸਾਰਾ ਬਰਾੜ ਪਰਿਵਾਰ। ਔਰ ਤੁਹਾਡੇ ਖਤ ਜਿਹੜੇ ਹੈਗੇ ਆ ਉਹ ਦੂਸਰੇ ਗੀਤ ਦੇ ਨੇ। ਫਿਲਹਾਲ ਗੁਰਕੀਰਤ ਤੁਹਾਨੂੰ ਵੀ ਮੈਂ ਸੁਣਾ ਰਹੀ ਹਾਂ ਤੇ ਤਮਾਮ ਸਰੋਤਿਆਂ ਨੂੰ ਵੀ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ
1: ਜੀ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਯਾਰੀ ਯੱਤੀ ਪੁੱਛੋ ਹੁਣ
3: ਕੀ ਹੈ ਕਿਰਨ ਜੀ?
2: ਇਹ ਫਿਲਮ ਹੈ ਜੀ ਅਗਲੀ, ਜਿਸ ਦੇ ਵਿੱਚੋਂ ਸਰੋਤੇ ਅਗਲਾ ਗੀਤ ਸੁਣਨਾ ਚਾਹੁੰਦੇ ਹੈ। ਠੀਕ ਹੈ, ਵਿਨੋਦ ਸਹਿਗਲ ਦੀ ਆਵਾਜ਼ ਦੇ ਨਾਲ ਇਹਨਾਂ ਦਾ ਸਹਿਯੋਗ ਦੇਣਗੇ ਸਵਿਤਾ ਸਾਥੀ ਜੀ। ਔਰ ਇਸ ਗੀਤ ਦੇ ਲਈ ਮਿਲੀ ਜੁਲੀ ਜਿਹੜੀ ਫਰਮਾਇਸ਼ ਤੁਹਾਡੇ ਵੀ ਹੱਥ ਦੇ ਵਿੱਚ ਹੈ, ਮੇਰੇ ਵੀ ਹੱਥ ਦੇ ਵਿੱਚ ਹੈ, ਸ਼ੁਰੂ ਦੱਸੋ ਤੁਸੀਂ ਕਰੋਗੇ?
3: ਹਾਂਜੀ ਕਿਰਨ ਜੀ, ਪਹਿਲਾ ਖਤ ਮੇਰੇ ਕੋਲ ਜੋ ਆਇਆ ਗਾਂਧੀ ਚੌਂਕ ਰੋਪੜ, ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ, ਮੀਕਾ ਬਿਰਕ ਦਾ
2: ਜੀ,
3: ਤੇ ਕਨੇਰਾ ਮੁਹੱਲਾ ਤੋਂ ਪਟਿਆਲਾ ਤੋਂ ਲਿਖਿਆ ਜੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ।
2: ਪਿੰਡ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਮਨੀਸ਼ ਸਹਾਰਨ ਤੇ ਪਿੰਡ ਦੌਲਤਪੁਰ ਅਬੋਹਰ ਤੋਂ ਅਜੇ ਗੋਦਾਰਾ ਤੇ ਨਾਲ ਇਹਨਾਂ ਦੇ ਔਰ ਰੇਨੁਕਾ ਜੀ ਨੇ ਵੀ ਇਹੀ ਗੀਤ ਸੁਣਨਾ ਚਾਹਿਆ ਜੀ।
3: ਅਗਲਾ ਖਤ ਹੈ ਜੀ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਰਮਿੰਦਰ ਸਿੱਧੂ, ਗੁਰਪ੍ਰੀਤ ਸਿੱਧੂ, ਇਹਨਾਂ ਨੇ ਖਤ ਲਿਖਿਆ ਜੀ ਨਥਾਣੇ ਤੋਂ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ
2: ਜੀ। ਇਸੇ ਗੀਤ ਦੇ ਲਈ ਫਰਮਾਇਸ਼ ਪਹੁੰਚੀ ਹੈ ਜੀ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ,

0: ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜੂ ਮਹਿਕ ਖੁਸ਼ਦਿਲ ਤੇ ਪੂਰਾ ਖੁਸ਼ਦਿਲ ਪਰਿਵਾਰ ਨੇ ਸਾਨੂੰ ਸੁਨੇਹਾ ਭੇਜਿਆ ਸੀ
1: ਜੀ।
0: ਜੀ।
1: ਤੇ ਅਗਲਾ ਖਤ ਹੈ ਜੀ, ਪਿੰਡ ਮੂਲਿਆਂ ਵਾਲੀ ਤੋਂ ਜ਼ਿਲ੍ਹਾ ਫਾਜ਼ਿਲਕਾ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਤੇ ਜੰਨਤ ਕਾਠਪਾਲ ਵੱਲੋਂ।
0: ਜੀ
1: ਤੇ ਅਗਲਾ ਖਤ ਮਹਿਸ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ ਵੱਲੋਂ ਹੈ ਜੀ।
0: ਕੁਹਾਰ ਹੇੜਾ ਸਹਾਰਨਪੁਰ ਤੋਂ ਪਹੁੰਚੇ ਨੇ ਜੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ ਤੇ ਅਦੀਮ ਦੇ ਨਾਲ ਸਾਰੇ ਪੂਰੇ ਪਰਿਵਾਰ ਵਾਲੇ ਵੀ ਸਾਡੇ ਕੋਲ ਇਸੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ। ਸੋ ਗੁਰਕੀਰਤ, ਕੋਈ ਹੋਰ ਤਾਂ ਨਹੀਂ ਖਤ ਸਰੋਤਿਆਂ ਦਾ ਰਹਿ ਗਿਆ ਜੀ ਤੁਹਾਨੂੰ
1: ਜੀ
0: ਲੱਗਦਾ ਹੋਵੇ?
1: ਜੀ ਨਹੀਂ, ਹੋਰ ਖਤ ਤਾਂ ਨਹੀਂ ਹੈਗੇ
0: ਚਲੋ, ਸੋ ਤੁਹਾਡੀ ਔਰ ਮੇਰੀ ਫਰਮਾਇਸ਼ ਵੀ ਇਹਨਾਂ ਦੇ ਨਾਲ ਹੀ
1: ਜੀ, ਬਿਲਕੁਲ ਬਿਲਕੁਲ
0: ਇਸ ਕਰਕੇ ਯਾਰੀ ਜਿਹੜੀ ਜੱਟ ਦੀ ਫਿਲਮ ਦੇ ਵਿੱਚੋਂ ਤੁਸੀਂ ਸਰੋਤੇ ਗੀਤ ਸੁਣਨਾ ਚਾਹੁੰਦੇ ਹੋ ਉਸ ਦੇ ਵਿੱਚ ਸਾਡੀ ਵੀ ਫਰਮਾਇਸ਼ ਹੈ। ਸੋ ਸੁਣਦੇ ਹਾਂ ਜੀ ਮਿਲੀ ਜੁਲੀ ਫਰਮਾਇਸ਼ ਦਾ ਇਹ ਗੀਤ।

0: ਸੋ ਗੁਰਕੀਰਤ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸ਼ਿਰਕਤ ਕੀਤੀ, ਬੜਾ
1: ਜੀ
0: ਅੱਛਾ ਲੱਗਿਆ, ਔਰ ਉਮੀਦ ਕਰਦੀ ਹਾਂ ਸਰੋਤਿਆਂ ਨੂੰ ਵੀ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਤੋ ਵਕਤ ਇਜਾਜ਼ਤ ਨਹੀਂ ਦੇ ਰਿਹਾ, ਅੱਗੇ ਵਧਣ ਦੀ ਆਗਿਆ ਲਈਏ ਜੀ।
1: ਹਾਂਜੀ ਹਾਂਜੀ
0: ਮੈਨੂੰ
1: ਬਿਲਕੁਲ,
0: ਕਿਰਨ ਪਾਲ ਨੂੰ
1: ਤੇ
0: ਤੇ
1: ਮੈਨੂੰ ਗੁਰਕੀਰਤ ਕੌਰ ਨੂੰ
0: ਦਿਓ ਆਗਿਆ। ਧੰਨਵਾਦ।
1: ਧੰਨਵਾਦ ਜੀ।
2: ਸੁਰੀਲੀ ਦੁਪਹਿਰ।
0: ਹੁਣੇ ਤੁਸੀਂ ਸੁਣ ਰਹੇ ਸੀ ਖਤਾਂ ਤੇ ਸੁਨੇਹਾਂ ਤੇ ਆਧਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 3 ਵਜੇ ਸੁਣਾਂਗੇ ਵਿਵਦ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਹੋਏਗਾ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਇਹਨਾਂ ਪ੍ਰੋਗਰਾਮਾਂ ਦੇ ਲਈ ਚੰਦ ਪਲ ਕਰਾਂਗੇ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਤੋਂ ਪ੍ਰਸਾਰਣ ਗੀਤੋਂ ਭਰੀ ਕਹਾਣੀ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 5:22। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ ਅਤੇ ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ ਵਿਸ਼ਾ ਏ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਆਵਾਜ਼ ਮਿਸ ਪੂਜਾ ਦੇ ਸੰਗੀਤਕ ਸਫ਼ਰ ਦੀ ਕਹਾਣੀ ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹਨ ਬਲਜੀਤ ਸ਼ਰਮਾ ਅਤੇ ਸੰਪਾਦਨ ਕਰਤਾ ਮਮਤਾ ਅਰੋੜਾ
1: ਪਿੰਡ ਵਾਲਿਓ ਅਤੇ ਸ਼ਹਿਰ ਵਾਲਿਓ ਦੋਸਤੋ ਕਿਵੇਂ ਹੋ ਚੜ੍ਹਦੀ ਕਲਾ ਚੋਂ ਚੜ੍ਹਦੀ ਕਲਾ 'ਚ ਹੀ ਰਹੋਗੇ ਦੋਸਤੋ ਕਿਉਂਕਿ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਅਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਐਡੀਟਿੰਗ ਦੇ ਵਿੱਚ ਸਾਥ ਦੇ ਰਹੇ ਨੇ ਮੈਡਮ ਮਮਤਾ ਅਰੋੜਾ ਜੀ ਦੋਸਤੋ ਸਾਡਾ ਅੱਜ ਦਾ ਵਿਸ਼ਾ ਹੋਵੇਗਾ ਸੁਰਾਂ ਦੀ ਰਾਣੀ ਮਿਸ ਪੂਜਾ

ਜੀ ਹਾਂ ਦੋਸਤੋ, ਪੰਜਾਬ ਦੇ ਮਿੱਠੇ ਸੁਰਾਂ ਵਾਲੀ ਉਹ ਗਾਇਕਾ ਜਿਸ ਦਾ ਜਨਮ ਜ਼ਿਲ੍ਹਾ ਰਾਜਪੁਰਾ ਨੇੜੇ ਹੋਇਆ ਅਤੇ ਜਿਸ ਨੇ ਆਪਣੇ ਟੈਲੈਂਟ, ਮਿਹਨਤ ਅਤੇ ਲਾਜਵਾਬ ਆਵਾਜ਼ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਸਾ ਨਾਮ ਬਣਾਇਆ ਕਿ ਘੱਟ ਸਮੇਂ ਵਿੱਚ ਸਭ ਤੋਂ ਵੱਧ ਗਾਣੇ ਗਾ ਕੇ ਉਸ ਨੇ ਰਿਕਾਰਡ ਆਪਣੇ ਨਾਮ ਦਰਜ ਕਰਵਾ ਲਿਆ।

ਗੂਗਲ ਸਰਚ ਤੋਂ ਲੈ ਕੇ ਡਿਊਟੀ ਹਿਟਸ ਤੱਕ ਮਿਸ ਪੂਜਾ ਨੇ ਅਨੇਕਾਂ ਰਿਕਾਰਡ ਆਪਣੇ ਨਾਮ ਕੀਤੇ ਤੇ ਅੱਜ ਵੀ ਉਸਦੀ ਆਵਾਜ਼ ਦਾ ਜਾਦੂ ਹਰ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲਦਾ ਏ।

ਪੰਜਾਬ ਦੇ ਰਾਜਪੁਰਾ ਨੇੜੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਨੂੰ ਗਾਇਕੀ ਦਾ ਬਹੁਤ ਸ਼ੌਂਕ ਸੀ ਅਤੇ ਸਕੂਲ ਦੇ ਸਮੇਂ ਤੋਂ ਹੀ ਉਹ ਗੀਤ ਗਾ ਕੇ ਸਭ ਦਾ ਦਿਲ ਜਿੱਤ ਲੈਂਦੇ ਸਨ। ਸੰਗੀਤ ਦੀ ਸਿੱਖਿਆ ਲੈਣ ਤੋਂ ਬਾਅਦ ਮਿਸ ਪੂਜਾ ਨੇ ਆਪਣੇ ਸਫ਼ਰ ਦੀ ਸ਼ੁਰੂਆਤ ਸਟੇਜ ਪ੍ਰੋਗਰਾਮਸ ਤੋਂ ਕੀਤੀ ਤੇ ਹੌਲੀ ਹੌਲੀ ਉਹਨਾਂ ਦੀ ਮਿੱਠੀ ਆਵਾਜ਼ ਲੋਕਾਂ ਦੀ ਪਹਿਲੀ ਪਸੰਦ ਬਣ ਗਈ।

ਉਹਨਾਂ ਦਾ ਪਹਿਲਾ ਗਾਣਾ ਅਤੇ ਪਹਿਲੀਆਂ ਕੈਸੇਟਸ ਨੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਛੇੜ ਦਿੱਤੀ ਸੀ। ਉਸ ਸਮੇਂ ਦੋਸਤੋ ਟੇਪ ਰਿਕਾਰਡਰਾਂ ਅਤੇ ਕੈਸਟਾਂ ਦਾ ਦੌਰ ਸੀ ਅਤੇ ਹਰ ਪਿੰਡ, ਹਰ ਬੱਸ ਤੇ ਹਰ ਵਿਆਹ ਵਿੱਚ ਮਿਸ ਪੂਜਾ ਦੀ ਆਵਾਜ਼ ਸੁਣਾਈ ਦੇਣ ਲੱਗ ਪਈ।

ਆਪਣੀ ਮਿਹਨਤ ਤੇ ਸਾਫ ਸੁਥਰੀ ਗਾਇਕੀ ਅਤੇ ਬੇਮਿਸਾਲ ਡਿਊਟ ਸੌਂਗਸ ਕਾਰਨ ਉਹ ਬਹੁਤ ਘੱਟ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਦੀ ਸਭ ਤੋਂ ਵੱਡੀ ਫੀਮੇਲ ਆਵਾਜ਼ ਬਣ ਗਏ ਸਨ। ਦੋਸਤੋ, ਮਿਸ ਪੂਜਾ ਦਾ ਅਸਲੀ ਨਾਮ ਗੁਰਿੰਦਰ ਕੌਰ ਕੈਂਥ ਹੈ। ਪੰਜਾਬੀ ਮਿਊਜ਼ਿਕ ਜਗਤ ਵਿੱਚ ਉਹ ਮਿਸ ਪੂਜਾ ਦੇ ਨਾਮ ਨਾਲ ਮਸ਼ਹੂਰ ਹੋਏ। ਭੰਗੜਾ, ਪੌਪ ਅਤੇ ਲੋਕ ਸੰਗੀਤ ਦੀਆਂ ਸ਼ੈਲੀਆਂ ਵਿੱਚ ਆਪਣੀ ਖਾਸ ਪਹਿਚਾਣ ਬਣਾਉਣ ਵਾਲੀ ਇਸ ਗਾਇਕਾ ਦਾ ਜਨਮ ਪੰਜਾਬ ਦੇ ਰਾਜਪੁਰਾ ਵਿੱਚ ਇੰਦਰਪਾਲ ਕੈਂਥ ਅਤੇ ਸਰੋਜ ਦੇਵੀ ਦੇ ਘਰ ਹੋਇਆ। ਪੜ੍ਹਾਈ ਦੇ ਮੈਦਾਨ ਵਿੱਚ ਵੀ ਮਿਸ ਪੂਜਾ ਨੇ ਕਾਫੀ ਉੱਚੀਆਂ ਉਡਾਰੀਆਂ ਭਰੀਆਂ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਵੋਕਲ ਅਤੇ ਇੰਸਟਰੂਮੈਂਟਲ ਸਕਿੱਲਸ ਵਿੱਚ BA ਕੀਤੀ ਅਤੇ ਫਿਰ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਸ ਤੋਂ ਸੰਗੀਤ ਵਿੱਚ MA ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਸੰਗੀਤ ਵਿੱਚ BEd ਵੀ ਕੀਤੀ। ਗਾਇਕੀ ਦੇ ਸਫ਼ਰ ਤੋਂ ਪਹਿਲਾਂ ਮਿਸ ਪੂਜਾ ਨੇ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿੱਚ ਮਿਊਜ਼ਿਕ ਟੀਚਰ ਵਜੋਂ ਵੀ ਸੇਵਾਵਾਂ ਨਿਭਾਈਆਂ, ਪਰ ਕਿਸਮਤ ਨੂੰ ਸ਼ਾਇਦ ਉਹਨਾਂ ਦੀ ਆਵਾਜ਼ ਰਾਹੀਂ ਦੁਨੀਆ ਨੂੰ ਮੋਹਣਾ ਮਨਜ਼ੂਰ ਸੀ ਅਤੇ ਫਿਰ ਉਹ ਪੰਜਾਬੀ ਸੰਗੀਤ ਦੀ ਉਹ ਸਿਤਾਰਾ ਬਣ ਗਈ ਜਿਸ ਦੇ ਹਰ ਗੀਤ, ਹਰ ਟੇਪ ਰਿਕਾਰਡਰ, ਹਰ DJ ਅਤੇ ਹਰ ਮਹਿਫਿਲ ਦੀ ਸ਼ਾਨ ਬਣ ਗਏ।

ਸੰਗੀਤ ਦੇ ਨਾਲ ਨਾਲ ਮਿਸ ਪੂਜਾ ਜੀ ਨੇ ਰਾਜਨੀਤੀ ਦੇ ਮੈਦਾਨ ਵਿੱਚ ਵੀ ਕਦਮ ਰੱਖਿਆ। ਉਹ ਇੱਕ ਰਾਜਨੀਤਿਕ ਪਾਰਟੀ ਨਾਲ ਜੁੜੇ ਅਤੇ ਸ੍ਰੀ ਹਰਗੋਬਿੰਦਪੁਰ ਲੋਕ ਸਭਾ ਰਾਖਵੇਂ ਹਲਕੇ ਤੋਂ ਉਮੀਦਵਾਰ ਵਜੋਂ ਵੀ ਨਾਮਜ਼ਦ ਕੀਤੇ ਗਏ। ਰਾਜਨੀਤਿਕ ਵਿਸ਼ਲੇਸ਼ਕਾਂ ਨੇ ਇਹਨਾਂ ਨੂੰ ਦਲਿਤ ਭਾਈਚਾਰੇ ਨਾਲ ਜੋੜ ਕੇ ਵੀ ਦੇਖਿਆ। ਹਾਲਾਂਕਿ ਮਿਸ ਪੂਜਾ ਨੇ ਕਈ ਨਿਊਜ਼ ਚੈਨਲਾਂ ਨਾਲ ਗੱਲਬਾਤ ਦੌਰਾਨ ਇਹਨਾਂ ਦਾਅਵਿਆਂ ਦਾ ਖੰਡਨ ਵੀ ਕੀਤਾ।

ਦੋਸਤੋ ਜੇ ਗੱਲ ਕਰੀਏ ਮਿਸ ਪੂਜਾ ਦੇ ਕੈਰੀਅਰ ਦੀ ਤਾਂ ਸਾਲ 2006 ਵਿੱਚ ਉਹਨਾਂ ਨੇ ਆਪਣੇ ਪੇਸ਼ੇਵਰ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਪਹਿਲਾ ਡਿਊਟ ਗੀਤ ਜਾਣ ਤੋਂ ਪਿਆਰੀ ਕਾਫੀ ਮਸ਼ਹੂਰ ਹੋਇਆ ਅਤੇ ਇਸ ਗੀਤ ਨੇ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ।

ਦੋਸਤੋ ਜੇ ਗੱਲ ਕਰੀਏ ਮਿਸ ਪੂਜਾ ਦੇ ਕੈਰੀਅਰ ਦੀ ਤਾਂ ਸਾਲ 2006 ਵਿੱਚ ਉਹਨਾਂ ਨੇ ਆਪਣੇ ਪੇਸ਼ੇਵਰ ਗਾਇਕੀ ਸਫ਼ਰ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਪਹਿਲਾ ਡਿਊਟ ਗੀਤ ਜਾਣ ਤੋਂ ਪਿਆਰੀ ਕਾਫੀ ਮਸ਼ਹੂਰ ਹੋਇਆ ਅਤੇ ਇਸ ਗੀਤ ਨੇ ਉਹਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵੀਂ ਪਹਿਚਾਣ ਦਿੱਤੀ।

ਗਾਇਕੀ ਦੇ ਨਾਲ ਨਾਲ ਉਹਨਾਂ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਆਪਣਾ ਯੋਗਦਾਨ ਦਿੱਤਾ ਅਤੇ ਪੰਜਾਬੀ ਰਿਐਲਿਟੀ ਸ਼ੋਅ ਵਾਇਸ ਆਫ ਪੰਜਾਬ ਵਿੱਚ ਜੱਜ ਵਜੋਂ ਵੀ ਉਹ ਨਜ਼ਰ ਆਏ।

ਸਾਲ 2009 ਵਿੱਚ ਮਿਸ ਪੂਜਾ ਨੇ ਆਪਣੀ ਪਹਿਲੀ ਸੋਲੋ ਐਲਬਮ ਰੋਮਾਂਟਿਕ ਜੱਟ ਰਿਲੀਜ਼ ਕੀਤੀ। ਇਸ ਐਲਬਮ ਦਾ ਗੀਤ ਦੋ ਨੈਣ ਕਾਫੀ ਲੋਕਪ੍ਰਿਯ ਹੋਇਆ, ਜਿਸ ਦੀ ਮਿਊਜ਼ਿਕ ਵੀਡੀਓ ਟੋਰਾਂਟੋ ਕੈਨੇਡਾ ਵਿੱਚ ਸ਼ੂਟ ਕੀਤੀ ਗਈ ਸੀ। ਆਪਣੇ ਟੈਲੈਂਟ ਦਾ ਵਿਸਤਾਰ ਕਰਦਿਆਂ ਉਹਨਾਂ ਨੇ ਸਾਲ 2010 ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ। ਉਹ ਪੰਜਾਬੀ ਫਿਲਮਾਂ ਪੰਜਾਬਣ ਅਤੇ ਚੰਨਾ ਸੱਚੀ ਮੁੱਚੀ ਵਿੱਚ ਨਜ਼ਰ ਆਏ ਅਤੇ ਦਰਸ਼ਕਾਂ ਵੱਲੋਂ ਉਹਨਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਉਹਨਾਂ ਨੇ ਬਾਲੀਵੁੱਡ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਕਾਕਟੇਲ ਫਿਲਮ ਦਾ ਮਸ਼ਹੂਰ ਗੀਤ ਸੈਕਿੰਡ ਹੈਂਡ ਜਵਾਨੀ ਗਾ ਕੇ ਮਿਸ ਪੂਜਾ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਤੇ ਇਹ ਗੀਤ ਦੇਸ਼ ਵਿਦੇਸ਼ ਵਿੱਚ ਬਹੁਤ ਹੀ ਹਿੱਟ ਸਾਬਤ ਹੋਇਆ। ਬਾਅਦ ਦੇ ਸਾਲਾਂ ਵਿੱਚ ਵੀ ਮਿਸ ਪੂਜਾ ਨੇ ਆਪਣੇ ਸਿਨੇਮਾਈ ਅਤੇ ਸੰਗੀਤਕ ਸਫ਼ਰ ਨੂੰ ਜਾਰੀ ਰੱਖਿਆ। ਸਾਲ 2013 ਵਿੱਚ ਉਹਨਾਂ ਦੀ ਫਿਲਮ ਪੂਜਾ ਕਿਵੇਂ ਆ ਰਿਲੀਜ਼ ਹੋਈ, ਜਿਸ ਤੋਂ ਬਾਅਦ ਉਹ ਇਸ਼ਕ ਗਰਾਰੀ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਏ। ਪੰਜਾਬੀ ਸੰਗੀਤ ਅਤੇ ਸਿਨੇਮਾ ਵਿੱਚ ਉਹਨਾਂ ਦਾ ਯੋਗਦਾਨ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਏ।

2010 ਵਿੱਚ ਮਿਸ ਪੂਜਾ ਪ੍ਰੋਜੈਕਟ ਰਿਲੀਜ਼ ਹੋਇਆ ਅਤੇ 2011 ਵਿੱਚ ਜੁਗਣੀ ਸਾਹ ਰੁਕਣਾ ਅਤੇ ਮਿਸ ਪੂਜਾ ਪ੍ਰੋਜੈਕਟ ਭਾਗ ਦੂਜਾ ਵਰਗੇ ਪ੍ਰੋਜੈਕਟ ਦਰਸ਼ਕਾਂ ਸਾਹਮਣੇ ਆਏ। 2012 ਵਿੱਚ ਜੈਟੀਟਿਊਡ ਨੇ ਕਾਫੀ ਧੂਮ ਮਚਾਈ। 2013 ਵਿੱਚ ਮੈਂ ਨੰਗੇ ਪੈਰ ਨੱਚਦੀ, ਬਠਿੰਡਾ ਬੀਟਸ ਅਤੇ ਮਿਸ ਪੂਜਾ ਪ੍ਰੋਜੈਕਟ ਭਾਗ ਤੀਜਾ ਵਰਗੇ ਗੀਤ ਅਤੇ ਐਲਬਮ ਰਿਲੀਜ਼ ਹੋਏ। ਫਿਰ 2014 ਵਿੱਚ ਆਇਆ ਪੇਨ ਕਿਲਰ ਯਾਨੀ ਦਰਦ ਨਿਵਾਰਕ, ਜੋ ਅੱਜ ਵੀ ਵਿਆਹਾਂ ਅਤੇ ਖੁਸ਼ੀਆਂ ਦੇ ਸਮਾਗਮਾਂ ਦੀ ਖਾਸ ਪਸੰਦ ਬਣਿਆ ਹੋਇਆ ਏ। 2015 ਵਿੱਚ ਫੋਰਡ, ਤਾਰੀਖ ਅਤੇ ਪਾਣੀ ਵਰਗੇ ਗੀਤਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਤੋਂ ਬਾਅਦ 2016 ਵਿੱਚ ਹੋਰ ਅਤੇ ਦਿਮਾਗ ਖਰਾਬ ਗੀਤ ਵੀ ਕਾਫੀ ਮਸ਼ਹੂਰ ਰਹੇ।

2017 ਵਿੱਚ ਜੀਜੂ ਬਾਰੀ ਬਾਰੀ ਬਰਸੀ ਖਟਣ ਗਿਆ ਸੀ। ਸੋਹਣਿਆ ਅਤੇ ਪਸੰਦ ਵਰਗੇ ਗੀਤ ਹਰ ਸਮਾਗਮ ਦੀ ਰੌਣਕ ਬਣੇ ਰਹੇ। ਫਿਰ 2018 ਵਿੱਚ ਪੈਰਾਸਾਈਟ, ਡੌਕ, ਤਿਤਲੀ ਅਤੇ ਪਰਦੇ ਮੇ ਰਹਿਨੇ ਦੋ ਵਰਗੇ ਗੀਤਾਂ ਨੇ ਵੀ ਵਾਹ ਵਾਹ ਖੱਟੀ।

2009 ਵਿਚ ਰਿਲੀਜ਼ ਹੋਇਆ ਮਹਿੰਦੀ ਅੱਜ ਵੀ ਵਿਆਹਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਏ। 2020 ਦੇ ਵਿਚ ਕੇਅਰ ਨਹੀਂ ਕਰਦਾ ਅਤੇ 2021 ਵਿਚ ਡੀਜੇ ਵੱਜਦਾ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲਿਆ। 2023 ਵਿਚ ਵਿਆਹ ਗੀਤ ਨੇ ਲੋਕਾਂ ਦੇ ਦਿਲਾਂ ਵਿਚ ਖਾਸ ਥਾਂ ਬਣਾਈ। ਫਿਰ 2024 ਵਿਚ ਫੇਸ ਟਾਈਮ, ਅੰਗਰੇਜ਼ੀ ਪੀਕੇ, ਬਿਆਨ, ਈਰਖਾ ਅਤੇ ਡਾਇਮੰਡ ਕੋਕਾ ਵਰਗੇ ਗੀਤ ਰਿਲੀਜ਼ ਹੋਏ, ਜਿਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਵੀ ਮਿਸ ਪੂਜਾ ਦੇ ਸੰਗੀਤ ਨਾਲ ਜੋੜੀ ਰੱਖਿਆ। 2025 ਟਾਲੀਵੁੱਡ ਰਿਕਾਰਡਸ ਦੇ ਅੰਤਰਗਤ ਰਿਲੀਜ਼ ਹੋਇਆ ਗੀਤ ਜਾਗੋ ਆਈਆ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਏ।

ਮਿਸ ਪੂਜਾ ਨੇ ਕਈ ਮਸ਼ਹੂਰ ਗਾਇਕਾਂ ਨਾਲ ਗੀਤ ਗਾ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। 2006 ਵਿੱਚ ਉਹਨਾਂ ਨੇ ਪ੍ਰੀਤ ਬਰਾੜ ਨਾਲ ਇੱਕ ਤੇਰੇ ਕਰਕੇ, ਕੁਲਦੀਪ ਰਸੀਲਾ ਨਾਲ ਸਫਾਰੀ, ਦਰਸ਼ਨ ਖੈਲਾ ਨਾਲ ਜਾਣ ਤੋਂ ਪਿਆਰੀ ਅਤੇ ਸ਼ਿੰਦਾ ਸ਼ੌਂਕੀ ਨਾਲ ਪਿੰਡ ਦਾ ਸ਼ਿੰਗਾਰ ਵਰਗੇ ਗੀਤ ਗਾਏ, ਜਿਨ੍ਹਾਂ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਫਿਰ 2007 ਵਿੱਚ ਬਾਈ ਅਮਰਜੀਤ ਨਾਲ ਹੀਰੋ, ਪ੍ਰੀਤ ਬਰਾੜ ਨਾਲ ਪੈਟਰੋਲ 2, ਸ਼ਿੰਦਾ ਸ਼ੌਂਕੀ ਨਾਲ ਝੋਨਾ 2, ਮਨਜੀਤ ਰੂਪੋ ਵਾਲੀਆਂ ਨਾਲ ਬਾਜ਼ੀ ਵਰਗੇ ਗੀਤ ਰਿਲੀਜ਼ ਹੋਏ। 2008 ਵਿੱਚ ਦੀਪ ਮਾਲਾ ਨਾਲ ਪੂਦਨਾ ਰਿਟਰਨਸ ਅਤੇ ਸ਼ਿੰਦਾ ਸ਼ੌਂਕੀ ਨਾਲ ਝੋਨਾ 3 ਵਰਗੇ ਗੀਤਾਂ ਨੇ ਕਾਫੀ ਮਕਬੂਲੀਅਤ ਹਾਸਲ ਕੀਤੀ। ਇਸ ਤੋਂ ਬਾਅਦ 2009 ਮਿਸ ਪੂਜਾ ਦੇ ਡਿਊਟ ਕੈਰੀਅਰ ਲਈ ਬਹੁਤ ਖਾਸ ਸਾਲ ਸਾਬਤ ਹੋਇਆ। ਇਸ ਸਾਲ ਉਹਨਾਂ ਨੇ ਮਿੰਟੂ ਧੂਰੀ ਨਾਲ ਕੋਠੇ ਤੇ ਸਪੀਕਰ, ਰੋਸ਼ਨ ਪ੍ਰਿੰਸ ਨਾਲ ਪ੍ਰਿੰਸ ਐਂਡ ਪੂਜਾ, ਕੁਲਦੀਪ ਰਸੀਲਾ ਨਾਲ ਡੋਰੀਆ, ਗੁਰਵਿੰਦਰ ਬਰਾੜ ਨਾਲ ਰੋਂਗ ਨੰਬਰ ਤੇ ਪ੍ਰੀਤ ਬਰਾੜ ਨਾਲ ਪੱਬ ਤੇ ਕਲੱਬ ਵਰਗੇ ਕਈ ਹਿੱਟ ਗੀਤ ਦਿੱਤੇ।

2011 ਵਿੱਚ ਵੀਰ ਸੁਖਵੰਤ ਨਾਲ ਪਜੈਰੋ ਕੇ ਕਸ਼ਮੀਰ ਨਾਲ ਪਿੰਡ ਵਾਲਾ ਗੇੜਾ, ਹੈਰੀ ਮਿਰਜ਼ਾ ਨਾਲ ਜੀਪ, ਫੌਜੀ ਨਾਲ ਦਫਾ ਹੋ ਜਾ ਅਤੇ ਬਾਈ ਅਮਰਜੀਤ ਨਾਲ ਰੁੱਤਾਂ ਵਰਗੇ ਗੀਤ ਕਾਫੀ ਮਸ਼ਹੂਰ ਰਹੇ। 2012 ਵਿੱਚ ਦੀਪ ਮਾਲਾ ਨਾਲ ਜੁਗਣੀ ਚੰਡੀਗੜ੍ਹ ਦੇ, ਅਪਾਚੇ ਇੰਡੀਅਨ ਨਾਲ ਗੱਭਰੂ ਵਰਗੇ ਗੀਤਾਂ ਨੇ ਵੀ ਨੌਜਵਾਨਾਂ ਵਿੱਚ ਖਾਸ ਜਗ੍ਹਾ ਬਣਾਈ। ਫਿਰ 2013 ਵਿੱਚ ਦੀਪ ਮਾਲਾ ਅਤੇ ਪ੍ਰੀਤ ਲਾਲੀ ਨਾਲ ਸਰਪ੍ਰਾਈਜ਼ ਪੰਜਾਬੀ ਬਾਏ ਨੇਚਰ

ਤੇ ਮਨਜੀਤ ਰੂਪੋ ਵਾਲੀਆਂ ਨਾਲ ਚੁਆਇਸ ਵਰਗੇ ਗੀਤ ਰਿਲੀਜ਼ ਹੋਏ। ਦੋਸਤੋ, ਇਸ ਤਰ੍ਹਾਂ ਮਿਸ ਪੂਜਾ ਨੇ ਡਿਊਟ ਗੀਤਾਂ ਦੀ ਦੁਨੀਆ ਵਿੱਚ ਇੱਕ ਲੰਮਾ ਅਤੇ ਕਾਮਯਾਬ ਸਫ਼ਰ ਤੈਅ ਕੀਤਾ।

2016 ਵਿੱਚ ਬਾਲੀਵੁੱਡ ਦੀ ਮਸ਼ਹੂਰ ਫਿਲਮ ਹਾਊਸਫੁੱਲ 3 ਵਿੱਚ ਮਿਸ ਪੂਜਾ ਨੇ ਮਾਲਾਮਾਲ ਗੀਤ ਗਾ ਕੇ ਆਪਣੀ ਆਵਾਜ਼ ਦਾ ਜਾਦੂ ਇੱਕ ਵਾਰ ਫਿਰ ਦਰਸ਼ਕਾਂ 'ਤੇ ਚਲਾ ਦਿੱਤਾ। ਦੋਸਤੋ, ਇਸ ਤਰ੍ਹਾਂ ਮਿਸ ਪੂਜਾ ਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਇੱਕ ਖਾਸ ਪਹਿਚਾਣ ਬਣਾਈ ਅਤੇ ਹਰ ਮੰਚ 'ਤੇ ਆਪਣੀ ਕਲਾ ਦਾ ਲੋਹਾ ਮਨਵਾਇਆ।

ਦੋਸਤੋ ਹੁਣ ਗੱਲ ਕਰਦੇ ਹਾਂ ਮਿਸ ਪੂਜਾ ਵੱਲੋਂ ਬਣਾਏ ਗਏ ਉਹਨਾਂ ਰਿਕਾਰਡਸ ਅਤੇ ਹਾਸਿਲ ਕੀਤੇ ਅਵਾਰਡਸ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਸ਼ਵ ਪੱਧਰ ਤੇ ਵੀ ਖਾਸ ਪਹਿਚਾਣ ਦਿਵਾਈ। ਸਾਲ 2009 ਵਿੱਚ ਮਿਸ ਪੂਜਾ ਨੂੰ UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਇੰਟਰਨੈਸ਼ਨਲ ਐਕਟ ਦੇ ਅਵਾਰਡਸ ਨਾਲ ਸਨਮਾਨਿਤ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਉਹਨਾਂ ਦੀ ਆਵਾਜ਼ ਪੰਜਾਬ ਤੋਂ ਨਿਕਲ ਕੇ ਵਿਦੇਸ਼ਾਂ ਤੱਕ ਆਪਣੀ ਧੁੰਮ ਮਚਾ ਰਹੀ ਸੀ। ਫਿਰ 2010 ਵਿੱਚ ਉਹਨਾਂ ਦੀ ਮਸ਼ਹੂਰ ਐਲਬਮ ਰੋਮਾਂਟਿਕ ਜੱਟ ਲਈ ਉਹਨਾਂ ਨੂੰ UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਇੰਟਰਨੈਸ਼ਨਲ ਐਲਬਮ ਦਾ ਅਵਾਰਡ ਮਿਲਿਆ। ਇਸੇ ਸਾਲ ਬ੍ਰਿਟਿਸ਼ ਏਸ਼ੀਆ TV ਮਿਊਜ਼ਿਕ ਅਵਾਰਡਸ ਵਿੱਚ ਉਹਨਾਂ ਨੂੰ ਬੈਸਟ ਫੀਮੇਲ ਐਕਟ ਦੇ ਤਾਜ ਨਾਲ ਵੀ ਨਵਾਜਿਆ ਗਿਆ। 2011 ਵੀ ਮਿਸ ਪੂਜਾ ਲਈ ਬੇਹੱਦ ਖਾਸ ਸਾਲ ਰਿਹਾ। UK ਏਸ਼ੀਅਨ ਮਿਊਜ਼ਿਕ ਅਵਾਰਡਸ ਵਿੱਚ ਉਹਨਾਂ ਨੂੰ ਬੈਸਟ ਇੰਟਰਨੈਸ਼ਨਲ ਐਕਟ ਅਤੇ ਬੈਸਟ ਇੰਟਰਨੈਸ਼ਨਲ ਐਲਬਮ ਲਈ ਨਾਮਜ਼ਦ ਕੀਤਾ ਗਿਆ। ਅੰਤ ਵਿੱਚ ਉਹਨਾਂ ਨੇ ਬੈਸਟ ਇੰਟਰਨੈਸ਼ਨਲ ਐਕਟ ਦਾ ਅਵਾਰਡ ਆਪਣੇ ਨਾਮ ਕੀਤਾ ਅਤੇ ਇੱਕ ਵਾਰ ਫਿਰ ਪੰਜਾਬੀ ਮਿਊਜ਼ਿਕ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦਵਾਇਆ। ਇਸੇ ਸਾਲ PTC ਪੰਜਾਬੀ ਫਿਲਮ ਅਵਾਰਡਸ ਵਿੱਚ ਉਹਨਾਂ ਨੇ ਬੈਸਟ ਡਿਊਟ ਫੀਮੇਲ ਅਵਾਰਡ ਵੀ ਆਪਣੇ ਨਾਮ ਕੀਤਾ। ਡਿਊਟ ਗੀਤਾਂ ਦੀ ਦੁਨੀਆਂ ਵਿੱਚ ਉਹਨਾਂ ਦੀ ਬਾਦਸ਼ਾਹੀ ਇਸ ਅਵਾਰਡ ਨਾਲ ਹੋਰ ਮਜ਼ਬੂਤ ਹੋ ਗਈ। ਦੋਸਤੋ, ਸਾਲ 2018 ਵਿੱਚ ਮਿਸ ਪੂਜਾ ਨੇ ਇੱਕ ਹੋਰ ਵੱਡਾ ਰਿਕਾਰਡ ਬਣਾਇਆ ਜਦੋਂ ਉਹ ਗੂਗਲ ਤੇ ਸਭ ਤੋਂ ਵੱਧ ਖੋਜੀ ਜਾਣ ਵਾਲੀਆਂ ਪੰਜਾਬੀ ਮਹਿਲਾ ਗਾਇਕਾਵਾਂ ਵਿੱਚ ਸ਼ਾਮਲ ਹੋਏ। ਇਹ ਉਹਨਾਂ ਦੀ ਲੋਕ ਪ੍ਰਿਯਤਾ ਦਾ ਸਪਸ਼ਟ ਸਬੂਤ ਸੀ। ਦੋਸਤੋ, ਫਿਰ 2020 ਵਿੱਚ ਉਹਨਾਂ ਨੂੰ ਗਲੋਬਲ ਆਈਕੋਨ ਅਵਾਰਡ ਦਿੱਲੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਲੰਬੇ ਅਤੇ ਕਾਮਯਾਬ ਸੰਗੀਤਕ ਸਫ਼ਰ ਨੂੰ ਸਮਰਪਿਤ ਸੀ। 2021 ਵਿੱਚ ਮਿਸ ਪੂਜਾ ਨੇ ਉਹ ਕਰ ਦਿਖਾਇਆ ਜਿਸ ਨੂੰ ਸੁਣ ਕੇ ਹਰ ਪੰਜਾਬੀ ਮਾਣ ਮਹਿਸੂਸ ਕਰਦਾ। ਲਗਭਗ 4500 ਤੋਂ ਵੱਧ ਗੀਤ ਗਾ ਕੇ ਕਰੀਬ 850 ਤੋਂ ਵੱਧ ਮਿਊਜ਼ਿਕ ਵੀਡੀਓਜ਼ ਵਿੱਚ ਫੀਚਰ ਹੋ ਕੇ ਅਤੇ 350 ਤੋਂ ਵੱਧ ਐਲਬਮ ਰਿਲੀਜ਼ ਕਰਕੇ ਉਹਨਾਂ ਨੇ ਗਿਨੀਜ਼ ਵਰਲਡ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਅਤੇ ਵਿਸ਼ਵ ਰਿਕਾਰਡਸ ਦੀ ਹੈਟ੍ਰਿਕ ਬਣਾਈ। ਦੋਸਤੋ, ਇਸੇ ਸਾਲ ਉਹਨਾਂ ਨੂੰ ਹਿੰਦੁਸਤਾਨ ਗੌਰਵ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਦੋਸਤੋ, ਇਹ ਸਾਰੇ ਅਵਾਰਡਸ ਅਤੇ ਰਿਕਾਰਡ ਇਸ ਗੱਲ ਦਾ ਸਬੂਤ ਨੇ ਕਿ ਮਿਸ ਪੂਜਾ ਨੇ ਆਪਣੀ ਮਿਹਨਤ, ਲਗਨ ਅਤੇ ਸੁਰੀਲੀ ਆਵਾਜ਼ ਨਾਲ ਪੰਜਾਬੀ ਸੰਗੀਤ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਇਆ ਹੈ। ਮਿਸ ਪੂਜਾ ਨੇ ਆਪਣੇ ਕੈਰੀਅਰ ਦੌਰਾਨ 100 ਤੋਂ ਵੀ ਵੱਧ ਪੰਜਾਬੀ ਮੇਲ ਗਾਇਕਾਂ ਨਾਲ ਡਿਊਟ ਗੀਤ ਗਾਏ, ਜੋ ਆਪਣੇ ਆਪ ਵਿੱਚ ਇੱਕ ਵੱਡਾ ਰਿਕਾਰਡ ਮੰਨਿਆ ਜਾਂਦਾ ਹੈ। ਪੰਜਾਬੀ ਸੰਗੀਤ ਜਗਤ ਵਿੱਚ ਇਹ ਮਾਣ ਵਾਲੀ ਗੱਲ ਹੈ ਕਿ ਸਭ ਤੋਂ

ਵੱਧ ਡਿਊਟ ਗੀਤ ਗਾਉਣ ਵਾਲੀਆਂ ਗਾਇਕਾਵਾਂ ਵਿੱਚ ਮਿਸ ਪੂਜਾ ਦਾ ਨਾਮ ਸਭ ਤੋਂ ਉੱਪਰ ਲਿਆ ਜਾਂਦਾ ਏ। ਇੱਕ ਸਮਾਂ ਐਸਾ ਵੀ ਸੀ ਜਦੋਂ ਡਿਊਟ ਗੀਤਾਂ ਦੀ ਦੁਨੀਆਂ ਵਿੱਚ ਸੁਦੇਸ਼ ਕੁਮਾਰੀ ਦਾ ਨਾਮ ਸਭ ਤੋਂ ਅੱਗੇ ਲਿਆ ਜਾਂਦਾ ਸੀ, ਪਰ ਬਾਅਦ ਵਿੱਚ ਮਿਸ ਪੂਜਾ ਨੇ ਆਪਣੀ ਮਿਹਨਤ ਅਤੇ ਲਗਾਤਾਰ ਹਿੱਟ ਗੀਤਾਂ ਨਾਲ ਇਹ ਰਿਕਾਰਡ ਆਪਣੇ ਨਾਮ ਕਰ ਲਿਆ। ਉਹਨਾਂ ਦੀ ਆਵਾਜ਼ ਹਰ ਗਾਇਕ ਨਾਲ ਇੱਕ ਨਵਾਂ ਰੰਗ ਲਿਆਉਂਦੀ ਸੀ ਅਤੇ ਇਸੇ ਕਰਕੇ ਉਹ ਡਿਊਟ ਸੌਂਗਸ ਦੀ ਰਾਣੀ ਵਜੋਂ ਮਸ਼ਹੂਰ ਹੋ ਗਏ। ਦੋਸਤੋ, ਜੇ ਗੱਲ ਕਰੀਏ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਮਿਸ ਪੂਜਾ ਨੇ ਰੋਮੀ ਨਾਲ ਵਿਆਹ ਕਰਵਾਇਆ ਜੋ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਹੋਏ ਨੇ ਤੇ ਇੱਕ ਮਿਊਜ਼ਿਕ ਪ੍ਰੋਡਿਊਸਰ ਵਜੋਂ ਜਾਣੇ ਜਾਂਦੇ ਨੇ। ਉਹਨਾਂ ਦਾ ਇੱਕ ਪੁੱਤਰ ਵੀ ਹੈ ਜਿਸ ਦਾ ਨਾਮ ਅਲਾਪ ਸਿੰਘ ਹੈ। ਦੋਸਤੋ, ਜੇ ਗੱਲ ਕਰੀਏ ਉਹਨਾਂ ਦੇ ਪਰਿਵਾਰਕ ਜੀਵਨ ਦੀ ਤਾਂ ਅੱਜ ਕੱਲ੍ਹ ਮਿਸ ਪੂਜਾ ਆਪਣੇ ਪਰਿਵਾਰ ਨਾਲ ਵਿਦੇਸ਼ ਵਿੱਚ ਰਹਿ ਰਹੇ ਨੇ ਤੇ ਆਪਣੇ ਪਰਿਵਾਰਕ ਜੀਵਨ ਦੇ ਨਾਲ ਨਾਲ ਸੰਗੀਤਕ ਸਫ਼ਰ ਨੂੰ ਵੀ ਬਾਖੂਬੀ ਜਾਰੀ ਰੱਖ ਰਹੇ ਨੇ।

ਦੋਸਤੋ ਅੱਜ ਵੀ ਮਿਸ ਪੂਜਾ ਨੂੰ ਦੁਨੀਆ ਉਹਨਾਂ ਦੇ ਗੀਤਾਂ ਰਾਹੀਂ ਯਾਦ ਕਰਦੀ ਹੈ। ਉਹਨਾਂ ਦੀ ਆਵਾਜ਼ ਨੇ ਨਾ ਸਿਰਫ ਪੰਜਾਬ ਵਿੱਚ ਸਗੋਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਸੰਗੀਤ ਦੀ ਖੁਸ਼ਬੂ ਫੈਲਾਈ ਹੈ। ਦੋਸਤੋ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਮਿਸ ਪੂਜਾ ਨੇ ਆਪਣੀ ਗਾਇਕੀ ਰਾਹੀਂ ਪੰਜਾਬੀ ਭਾਸ਼ਾ, ਪੰਜਾਬੀਅਤ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ ਹੈ। ਜਿਸ ਲੜਕੀ ਨੇ ਸਾਲ 2006 ਵਿੱਚ ਆਪਣੇ ਪਹਿਲੇ ਡਿਊਟ ਐਲਬਮ ਜਾਣ ਤੋਂ ਪਿਆਰੀ ਨਾਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਫਿਰ 2009 ਵਿੱਚ ਆਪਣੀ ਪਹਿਲੀ ਸੋਲੋ ਐਲਬਮ ਰੋਮਾਂਟਿਕ ਜੱਟ ਨਾਲ ਇੱਕ ਵੱਖਰੀ ਪਹਿਚਾਣ ਬਣਾਈ, ਜਿਸ ਨੇ ਪੰਜਾਬਣ ਵਰਗੀ ਫਿਲਮ ਨਾਲ ਅਦਾਕਾਰੀ ਵਿੱਚ ਕਦਮ ਰੱਖਿਆ ਅਤੇ ਕਾਕਟਲ ਦੇ ਮਸ਼ਹੂਰ ਗੀਤ ਸੈਕਿੰਡ ਹੈਂਡ ਜਵਾਨੀ ਰਾਹੀਂ ਬਾਲੀਵੁੱਡ ਵਿੱਚ ਆਪਣੀ ਆਵਾਜ਼ ਦਾ ਜਾਦੂ ਬਖੇਰਿਆ। ਉਹ ਅੱਜ ਵੀ ਲੱਖਾਂ ਦਿਲਾਂ ਦੀ ਧੜਕਣ ਬਣੇ ਹੋਏ ਨੇ।

ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ। ਸਾਡਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜੋ ਕਿ ਮਿਸ ਪੂਜਾ ਜੀ ਦੀ ਗਾਇਕੀ ਨੂੰ ਸਮਰਪਿਤ ਸੀ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।

ਇਸ ਦੇ ਨਾਲ ਹੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਹੁੰਦਾ ਹੈ ਸਮਾਪਤ। ਅਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 5:30 ਅਤੇ 30 ਸਕਿੰਟ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਜੀ ਸਰੋਤਿਓ, ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਗੱਲਾਂ ਚੌਂਕ ਗੱਲ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਰੋਤਿਆਂ ਦੇ ਖਤਾਂ ਅਤੇ ਫੋਨ ਕਾਲਾਂ 'ਤੇ ਆਧਾਰਿਤ ਸਿਲਸਿਲਾ ਸਰੋਤਾ ਮੰਚ। ਪ੍ਰੋਗਰਾਮ ਦੇ ਸੰਚਾਲਕ ਹੋਣਗੇ ਮਨਦੀਪ ਰਜੌਰਾ ਅਤੇ ਕਿਰਨਪਾਲ।

0: ਜੀ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅੱਜ ਕਿਰਨਪਾਲ। ਸੋ ਸਰੋਤਿਓ, ਅੱਜ ਤੁਹਾਡੇ ਨਾਲ ਕਿਰਨਪਾਲ ਹੈ ਤੇ ਮੇਰੇ ਨਾਲ ਅੱਜ ਸ਼ਿਰਕਤ ਕੌਣ ਕਰ ਰਹੇ ਨੇ? ਜੀ ਹਾਂ ਜੀ ਹਾਂ, ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਜੀ ਮਨਦੀਪ ਰਜੌਰਾ ਜੀ। ਰਜੌਰਾ ਸਾਹਿਬ ਜੀ, ਆਇਆਂ ਨੂੰ ਸਵਾਗਤ
1: ਜੀ। ਸ਼ੁਕਰੀਆ ਕਿਰਨ, ਅਸੀਂ ਸਾਰੇ ਰਲ ਕੇ ਅਸੀਂ ਸਾਡੇ ਸਰੋਤਿਆਂ ਦਾ ਵੀ ਸਵਾਗਤ ਕਰਨਾ
0: ਤੇ
1: ਨਾਲੋ ਨਾਲ ਅਸੀਂ ਤੁਹਾਡਾ ਵੀ ਸਵਾਗਤ ਕਰਦੇ ਹਾਂ। ਪਹਿਲਾਂ ਤੇ ਆਪਾਂ ਦੋਨੋਂ ਰਲ ਕੇ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ। ਤੁਸੀਂ ਛੇਤੀ ਨਾਲ ਉਹ ਜ਼ਰੀਏ ਜਿਨ੍ਹਾਂ ਨਾਲ ਉਹਨਾਂ ਨੇ ਸਾਡੇ ਨਾਲ ਜੁੜਨਾ ਹੈ, ਜਿਨ੍ਹਾਂ ਦੇ ਜ਼ਰੀਏ ਉਹ ਜ਼ਰੀਏ ਉਹਨਾਂ ਨੂੰ ਦੱਸ ਦਿਓ ਜੀ।
0: ਜੀ ਬਿਲਕੁਲ ਜੀ, ਰਜਾਰਾ ਸਾਹਿਬ, ਸਭ ਤੋਂ ਪਹਿਲਾਂ ਤਾਂ ਖੂਬਸੂਰਤ ਜ਼ਰੀਆ ਜਿਸ ਦੀ ਵਾਕਈ ਸਾਰੇ ਸਰੋਤਿਆਂ ਨੂੰ ਤੰਗ ਰਹਿੰਦੀ ਹੈ, 0160-22-43-331 ਨੰਬਰ ਜਿਹੜਾ ਹੈਗਾ, ਸੋ
1: ਜਿਹੜਾ ਕਿ ਉਹਨਾਂ ਦੇ ਦਿਲਾਂ ਤੇ ਖੁਣਿਆ ਹੋਇਆ ਉਹ ਨੰਬਰ ਸਾਡੇ ਸਰੋਤਿਆਂ ਦੇ। ਤੇ ਅਗਲਾ ਜਿਹੜਾ ਸਾਡਾ ਵਟਸਐਪ ਨੰਬਰ ਹੈ 7713-73-146 ਹੈ, ਜਿਸ ਦੇ ਉੱਤੇ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਚ ਮੈਸੇਜ ਕਰਦੇ ਹੋ। ਕਿਰਨ, ਸਾਡੇ ਸਰੋਤੇ ਨਾ ਇਸ ਨੰਬਰ ਦੇ ਉੱਤੇ ਉਦੋਂ ਹੀ ਮੈਸੇਜ ਕਰਦੇ ਹੈ ਜਦੋਂ ਉਹਨਾਂ ਦੇ ਮੈਸੇਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਬੈਠਾ ਕੋ ਹੋਸਟ ਜਦੋਂ ਪੜ੍ਹਨਾ ਸ਼ੁਰੂ ਕਰਦਾ ਹੈ। ਤੇ ਹੁਣ ਤੁਸੀਂ ਛੇਤੀ ਨਾਲ ਸ਼ੁਰੂ ਕਰੋ, ਉਹਨਾਂ ਨੇ ਹੁਣ ਲਿਖਣਾ ਸ਼ੁਰੂ ਕਰ ਦਿੱਤਾ ਹੋਣਾ, ਤੁਸੀਂ ਛੇਤੀ ਨਾਲ ਪੜ੍ਹਨਾ ਸ਼ੁਰੂ ਕਰ ਦਿਓ। ਮੈਂ ਸਾਡੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਉਹ ਸਰੋਤੇ ਜਿਹੜੇ ਕਿ ਪਹਿਲਾਂ ਸਿਰਫ ਇਹ ਪ੍ਰੋਗਰਾਮ ਸੁਣਦੇ ਨੇ, ਸ਼ਿਰਕਤ ਨਹੀਂ ਕਰਦੇ, ਉਹ ਵੀ ਕੋਸ਼ਿਸ਼ ਕਰਕੇ ਵੇਖਣ। ਤੇ ਜਿਹੜੇ ਸਾਡੇ ਸਾਥੀ ਘਰਾਂ ਨੂੰ ਪਰਤਦਿਆਂ ਕੰਮ ਕਾਰ ਤੋਂ ਗੱਡੀ 'ਚ ਸੁਣ ਰਹੇ ਹੈ ਉਹ ਵੀ ਕੋਸ਼ਿਸ਼ ਕਰ ਸਕਦੇ ਹੈ, ਬਸ਼ਰਤੇ ਉਹ ਗੱਡੀ ਪਾਸੇ ਖੜਾਉਣਗੇ, ਆਪਣੀ ਸੀਟ ਬੈਲਟ ਫੇਰ ਲਾਉਣਗੇ, ਤਸੱਲੀ ਨਾਲ ਉਹ ਸਾਨੂੰ ਫੋਨ ਮਿਲਾਉਣਗੇ। ਤੇ ਜੇਕਰ ਸਿਰਫ ਆਨੰਦ ਮਾਣਨਾ ਚਾਹੁੰਦੇ ਹੋ ਆਪਣੇ ਚਲਦੇ ਵਹੀਕਲ, ਆਪਣੀ ਚਲਦੀ ਗੱਡੀ 'ਚ, ਤਾਂ ਫਿਰ ਸੀਟ ਬੈਲਟ ਲਾਉਣੀ ਨਹੀਂ ਭੁੱਲਣੀ। ਤੁਸੀਂ ਆਪਣੇ ਨਾਲ ਦੇ ਸਾਥੀ ਨੂੰ ਵੀ ਸੀਟ ਬੈਲਟ ਜ਼ਰੂਰ ਲਾਉਣ ਲਈ, ਪਾਉਣ ਲਈ ਆਖੋ ਜੀ।
0: ਕਿਆ ਬਾਤ ਹੈ ਜੀ, ਖੂਬਸੂਰਤ ਜਿਹਾ ਸੁਨੇਹਾ ਤੁਸੀਂ ਆਉਂਦਿਆਂ ਸਾਰ ਹੀ ਰਜੌਰਾ ਸਾਹਿਬ ਸਰੋਤਿਆਂ ਨੂੰ ਦਿੱਤਾ ਹੈ
1: ਜੀ।
0: ਔਰ ਤੁਸੀਂ ਜ਼ਰੀਆ ਦੱਸਿਆ ਜਿਹੜਾ, ਉਸ ਦੇ ਜ਼ਰੀਏ ਇੱਕ ਸੁਨੇਹਾ ਮੇਰੇ ਕੋਲ ਖੂਬਸੂਰਤ ਜਿਹਾ ਪਹੁੰਚਿਆ ਜੀ।
1: ਵਾਹ ਜੀ ਵਾਹ, ਯਾਨੀ ਕਿ ਤੁਹਾਡੇ ਕੋਲ ਵਟਸਐਪ ਸੁਨੇਹਾ ਜਿਹੜਾ ਉਹ ਪਹੁੰਚ ਚੁੱਕਿਆ ਹੈ। ਸਾਡੇ ਕੋਲ ਖਤ ਵੀ ਬਹੁਤ ਸਾਰੇ ਨੇ, ਪੋਸਟ ਕਾਰਡ ਜਿਹੜੇ ਹੈ ਮੈਂ ਦੇਖ ਰਿਹਾ ਤੁਹਾਡੇ ਹੱਥ ਦੇ ਵਿੱਚ, ਤੇ ਇਹਨਾਂ ਖਤਾਂ ਨੂੰ, ਇਹਨਾਂ ਪੋਸਟ ਕਾਰਡਾਂ ਨੂੰ ਵੀ ਅਸੀਂ ਪੜਾਂਗੇ ਜੀ।
0: ਜੀ ਬਿਲਕੁਲ ਰਜਾਰ ਸਾਹਿਬ, ਪਹਿਲਾ ਜਿਹੜਾ ਮੇਰੇ ਕੋਲ ਸੁਨੇਹਾ ਪਹੁੰਚਿਆ ਜੀ, ਭੇਜਣ ਵਾਲੇ ਨੇ ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ, ਗੀਤਾ
1: ਜੀ,
0: ਸੁਖਪ੍ਰੀਤ ਕੌਰ ਪਿੰਡ ਰਾਮਸਰਾ ਤੋਂ ਇਹਨਾਂ ਨੇ ਸਾਨੂੰ ਲਿਖਿਆ ਜੀ।
1: ਜੀ ਬਹੁਤ ਅੱਛੇ, ਰਾਮਸਰੇ ਤੋਂ ਸਾਨੂੰ ਖਤ ਆਇਆ। ਇਧਰਲੇ ਪਾਸੇ ਜਦੋਂ ਹਰਿਆਣੇ ਨਾਲ ਸਾਡੀ ਹੱਦ ਪੰਜਾਬ ਦੀ ਜਾ ਲੱਗਦੀ ਹੈ, ਤੇ ਇਹ ਆਖਰੀ ਪਿੰਡ ਜਿਹੜਾ ਹੈ ਇਧਰਲੇ ਪਾਸੇ ਪੈਂਦਾ ਹੈਗਾ, ਰਾਮੇ ਤੋਂ ਅੱਗੇ ਰਾਮਸਰੇ ਤੋਂ ਬਾਅਦ ਹਰਿਆਣੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜੀ।
0: ਜੀ ਕਹਿੰਦੇ ਸਭ ਤੋਂ ਪਹਿਲਾਂ ਪ੍ਰੋਗਰਾਮ ਪੇਸ਼ਕਰਤਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ।
0: ਕਹਿੰਦੇ ਹੁਣ ਤਾਂ ਮੈਂ ਤੁਹਾਨੂੰ ਜਿਵੇਂ ਉਹਨਾਂ ਨੇ ਲਿਖਿਆ ਮੈਂ ਤੁਹਾਨੂੰ ਜਰਾ ਸਭ ਪੜ੍ਹ ਕੇ ਸੁਣਾਉਂਦੀ ਹਾਂ। ਕਹਿੰਦੇ ਹੁਣ ਤਾਂ ਤੁਹਾਡੇ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ
1: ਜੀ,
0: ਪਰ ਸਾਨੂੰ ਖਾਸ ਤੌਰ ਤੇ ਸ਼ਾਮ

0: ਸੁਹਾਣੀ ਪੈਗਾਮ ਸ਼ੁਰਲੀਆਂ ਤੇ ਸਭ ਤੋਂ ਵੱਧ ਖੁੰਡ ਚਰਚਾ ਬਹੁਤ ਪਸੰਦ
1: ਹੈ,
0: ਚੰਗੇ ਲੱਗਦੇ ਆ
1: ਜੀ, ਸ਼ੁਕਰੀਆ ਜੀ।
0: ਕਿਉਂਕਿ ਕਹਿੰਦੇ ਇਸ ਵਿੱਚ ਹਾਸੇ ਵਿੱਚ ਵਧੀਆ ਜਾਣਕਾਰੀ ਵੀ ਦਿੱਤੀ ਜਾਂਦੀ ਹੈ
1: ਜੀ।
0: ਕਹਿੰਦੇ ਇਸ ਦੇ ਸਾਰੇ ਕਲਾਕਾਰ ਆਪਣਾ ਰੋਲ ਬਹੁਤ ਵਧੀਆ ਕਰਦੇ ਆ, ਪਰ ਸਾਡੀ ਇੱਕ ਦੁਵਿਧਾ ਦੂਰ ਕਰਿਓ
1: ਹਾਂਜੀ
0: ਕਿ ਕਹਿੰਦੇ ਪਾੜੋ ਕਰੋ ਕਿ ਜੋ ਰੋਲ ਕਰਦੇ ਨੇ ਉਹ
1: ਜੀ ਪਾੜੇ ਦਾ ਜੋ ਰੋਲ ਕਰਦੇ
0: ਪਾੜੇ ਦਾ ਇਹਨਾਂ ਨੇ ਕੁਛ ਏਦਾਂ ਹੀ ਲਿਖਣਾ ਚਾਹਿਆ ਹੋਏ ਸਰਜਰ ਸਾਹਿਬ, ਕਹਿੰਦੇ ਪਾੜੇ ਦਾ ਜੋ ਰੋਲ ਕਰਦੇ ਨੇ ਇੱਕ ਜਣਾ ਹੀ ਆ ਜਾਂ ਦੋ ਜਣੇ ਰੋਲ ਕਰਦੇ ਨੇ ਜਾਂ ਫਿਰ ਅੱਡ ਅੱਡ ਬੰਦੇ ਨੇ ਕਹਿੰਦੇ ਉਹ
1: ਜੀ? ਪਾੜੇ ਦਾ ਰੋਲ ਕੁਲਵਿੰਦਰ ਚਾਨੀ ਹੋਰੀ ਕਰਦੇ ਨੇ
0: ਜੀ,
1: ਤੁਸੀਂ ਉਹਨਾਂ ਦਾ ਪ੍ਰੋਗਰਾਮ ਸੁਣਦੇ ਹੋ, ਕੁਲਵਿੰਦਰ ਚਾਨੀ ਹੋਰਾਂ ਦੇ ਪੇਸ਼ਕਾਰੀ ਸੁਣਦੇ ਹੋ ਤੁਸੀਂ ਇਸ ਰੋਲ ਚ ਜੀ
0: ਜੀ। ਬਾਕੀ ਕਹਿੰਦੇ ਕੱਲ ਵਾਲਾ ਹੈਲੋ ਡਾਕਟਰ ਜਿਹੜਾ ਭੈਣ ਖੁਸ਼ਪ੍ਰੀਤ ਜੀ ਨੇ ਪੇਸ਼ ਕੀਤਾ, ਅੱਖਾਂ ਦੇ ਡਾਕਟਰ ਨਾਲ ਗੱਲਬਾਤ ਕਰਾਈ ਸਾਨੂੰ ਵਧੀਆ ਲੱਗਿਆ
1: ਜੀ, ਇਸ ਦੇ ਨਾਲ ਹੀ
0: ਐਤਵਾਰ ਨੂੰ ਕਹਿੰਦੇ ਪਿੰਡ ਬੰਗੀ ਦੀਪਾ ਆਲਾ ਪ੍ਰੋਗਰਾਮ ਕੁਲਵਿੰਦਰ ਚਾਨੀ ਜੀ ਨੇ ਬਾਖਮਾਲ ਪੇਸ਼ ਕੀਤਾ, ਉਹਨਾਂ ਨੂੰ ਸਰੋਤਿਆਂ ਦੀ ਗੱਲ ਕਢਵਾਉਣੀ ਆਉਂਦੀ ਹੈ। ਬਾਕੀ ਕਹਿੰਦੇ ਸਾਰੇ ਪ੍ਰੋਗਰਾਮ ਬਹੁਤ ਸ਼ਾਨਦਾਰ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ, ਸਾਡੇ ਸਾਰੇ ਹੀ ਅਨਾਊਂਸਰ ਸਾਹਿਬਾਨ ਬੜੀ ਮਿਹਨਤ ਕਰਦੇ ਹੈ, ਜੇਕਰ ਸਟੂਡੀਓ ਚ ਕੋਈ ਮਹਿਮਾਨ ਆਉਂਦਾ ਤਾਂ ਉਸ ਦੇ ਨਾਲ ਵੀ ਤੁਹਾਡੇ ਲਈ ਜਾਣਕਾਰੀ ਕਢਾਉਣ ਦੀ ਪੂਰੀ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ। ਜਿਵੇਂ ਕਿ ਹੈਲੋ ਡਾਕਟਰ ਦਾ ਜ਼ਿਕਰ ਕੀਤਾ ਖੁਸ਼ਪ੍ਰੀਤ ਕਰਦੇ ਨੇ ਜੀ, ਉਹ ਉਹਨਾਂ ਨੇ ਹੀ ਕੀਤਾ ਕੱਲ, ਤੇ ਨਾਲ ਕੁਲਵਿੰਦਰ ਚਾਨੀ ਹੋਰੀ ਜਿਹੜੇ ਹੈ ਉਹ ਪ੍ਰੋਗਰਾਮ ਐਤਵਾਰ ਨੂੰ ਮੇਰਾ ਪਿੰਡ ਦੇ ਤਹਿਤ ਕਿਸੇ ਪਿੰਡ ਤੋਂ ਕੀਤੀ ਹੋਈ ਕਵਰੇਜ ਤੁਸੀਂ ਸੁਣਦੇ ਹੋ, ਤੁਸੀਂ ਸੁਣਿਆ ਸਲਾਹਿਆ, ਧੰਨਵਾਦ
0: ਜੀ। ਸੋਰ ਜਿਹੜਾ ਸਾਹਿਬ ਇੱਕ ਕਾਲ ਆਈ ਹੈ ਸਾਡੇ ਕੋਲ
1: ਜੀ।
0: ਹੈਲੋ
2: ਹੈਲੋ
0: ਜੀ, ਨਮਸਕਾਰ ਜੀ।
2: ਨਮਸਕਾਰ ਜੀ,
0: ਕੌਣ ਬੋਲ ਰਹੇ ਹੋ?
2: ਮੈਡਮ ਜੀ, ਹੰਸਾ ਸਿੰਘ ਤੇਲ ਮਾਡਰ ਬੋਲ ਰਹੇ, ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜੀ।
0: ਹੰਸਾ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ ਸਰੋਤਾ ਮੰਚ ਦੇ ਵਿੱਚ। ਰਜੌਰਾ ਸਾਹਿਬ ਸੁਣ ਰਹੇ ਨੇ, ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
1: ਜੀ ਸਵਾਗਤ ਕਰਦੇ ਹਾਂ।
2: ਸੁਖਰੇ ਜੀ, ਧੰਨਵਾਦ ਜੀ।
1: ਜੀ ਗੱਲ ਕਰੋ।
2: ਹਾਂਜੀ ਕਰਦੇ ਕਰਦੇ
1: ਜੀ, ਕਰੋ ਸ਼ੁਰੂ।
2: ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ।
1: ਜੀ ਹੋਰ ਕੀ ਆਖੋਗੇ ਜੀ? ਹਾਂਜੀ ਬੋਲੀ ਚੱਲੋ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਾਨੂੰ।
2: ਆਪਣਾ ਮੇਰਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੈਂ ਪ੍ਰੋਗਰਾਮ ਸੁਣਦਾ ਹੁੰਦਾ ਸਾਰੇ ਤੁਹਾਡੇ ਆਪਣੇ।
1: ਠੀਕ ਹੈ ਜੀ,
2: ਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਜੀ।
1: ਜੀ ਜੀ ਬਹੁਤ ਅੱਛੀ ਗੱਲ ਹੈ।
2: ਤੇ ਵੈਸੇ ਤੁਹਾਡੇ ਹੀ ਬਹੁਤ ਜ਼ਿਆਦਾ ਪੁਰਾਣਾ ਸਰੋਤੇ ਆ ਜੀ, 1993-94 ਚੋਂ FM ਰੇਡੀਓ ਬਠਿੰਡਾ ਸੁਣ ਰਹੇ ਆ ਜੀ।
1: ਵਾਹ ਜੀ ਵਾਹ, ਬਹੁਤ ਚੰਗੀ ਗੱਲ ਹੈ।
2: ਹਾਂਜੀ, ਜਦੋਂ ਦਾ ਵੀ ਮਤਲਬ ਆਪਣਾ ਸ਼ੁਰੂ ਹੋਇਆ FM ਰੇਡੀਓ ਬਠਿੰਡਾ, ਤੇ ਪਹਿਲਾਂ ਤਾਂ ਮੀਡੀਅਮ ਸੌਟ ਹੀ ਸੁਣਦੇ ਹੁੰਦੇ, ਪਰ ਜਦੋਂ ਉਹਦਾ FM ਆਇਆ ਉਦੋਂ ਦਾ ਹੀ ਇੱਧਰ ਤੁਹਾਡੇ ਵੱਲ ਨਾਲ ਹੀ ਜੁੜ ਗਏ ਜੀ।
1: ਬਹੁਤ ਚੰਗੀ ਗੱਲ ਹੈ ਜੀ,
2: ਤੇ ਸਾਨੂੰ ਬਹੁਤ ਵਧੀਆ ਲੱਗਦੇ ਤੁਹਾਡੇ ਜਿੰਨੇ ਵੀ ਪ੍ਰੋਗਰਾਮ ਚੱਲਦੇ, ਸਾਨੂੰ ਬਹੁਤ ਵਧੀਆ ਲੱਗਦੇ ਨੇ। ਭੈਣਾਂ ਦਾ ਪ੍ਰੋਗਰਾਮ ਵਧੀਆ ਲੱਗਦਾ, ਜਿਵੇਂ ਹੁਣ ਸ਼ਾਮ ਸਵਾਨੀ ਚੱਲਦਾ ਹੁੰਦਾ ਉਹ ਵਧੀਆ ਲੱਗਦਾ ਜੀ।
1: ਬੜੀ ਮਿਹਰਬਾਨੀ ਜੀ, ਤੁਸੀਂ ਇਜ਼ਹਾਰ ਕੀਤਾ ਆਪਣੀ ਖੁਸ਼ੀ ਦਾ, ਆਪਣੀ ਸਾਡੇ ਨਾਲ ਰੇਡੀਓ ਨਾਲ ਲੱਗਣ ਦਾ, ਧੰਨਵਾਦ ਫੋਨ ਕਰਨ ਲਈ।
2: ਸ਼ੁਕਰੀਆ ਜੀ, ਧੰਨਵਾਦ
1: ਜੀ। ਸ਼ੁਕਰੀਆ ਜੀ। ਜੀ ਕਿਰਨ, ਮੈਂ ਸਾਡੇ ਸਰੋਤਿਆਂ ਨੂੰ ਇੱਕ ਵਾਰ ਫੇਰ ਦੱਸ ਦੇਵਾਂ ਜ਼ਰੀਆ, ਸਾਡਾ ਵਟਸਐਪ ਨੰਬਰ ਹੈ 7713-7146 ਹੈ ਜੀ,
0: ਔਰ 0164-42-3431 ਨੰਬਰ ਡਾਇਲ ਕਰਕੇ ਸਰੋਤੇ ਸਾਡੇ ਨਾਲ ਜੁੜ ਸਕਦੇ ਆ। ਰਜਾਰਾ ਸਾਹਿਬ, ਇੱਕ ਛੋਟਾ ਜਿਹਾ ਬੜਾ ਪਿਆਰਾ ਜਿਹਾ ਖਤ ਪਹੁੰਚਿਆ ਜੀ ਮੇਰੇ ਕੋਲ, ਪ੍ਰਕਾਸ਼, ਸੀਮਾ, ਪੂਜਾ, ਰੀਨਾ ਤੇ ਪਿਆਰੀ ਬੇਟੀ ਕਿਰਨ
1: ਜੀ,
0: ਕਿਆ ਬਾਤ ਹੈ ਜੀ। ਇਹ ਕਹਿੰਦੇ ਸਾਨੂੰ ਤੁਹਾਡੇ ਜਿਹੜੇ ਸਾਰੇ ਪ੍ਰੋਗਰਾਮ ਹੈ ਬਹੁਤ ਅੱਛੇ ਲੱਗਦੇ ਨੇ
1: ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ, ਸਾਰੇ ਹੀ ਪ੍ਰੋਗਰਾਮ ਇਹਨਾਂ ਨੂੰ ਚੰਗੇ ਲੱਗਦੇ ਆ, ਤੇ ਸਾਨੂੰ ਤੁਸੀਂ ਕੋਈ ਸੁਝਾਅ ਵੀ ਜ਼ਰੂਰ ਲਿਖ ਕੇ ਭੇਜੋ ਕਿ ਅਸੀਂ ਕੀ ਸ਼ਾਮਿਲ ਕਰ ਸਕਦੇ ਹਾਂ। ਜਾਣਕਾਰੀ ਦੇਣ ਦੀ ਫਿਰਾਕ ਦੇ ਵਿੱਚ ਹੁੰਦੇ ਹਾਂ ਅਸੀਂ ਹਰ ਵਕਤ, ਕੀ ਤੁਹਾਨੂੰ ਚਾਹੀਦਾ ਹੈ, ਕਿਸ ਵਿਸ਼ੇ ਦੇ ਉੱਤੇ ਅਸੀਂ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ, ਕਿਉਂਕਿ ਆਕਾਸ਼ਵਾਣੀ ਤਾਂ ਹਮੇਸ਼ਾ ਜਾਣਕਾਰੀ, ਐਜੂਕੇਸ਼ਨ, ਇਨਫੋਰਮੇਸ਼ਨ, ਐਂਟਰਟੇਨਮੈਂਟ ਨੂੰ ਨਾਲ ਲੈ ਕੇ ਚੱਲਦਾ ਜੀ। ਅਤੇ ਅਸੀਂ ਸਾਡੇ ਸਰੋਤਿਆਂ ਨੂੰ ਮੈਂ ਇੱਕ ਹੋਰ ਗੱਲ ਜਿਹੜੀ ਹੈ ਉਹ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਪ੍ਰੋਗਰਾਮਾਂ ਬਾਰੇ ਹੀ, ਕਿ ਪ੍ਰੋਗਰਾਮ ਪੈਗਾਮ ਜੋ ਕਿ ਤੁਸੀਂ ਐਤਵਾਰ ਨੂੰ ਸਵੇਰੇ 7 ਵਜੇ ਸੱਜਰੀ ਸਵੇਰ ਦੇ ਤਹਿਤ ਸੁਣਦੇ ਹੋ, ਉਸ ਪ੍ਰੋਗਰਾਮ ਦੀ ਰਿਕਾਰਡਿੰਗ ਜਿਹੜੀ ਹੈ ਉਹ ਸ਼ਨਿਚਰਵਾਰ ਕੀਤੀ ਜਾਂਦੀ ਹੈ ਸਵੇਰੇ 10 ਵਜੇ ਤੱਕ। ਅਸੀਂ ਤੁਹਾਡੇ ਪੈਗਾਮ ਉਡੀਕਦੇ ਹਾਂ, 10 ਵਜੇ ਤੋਂ ਬਾਅਦ ਅਸੀਂ ਰਿਕਾਰਡਿੰਗ ਚਾਲੂ ਕਰ ਦਿੰਦੇ ਹਾਂ, ਅਤੇ ਤੁਸੀਂ 10 ਤੋਂ ਪਹਿਲਾਂ ਹੀ ਲਗਭਗ 9 ਵਜੇ ਦੇ ਕਰੀਬ ਜਾਂ 9:30 ਤੋਂ ਪਹਿਲਾਂ ਤੁਸੀਂ ਸਾਨੂੰ ਸਾਰੇ ਆਪਣੇ ਵਟਸਐਪ ਸੁਨੇਹੇ ਭੇਜ ਦੇਣੇ ਆ ਪ੍ਰੋਗਰਾਮ ਪੈਗਾਮ ਦੇ ਲਈ, ਇਸੇ ਹੀ ਨੰਬਰ 7713-7713-146 ਦੇ ਉੱਤੇ, ਪਰ ਭੇਜਣੇ ਕੱਲ੍ਹ। ਤੁਸੀਂ ਕੱਲ੍ਹ ਸਵੇਰ ਤੋਂ ਉਹ ਜਿਹੜੇ ਸੁਨੇਹੇ ਸਾਡੇ ਕੋਲ ਆਉਣਗੇ ਤੁਰਤ ਤਾਜ਼ਾ ਜਿਹੜੇ ਹੈ ਉਹ ਅਸੀਂ ਸ਼ਾਮਿਲ ਕਰ ਲਵਾਂਗੇ, ਅਤੇ ਜੇਕਰ ਹੁਣ ਵੀ ਤੁਸੀਂ ਭੇਜਣੇ ਹੈ ਤਾਂ ਪ੍ਰੋਗਰਾਮ ਸ਼ਾਮ ਸੁਹਾਨੀ ਤੋਂ ਬਾਅਦ ਤੁਸੀਂ ਇਹ ਕੰਮ ਕਰਨਾ ਹੈ, ਉਸ ਤੋਂ ਬਾਅਦ ਭੇਜਣ ਲੱਗਣਾ ਹੈ। ਉੱਤੇ ਸਭ ਤੋਂ ਪਹਿਲਾਂ ਤੁਸੀਂ ਮੈਸੇਜ ਪ੍ਰੋਗਰਾਮ ਪੈਗਾਮ ਜਾਂ ਸੁਨੇਹਾ ਪ੍ਰੋਗਰਾਮ ਪੈਗਾਮ ਜਾਂ ਇਸ ਤਰ੍ਹਾਂ ਪੈਗਾਮ ਦਾ ਨਾਮ ਜ਼ਰੂਰ ਸ਼ਾਮਿਲ ਕਰ ਦਿਓ, ਤਾਂ ਜੋ ਸਾਨੂੰ ਪਤਾ ਲੱਗ ਜਾਏ ਕਿ ਇਹ ਮੈਸੇਜ ਪੈਗਾਮ ਦੇ ਲਈ ਆਇਆ, ਸਵੇਰੇ ਇਸ ਨੂੰ ਰਿਕਾਰਡਿੰਗ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ ਜੀ।
0: ਜੀ ਰਜਾਰਾ ਸਾਹਿਬ, ਅਗਲਾ ਜਿਹੜਾ ਖਤ ਮੇਰੇ ਕੋਲ ਸਰੋਤਾ ਮੰਚ ਦੇ ਵਿੱਚ ਸੁਨੇਹਾ ਪਹੁੰਚਿਆ ਜੀ।
1: ਜੀ
0: ਸੁਖਦੀਪ ਸਿੰਘ ਗਿੱਲ ਪਿੰਡ ਢਿਲਮਾ ਤੋਂ ਜ਼ਿਲ੍ਹਾ ਬਰਨਾਲਾ ਤੋਂ ਪਹੁੰਚੇ ਨੇ, ਕਹਿੰਦੇ ਖੁਸ਼ਪ੍ਰੀਤ ਸ਼ੇਰਗਿੱਲ ਵੱਲੋਂ ਚਲਾਇਆ ਗਿਆ ਸੀ ਹੱਡ ਬੀਤੀਆਂ ਜਗ ਬੀਤੀਆਂ,
1: ਹਾਂਜੀ
0: ਰਾਜਸਥਾਨੀ
1: ਜੀ,
0: ਉਹ ਦੁਬਾਰਾ ਚਲਾਇਆ ਜਾ

0: ਜੀ
1: ਕਹਿੰਦੇ ਖੁਸ਼ਪ੍ਰੀਤ ਸ਼ੇਰਗਿੱਲ ਪ੍ਰੋਗਰਾਮ ਸ਼ਾਮ ਸੁਹਾਨੀ ਤੇ ਹੈਲੋ ਡਾਕਟਰ ਪੇਸ਼ ਕਰਦੇ ਨੇ, ਵਧੀਆ ਲੱਗਾ ਵਿਜੇ ਲਕਸ਼ਮੀ ਜੋ ਪਿਛਲੇ ਐਤਵਾਰ ਜੋ ਪ੍ਰੋਗਰਾਮ ਪੈਗਾਮ ਪੇਸ਼ ਕੀਤਾ
0: ਹਾਂਜੀ,
1: ਕਹਿੰਦੇ ਉਹ ਠੀਕ ਢੰਗ ਨਾਲ ਨਹੀਂ ਚੱਲਿਆ, ਕਿਰਪਾ ਕਰਕੇ ਦੁਬਾਰਾ ਚਲਾਇਆ ਜਾਵੇ ਤੇ ਪ੍ਰੋਮੋ ਘੱਟ ਚਲਾਏ ਜਾਣ, ਕਹਿੰਦੇ ਵਟਸਐਪ ਮੈਸੇਜ ਜ਼ਿਆਦਾ ਤੋਂ ਜ਼ਿਆਦਾ ਪੜਿਆ ਕਰੋ
0: ਜੀ। ਉਹਨਾਂ ਦੇ ਪੈਗਾਮ ਦੀ ਜੋ ਗਿਣਤੀ ਹੁੰਦੀ ਹੈ ਬੜੇ ਹੀ ਉਹ ਸ਼ਾਮਿਲ ਕਰਦੇ ਆ, ਕਿਸ ਤਰ੍ਹਾਂ ਦੀ ਕਮੀ ਪੇਸ਼ੀ ਤੁਹਾਨੂੰ ਲੱਗੀ ਤੁਸੀਂ ਉਹ ਵੀ ਲਿਖ ਕੇ ਭੇਜ ਸਕਦੇ ਸੀ। ਖੈਰ ਅਸੀਂ ਹੋਰ ਖਿਆਲ ਰੱਖਾਂਗੇ, ਸਾਰੇ ਹੀ ਮੈਸੇਜ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਲਈ ਆਖ ਰਹੇ ਹਾਂ ਕਿ ਤੁਹਾਡੇ ਮੈਸੇਜ ਸਾਡੇ ਕੋਲ 9 ਵਜੇ ਤੱਕ, ਉਸ ਤੋਂ ਬਾਅਦ ਵੀ ਅੱਧਾ ਘੰਟਾ ਹੋਰ ਲਾ ਲਓ, 9:30 ਵਜੇ ਤੱਕ ਸਭ ਦੇ ਹੀ ਸੁਨੇਹੇ ਪੈਗਾਮ ਦੇ ਲਈ ਕੱਲ੍ਹ ਪਹੁੰਚ ਜਾਣੇ ਚਾਹੀਦੇ ਆ। ਰਿਕਾਰਡਿੰਗ ਜਿਹੜੀ ਹੈ ਉਹ ਸ਼ਨਿਚਰਵਾਰ ਨੂੰ ਹੁੰਦੀ ਹੈ ਜੀ, ਸ਼ਾਮਿਲ ਕਰਾਂਗੇ ਜ਼ਰੂਰ। ਧੰਨਵਾਦ
1: ਜੀ। ਇੱਕ ਫੋਨ ਕਾਲ ਹੈ ਜਰਾ ਸਾਹਿਬ।
0: ਜੀ ਜੀ ਕਿਰਨ,
1: ਹੈਲੋ।
2: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਮੈਂ ਬੂਟਾ ਸਿੰਘ ਗਿੱਲ, ਪਿੰਡ ਮੌੜਨਾਬਾ, ਜ਼ਿਲ੍ਹਾ ਬਰਨਾਲਾ ਜੀ।
1: ਜੀ ਬੂਟਾ ਸਿੰਘ ਗਿੱਲ ਜੀ, ਸਵਾਗਤ ਹੈ ਜੀ। ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
2: ਪ੍ਰੋਗਰਾਮ ਤਾਂ ਇੱਕ ਤੋਂ ਇੱਕ ਵੱਧ ਤੋਂ ਵੱਧ ਵੱਧ ਪੂਰਾ ਸਿਰੇ ਦੂਸਰਾ ਚੱਲ ਰਿਹਾ ਜੀ, ਕੋਈ ਗੱਲ
0: ਜੀ ਜੀ, ਸ਼ੁਕਰੀਆ ਜੀ।
2: ਇੱਕ ਰਜੌਰਾ ਸਾਹਿਬ ਸਤਿ ਸ਼੍ਰੀ ਅਕਾਲ, ਮਨਦੀਪ ਸਰ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਇੱਕ ਬੇਨਤੀ ਸੀ, ਕਿਰਨ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਜੀ।
0: ਹਾਂਜੀ ਹਾਂਜੀ ਬੋਲੋ, ਥੋੜੇ ਜਿਹੇ ਕਾਇਮ ਹੋ ਕੇ ਬੋਲੋ।
2: ਰੀੜ ਦੀ ਹੱਡੀ ਦਾ ਡਾਕਟਰ ਕੋਈ ਮਾਹਰ ਨਾਲ ਕਿਤੇ ਕੋਈ ਗੱਲਬਾਤ ਮੁਲਾਕਾਤ ਕਰਾਈ ਜਾਵੇ ਤਾਂ ਧੰਨਵਾਦ ਹੋਊਗਾ ਜੀ।
0: ਜੀ ਠੀਕ ਹੈ ਜੀ, ਅਸੀਂ ਲਿਖ ਲਿਆ ਜੀ। ਅਗਲਾ ਜਿਹੜਾ ਡਾਕਟਰ ਪ੍ਰੋਗਰਾਮ ਹੈਲੋ ਡਾਕਟਰ ਦੇ ਲਈ ਅਸੀਂ ਕਰਾਂਗੇ, ਜਾਂ ਸਵੇਰੇ ਸਿਲਸਿਲਾ ਜਿਹੜਾ ਸੱਜਰੀ ਸਵੇਰ ਚ ਚੱਲਦਾ ਹੈ ਸਾਡਾ ਸਿਹਤ ਵਾਲਾ
2: ਜੀ,
0: ਤਾਂ ਉਸ ਦੇ ਵਿੱਚ ਅਸੀਂ ਰੀੜ ਦੀ ਹੱਡੀ ਦੇ ਡਾਕਟਰ ਜਿਹੜੇ ਆ ਸਪਾਈਨ ਦੇ, ਉਹਨਾਂ ਨੂੰ ਜ਼ਰੂਰ ਬੁਲਾਵਾਂਗੇ ਜੀ। ਧੰਨਵਾਦ ਫੋਨ ਕਰਨ ਲਈ,
1: ਰਬਾਬ ਸਿੰਘ ਦੇ ਨਾਲ ਕੁਲਦੀਪ ਮਾਹੀ ਨੰਗਲ, ਸੁਖਦੇਵ ਸਿੰਘ ਮਾਹੀ ਨੰਗਲ, ਬੂਟਾ ਸਿੰਘ ਸਿੱਧੂ ਮਸਾਣਾ
0: ਜੀ,
1: ਕਹਿੰਦੇ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ, ਕਿਰਪਾ ਕਰਕੇ ਕੁਝ ਕੁ ਸਰੋਤਿਆਂ ਦੇ ਨਾਮ ਲਿਖ ਰਹੇ ਨੇ ਰਜਾਰਾ ਸਾਹਿਬ
0: ਜੀ,
1: ਕਹਿੰਦੇ ਉਹਨਾਂ ਨੂੰ ਕਹੋ ਕਿ ਕਿਸੇ ਹੋਰ ਨੂੰ ਵੀ ਉਹ ਫੋਨ ਲਗਾਉਣ ਦਾ ਮੌਕਾ ਦੇਣ।
0: ਚਲੋ ਜੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਜੋ ਨਾਂ ਸਾਡੇ ਕੋਲ ਆ ਗਏ ਹੈ ਉਹ ਅਸੀਂ ਰੱਖ ਲਏ ਹੈ, ਇਹਨਾਂ ਨਾਵਾਂ ਨੂੰ ਅਸੀਂ ਜਨਤਕ ਨਹੀਂ ਕਰਦੇ, ਪਰ ਜਿਨ੍ਹਾਂ ਦੇ ਨਾਂ ਤੁਸੀਂ ਲਿਖੇ ਨੇ ਉਹ ਖੁਦ ਸਮਝ ਗਏ ਹੋਣਗੇ ਤੇ ਉਹ ਤੁਹਾਡੀ ਇਹ ਗੁਜ਼ਾਰਿਸ਼ ਮੰਨਣਗੇ। ਅਸੀਂ ਵੀ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬਿਲਕੁਲ ਇਹ ਸਹੀ ਗੱਲ ਹੈ, ਤੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਕਿ ਅੱਜ ਤੁਸੀਂ ਟੈਲੀਫੋਨ ਮਿਲਾਓ ਜੀ ਦੇ ਵਿੱਚ ਫੋਨ ਮਿਲਾ ਲਿਆ, ਕੱਲ ਨੂੰ ਤੁਸੀਂ ਸ਼ਾਮ ਸੁਹਾਨੀ ਦੇ ਵਿੱਚ ਫੋਨ ਮਿਲਾ ਰਹੇ ਹੋ ਤੇ ਅਨਾਊਂਸਰ ਨੂੰ ਇਹ ਆਖ ਰਹੇ ਹੋ ਨਹੀਂ ਜੀ ਮੈਂ ਤਾਂ ਕੱਲ ਮਿਲਾਇਆ ਨਹੀਂ, ਮੇਰੀ ਤਾਂ ਜੀ 15 ਦਿਨ ਪਹਿਲਾਂ ਗੱਲ ਹੋਈ ਸੀ, ਅਜੇ ਕੱਲ ਹੀ ਤੁਸੀਂ ਸਾਡੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਹਟਦੇ ਹੋ ਤੇ ਫਿਰ ਪ੍ਰੋਗਰਾਮ ਦਾ ਨਾਂ ਬਦਲ ਕੇ ਜਿਹੜਾ ਹੈ ਉਹ ਆਖ ਦਿੰਦੇ ਹੋ। ਮੈਂ ਕੁਛ ਸਰੋਤੇ ਜਿਹੜੇ ਨੇ ਲਗਾਤਾਰ ਹੀ ਪਿਛਲੇ 3 ਦਿਨ, ਕਿਉਂਕਿ ਸਾਡੇ ਨਵੇਂ ਅਨਾਊਂਸਰ ਸੀਗੇ ਆਕਾਂਸ਼ਾ ਅਰੋੜਾ, ਉਹ ਕਰ ਰਹੇ ਸੀਗੇ ਤੇ ਮੈਂ ਇੱਕ ਸਰੋਤਾ ਨੇ ਸਾਡੇ, ਉਹ ਖੁਦ ਸਮਝ ਜਾਣਗੇ ਬਾਕੀ ਵੀ ਧਿਆਨ ਦੇਣਗੇ, ਕਿ ਉਹਨਾਂ ਦਾ 3 ਦਿਨ ਹੀ ਫੋਨ ਲੱਗਿਆ। ਹੁਣ ਸਾਡੇ ਜੋ ਨਵੇਂ ਅਨਾਊਂਸਰ ਹੈ ਉਹਨਾਂ ਨੂੰ ਸ਼ਾਇਦ ਇੰਨੀ ਜਲਦੀ ਨਾਮ ਯਾਦ ਨਹੀਂ ਹੁੰਦਾ ਹੈਗਾ, ਪਰ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਜਾਂ ਪੁਰਾਣੇ ਸਾਡੇ ਅਨਾਊਂਸਰ ਸਾਹਿਬਾਨ ਨੂੰ, ਸਾਨੂੰ ਪਤਾ ਹੈ ਕਿ ਉਸ ਕਾਲਰ ਦਾ 3ਜੇ ਦਿਨ ਜਦੋਂ ਲਗਾਤਾਰ ਫੋਨ ਆਇਆ ਤਾਂ ਸਾਨੂੰ ਆਕਾਂਸ਼ਾ ਅਰੋੜਾ ਮੈਡਮ ਜਿਹੜੇ ਨੇ ਸਾਡੇ ਨਵੇਂ ਅਨਾਊਂਸਰ, ਉਹਨਾਂ ਨੂੰ ਤਾਕੀਦ ਕਰਨੀ ਪਈ। ਇਸ ਲਈ ਇਹਨਾਂ ਦੀ ਗੁਜ਼ਾਰਿਸ਼, ਜਿਹੜੇ ਡੇਲੀ ਫੋਨ ਮਿਲਾਉਂਦੇ ਆ ਉਹ ਨਾ ਮਿਲਾਉਣ, ਵਕਫਾ ਪਾ ਕੇ ਮਿਲਾਉਣ, ਕਿਸੇ ਨੂੰ ਸੁਣ ਕੇ ਵੀ ਸਾਨੂੰ ਬਹੁਤ ਮਜ਼ਾ ਆਉਂਦਾ ਹੈਗਾ, ਤੁਸੀਂ ਇਹ ਸੁਣ ਕੇ ਦੇਖਿਓ, ਜਦੋਂ ਫੋਨ ਨਹੀਂ ਮਿਲਾਓਗੇ ਉਦੋਂ ਪਤਾ ਲੱਗੂ ਤੁਹਾਨੂੰ ਜੀ।
1: ਬਾਕੀ ਰਜਾਰਾ ਸਾਹਿਬ ਕੁਛ ਕੁ ਸਰੋਤੇ ਨੇ ਆਪਣਾ ਤਕੱਲਫ ਵੀ ਚੇਂਜ ਕਰ ਲੈਂਦੇ ਆ ਆਪਣੇ ਨਾਮ ਦੇ ਨਾਲ, ਯਕੀਨ ਕਰਿਓ ਸਰੋਤੇ ਇਹ ਚੀਜ਼ ਨੂੰ ਸਮਝਦੇ ਆ।
0: ਉਹ ਗੱਲ ਨਾ ਵੀ ਕਹਿੰਦੇ ਹੁੰਦੇ ਵੀ ਚਲੋ ਉਹ ਜਾਣੇ, ਸਾਡੇ ਸਰੋਤੇ ਜਾਣਨ ਤੇ ਫਿਰ ਉਹ ਜਾਣੇ, ਸਾਡੇ ਇੱਕ ਹੋਰ ਕਾਲਰ ਆ ਗਏ ਨੇ ਕਰਨ, ਉਹਨਾਂ ਨਾਲ ਵੀ ਗੱਲ ਕਰਦੇ ਆ
1: ਜੀ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਰੇਡੀਓ ਤੋਂ ਥੋੜਾ ਜਿਹਾ ਦੂਰ ਹੋ ਜਾਓ।
3: ਠੀਕ ਹੈ ਜੀ।
1: ਕੌਣ ਬੋਲ ਰਹੇ ਹੋ ਜੀ?
3: ਇਕਬਾਲ ਸਿੰਘ, ਪਿੰਡ ਗਾਟਾਲੀ ਤੋਂ ਬੋਲਦਾ।
1: ਹਾਂਜੀ ਇਕਬਾਲ ਸਿੰਘ ਜੀ, ਰਜਾਰਾ ਸਾਹਿਬ ਸੁਣ ਰਹੇ ਆ, ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
3: ਹਾਂਜੀ ਪ੍ਰੋਗਰਾਮ ਵਧੀਆ ਜੀ, ਇੱਕ ਫੰਡ ਚਰਚਾ ਦਾ ਪ੍ਰੋਗਰਾਮ ਦਾ ਆਪਣਾ ਜੀ।
1: ਹਾਂਜੀ
0: ਜੀ ਹੈਲੋ, ਹਾਂਜੀ ਥੋੜਾ ਜਿਹਾ ਉੱਚੀ ਬੋਲੋ,
3: ਫੋਨ ਤੇ ਆਵਾਜ਼ ਨਹੀਂ ਆ ਰਹੀ, ਰੇਡੀਓ ਤੇ ਆ ਰਹੀ ਹੈ ਜੀ ਤੁਹਾਡੀ
0: ਜੀ। ਤੁਸੀਂ ਇਸ ਤਰ੍ਹਾਂ ਕਰੋ, ਰੇਡੀਓ ਤੇ ਸੁਣ ਲਓ, ਦੁਬਾਰੇ ਫੋਨ ਮਿਲਾਉਣ ਦੀ ਕੋਸ਼ਿਸ਼ ਕਰੋ, ਇਸ ਤਰ੍ਹਾਂ ਤਾਂ ਗੱਲ ਨਹੀਂ ਹੋ ਪਾਣੀ ਆਪਣੀ ਜੀ। ਸ਼ੁਕਰੀਆ ਫੋਨ ਕਰਨ ਲਈ।
1: ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਅਗਲਾ ਜਿਹੜਾ ਸੁਨੇਹਾ ਮੇਰੇ ਕੋਲ ਪਹੁੰਚਿਆ ਰਜਾਰਾ ਸਾਹਿਬ
0: ਜੀ,
1: ਗੁਰਬਚਨ ਸਿੰਘ ਜੱਸੀ ਗਿੱਲ, ਗਲੀ ਨੰਬਰ 18 ਪਾਗੂ ਰੋਡ ਬਠਿੰਡਾ ਤੋਂ
0: ਜੀ,
1: ਕਹਿੰਦੇ ਸਭ ਤੋਂ ਪਹਿਲਾਂ ਸਰੋਤਾ ਮੰਚ ਪੇਸ਼ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ,
1: ਕਹਿੰਦੇ ਮੈਂ ਹਰ ਰੋਜ਼ ਐਫ ਐਮ ਰੇਡੀਓ ਬਠਿੰਡਾ ਦਾ ਨਿਯਮਤ ਸਰੋਤਾ ਹੈ
0: ਜੀ। ਸ਼ੁਕਰੀਆ।
1: ਐਫ ਐਮ ਰੇਡੀਓ ਦੇ ਹਰ ਰੋਜ਼ ਦੇ ਪ੍ਰੋਗਰਾਮ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੇ ਨੇ
0: ਜੀ।
1: ਸ਼ਰਮਾ ਜੀ ਹਰ

0: ਰੋਜ਼ ਕੋਈ ਨਾ ਕੋਈ ਨਵੀਂ ਗੱਲ ਸੁਣਾਉਂਦੇ ਨੇ
1: ਜੀ, ਬਿਲਕੁਲ
0: ਬਹੁਤ ਵਧੀਆ ਲੱਗਦਾ
1: ਜੀ, ਧੰਨਵਾਦ।
0: ਬੇਨਤੀ ਹੈ, ਕਹਿੰਦੀ ਮੇਰੀ ਨਿੱਜੀ ਜ਼ਿੰਦਗੀ ਦੀ ਇੱਕ ਰਿਕਾਰਡਿੰਗ ਕੀਤੀ ਹੈ, 13/4/2026 ਨੂੰ ਹੋਈ ਹੈ।
1: ਅੱਛਾ ਜੀ।
0: ਕਹਿੰਦੇ ਮਿਤੀ 1/5/2026 ਨੂੰ ਸੁਣਾਈ ਤੇ ਪ੍ਰੋਗਰਾਮ ਵਿੱਚ, ਪ੍ਰੋਗਰਾਮ ਜਿਹੜਾ ਹੈਗਾ 10:30 ਵਜੇ ਪੇਸ਼ ਕੀਤੀ
1: ਜੀ।
0: ਇਸ ਦਿਨ ਕਹਿੰਦੇ ਮੈਂ ਰਾਜਸਥਾਨ ਗਿਆ ਹੋਇਆ ਸੀ ਤੇ ਮੈਂ ਇਹ ਰਿਕਾਰਡਿੰਗ ਨਹੀਂ ਸੁਣ ਸਕਿਆ।
1: ਇਹਨਾਂ ਕੀ ਨਾਂ ਲਿਖਦੇ ਨੇ ਇਹ?
0: ਇਹਨਾਂ ਨੇ ਗੁਰਬਚਨ ਸਿੰਘ ਜੀ।
1: ਜੀ ਗੁਰਬਚਨ ਸਿੰਘ ਜੀ, ਤੁਸੀਂ ਸਾਨੂੰ ਉਹ ਰਿਕਾਰਡਿੰਗ, ਮੈਂ ਹੀ ਕੀਤੀ ਸੀ ਮੈਨੂੰ ਯਾਦ ਹੈ ਬਿਲਕੁਲ, ਤੁਸੀਂ ਆਪਣੇ ਕਿਸੇ ਵਟਸਐਪ ਨੰਬਰ ਤੋਂ ਸਾਨੂੰ ਉਹ ਭੇਜੋ, ਆਪਣਾ ਹੈਲੋ ਲਿਖੋ ਉਸ ਨੰਬਰ ਦੇ ਉੱਤੇ, ਅਸੀਂ ਉਹ ਤੁਹਾਨੂੰ ਰਿਕਾਰਡਿੰਗ ਜਿਹੜੀ ਹੈ ਮੁਹੱਈਆ ਕਰਵਾ ਦਿਆਂਗੇ। ਪਰ ਉਸ ਨੂੰ ਦੁਬਾਰਾ ਚਲਾਉਣ ਬਾਰੇ ਅਸੀਂ ਵਿਚਾਰ ਕਰਾਂਗੇ ਥੋੜ੍ਹਾ ਰੁਕ ਕੇ, ਕਿਉਂਕਿ ਉਹ ਅਜੇ ਮਈ ਦੇ ਮਹੀਨੇ ਦੇ ਵਿੱਚ ਹੀ ਆਖਦੇ ਨੇ ਕਿ ਚੱਲੀ ਹੋਈ ਹੈ, ਸੋ ਕੁਝ ਕੁ ਵਕਫਾ ਜਿਹੜਾ ਹੈ ਉਹਦੇ ਲਈ ਜ਼ਰੂਰੀ ਹੈ। ਧੰਨਵਾਦ ਸਾਨੂੰ ਖਤ ਲਿਖਣ ਲਈ। ਤੁਸੀਂ ਸਾਨੂੰ ਵਟਸਐਪ ਦੇ ਉੱਤੇ ਆਪਣਾ ਨਾਮ ਜਿਹੜਾ ਹੈ ਉਹ ਲਿਖ ਦਿਓ, ਕਿਉਂਕਿ ਜੋ ਤੁਸੀਂ ਵਰਤਦੇ ਹੋ ਉਹਦੇ 'ਤੇ ਸ਼ਾਇਦ ਵਟਸਐਪ ਨਹੀਂ ਚੱਲਦਾ ਉਸ ਨੰਬਰ ਦੇ ਉੱਤੇ, ਅਸੀਂ ਤੁਹਾਨੂੰ ਉਹ ਪ੍ਰੋਗਰਾਮ ਭੇਜ ਦੇਵਾਂਗੇ ਜੀ।
0: ਜੀ, ਅਗਲਾ ਖਤ ਜਿਹੜਾ ਮੇਰੇ ਕੋਲ ਪਹੁੰਚਿਆ ਸਰ,
1: ਜੀ
0: ਉਹ ਮੱਟੂ ਪਰਿਵਾਰ ਦਾ ਪਹੁੰਚਿਆ ਜੀ। ਕਹਿੰਦੇ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਜੀ ਸਤਿ ਸ੍ਰੀ ਅਕਾਲ ਜੀ। ਮੈਂ ਕਿਰਨ, ਇਹਨਾਂ ਤੋਂ ਪਹਿਲਾਂ ਜੋ ਸਾਡੇ ਇੱਕ ਸਰੋਤਾ ਆਪਣੀ ਰਿਕਾਰਡਿੰਗ ਦੀ ਮੰਗ ਕਰ ਰਹੇ ਸੀ, ਮੈਂ ਸਾਡੇ ਸੁਣਨ ਵਾਲਿਆਂ ਨੂੰ ਦੱਸ ਦੇਵਾਂ ਕਿ ਉਹਨਾਂ ਨੂੰ ਅਸੀਂ ਪ੍ਰੋਗਰਾਮ 'ਛਾਵਾਂ ਠੰਡੀਆਂ ਨੇ ਬੋੜਦੀਆਂ ਦੇ ਵਿੱਚ ਰਿਕਾਰਡ ਕੀਤਾ ਸੀਗਾ। ਉਹ ਬਜ਼ੁਰਗ ਇਸੇ ਲਈ ਆਖ ਰਹੇ ਨੇ ਕਿ ਮੇਰੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਸੀ ਉਹ ਪ੍ਰੋਗਰਾਮ, 'ਛਾਵਾਂ ਠੰਡੀਆਂ ਨੇ ਬੋੜਦੀਆਂ ਦੇ ਵਿੱਚ ਕੀਤਾ ਸੀ। ਜੀ ਕਿਰਨ
0: ਜੀ, ਉਹ ਲਿਖਦੇ ਨੇ ਜੀ, ਕਹਿੰਦੇ ਮਾਨਯੋਗ ਸ਼੍ਰੀ ਮਨਦੀਪ ਪਰਜਾਰਾ ਤੇ ਸਰ ਜੀ, ਅੱਜ ਜਿਹੜਾ ਬਲਜੀਤ ਸ਼ਰਮਾ ਜੀ ਨੇ,
1: ਜੀ
0: ਸ਼ਰਮਾ ਸਾਹਿਬ ਨੇ ਧਾਰਮਿਕ ਪ੍ਰੋਗਰਾਮ ਹਰ ਗੁਰੂਗੋਬਿੰਦ ਸਾਹਿਬ ਜੀ ਤੇ ਛੇਵੇਂ ਪਾਤਸ਼ਾਹ ਜੀ ਤੇ ਪੇਸ਼ ਕੀਤਾ। ਕਹਿੰਦੇ ਬਹੁਤ ਅੱਛਾ ਲੱਗਿਆ ਸਾਨੂੰ
1: ਜੀ। ਬਿਲਕੁਲ, ਉਹ ਪ੍ਰੋਗਰਾਮ ਉਹਨਾਂ ਨੇ ਖੜੇ ਪੈਰ ਬਣਾਇਆ ਤੇ ਬੜੀ
0: ਸ਼ਿੱਦਤ
1: ਦੇ ਨਾਲ, ਫੁਰਤੀ ਦੇ ਨਾਲ, ਉਸ ਦੇ ਨਾਲ ਵਿੱਚ ਸਾਰੀ ਹੀ ਟੀਮ ਲੱਗੀ ਹੋਈ ਸੀ। ਮੈਡਮ ਸੀਮਾ, ਜਿਨ੍ਹਾਂ ਦਾ ਸੰਪਾਦਨ ਦੇ ਵਿੱਚ ਨਾਂ ਬੋਲਿਆ ਗਿਆ ਸੀਗਾ, ਉਹ ਇੱਕ ਪਾਸੇ ਰਿਕਾਰਡਿੰਗ ਕਰ ਰਹੇ ਸੀਗੇ, ਐਡੀਟਿੰਗ ਕਰ ਰਹੇ ਸੀਗੇ, ਤੇ ਉਸ ਦੇ ਹਿੱਸੇ ਬਣਾ ਬਣਾ ਕੇ ਸਾਡੇ ਸਰੋਤਿਆਂ ਦੇ ਲਈ ਅਸੀਂ ਪੇਸ਼ ਕਰ ਰਹੇ ਸੀ। ਸਰੋਤਿਆਂ ਨੂੰ ਸ਼ਾਇਦ ਨਹੀਂ ਪਤਾ ਲੱਗਿਆ ਹੋਣਾ ਕਿ ਉਸ ਦੇ ਪਿੱਛੇ ਕਿੰਨੀ ਮਿਹਨਤ ਕਿਵੇਂ ਚੱਲ ਰਹੀ ਹੈ।
0: ਜੀ ਬਿਲਕੁਲ, ਵਾਕਈ ਬੜਾ ਪਿਆਰਾ ਪ੍ਰੋਗਰਾਮ ਰਿਹਾ ਸਰ ਅੱਜ ਦਾ। ਉਹ ਕਹਿੰਦੇ ਭੈਣ ਵਿਜੇ ਲਕਸ਼ਮੀ ਨੇ ਪੈਗਾਮ ਕੀਤਾ, ਬਹੁਤ ਪਸੰਦ ਆਇਆ, ਪਰ ਕਹਿੰਦੇ ਪੂਰਾ ਨਹੀਂ ਚੱਲਿਆ, ਮੁੜ ਚਲਾਇਆ ਜਾ ਰਿਹਾ ਸੀ
1: ਜੀ।
0: ਕਹਿੰਦੇ ਚਲੋ ਕੋਈ ਗੱਲ ਨੀ, ਕਿਰਪਾ ਕਰਕੇ ਦੁਬਾਰਾ ਚਲਾ ਦਿਓ
1: ਜੀ।
0: ਸ਼ਹਿਨਾਜ਼ ਜੀ ਕਹਿੰਦੇ ਅੱਜ ਕੱਲ ਜਿਹੜਾ ਹੈਗਾ ਕੰਮ ਪੇ ਨਹੀਂ ਆ ਰਹੇ, ਮਤਲਬ ਡਿਊਟੀ ਤੇ ਨਹੀਂ ਆ ਰਹੇ। ਕਹਿੰਦੇ ਕਿਆ ਬਾਤ ਹੈ, ਕਿਰਪਾ ਕਰਕੇ ਦੱਸਿਓ।
1: ਸ਼ਹਿਨਾਜ਼ ਮੈਡਮ ਹੁਰੀ ਜਿਹੜੇ ਨੇ ਉਹ ਹੁਣ ਸੀਨੀਅਰ ਸਿਟੀਜ਼ਨ ਹੋ ਚੁੱਕੇ ਨੇ ਜੀ, ਤਾਂ ਕਰਕੇ ਹੁਣ ਉਹ ਇੱਧਰ ਨਹੀਂ ਆਉਣਗੇ। ਸਾਡੇ ਕੋਲ ਜੋ ਅਨਾਊਂਸਰ ਸਾਹਿਬਾਨ ਦੀ ਟੀਮ ਹੈ, ਇਸ ਦੇ ਜੋ ਸਾਰੇ ਅਨਾਊਂਸਰ ਸਾਹਿਬਾਨ ਨੇ ਉਹ ਵੱਖ ਵੱਖ ਕੰਮਾਂ ਕਾਰਾਂ 'ਤੇ ਜਾਂਦੇ ਨੇ। ਉਹ ਸਾਡੇ ਕੋਲ ਮਹੀਨੇ ਦੇ ਵਿੱਚ ਵੱਧ ਤੋਂ ਵੱਧ 6 ਦਿਨ ਆਉਂਦੇ ਨੇ, ਔਨ ਏਅਰ ਹੁੰਦੇ ਨੇ, ਤੁਹਾਡੇ ਨਾਲ ਮੁਲਾਕਾਤਾਂ ਕਰਦੇ ਨੇ। ਪਰ ਜਦੋਂ ਕੋਈ 60 ਸਾਲ ਦਾ ਹੋ ਜਾਂਦਾ ਤਾਂ ਸਰਕਾਰ ਉਸ ਨੂੰ ਇਸ ਪੈਨਲ ਦੇ ਵਿੱਚ ਇਜਾਜ਼ਤ ਨਹੀਂ ਦਿੰਦੀ ਰਹਿਣ ਦੀ। ਸੋ ਇਸੇ ਤਰ੍ਹਾਂ ਮੈਡਮ ਜਿਹੜੇ ਨੇ ਉਹ ਹੁਣ ਸੀਨੀਅਰ ਸਿਟੀਜ਼ਨ ਹੋ ਗਏ ਨੇ ਜੀ। ਸੋ ਬਾਕੀ ਸਾਡੇ ਸਾਰੇ ਅਨਾਊਂਸਰ ਸਾਹਿਬਾਨ ਹੈਗੇ ਨੇ ਤੁਹਾਡੀ ਖਿਦਮਤ 'ਚ ਹਾਜ਼ਰ।
0: ਬਿਲਕੁਲ ਸਰ, ਲਓ ਜੀ ਸਰ, ਵੈਸੇ ਮੈਨੂੰ ਸ਼ੁਕਰੀਆ ਕਰਨਾ ਪੈਂਦਾ, ਮੇਰੀ ਤਾਰੀਫ ਆਈ ਹੈ
1: ਜੀ। ਬਿਲਕੁਲ ਜੀ, ਅਸੀਂ ਤੁਹਾਡੀ ਤਾਰੀਫ ਵਾਲਾ ਮੈਸੇਜ ਜਿਹੜਾ ਹੈ ਉਹ ਵੀ ਪੜਾਂਗੇ, ਅਸੀਂ ਫੋਨ ਕਾਲਸ ਵੀ ਅਟੈਂਡ ਕਰਾਂਗੇ। ਪਰ ਪਹਿਲਾਂ ਅਸੀਂ ਸਾਡੇ ਸਰੋਤਿਆਂ ਨੂੰ ਸੁਨੇਹਾ ਇੱਕ ਸੁਣਾ ਦਈਏ, ਕੁਝ ਸੰਦੇਸ਼ ਸੁਣਦੇ ਆ, ਵਕਫੇ ਤੋਂ ਬਾਅਦ ਮਿਲਦੇ ਆ ਜੀ।
0: ਜੀ ਬਿਲਕੁਲ।
2: ਪ੍ਰੋਗਰਾਮਾਂ ਸੰਬੰਧੀ ਸੂਚਨਾ, ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ, ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ, ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

0: ਆਨਸਰਸ ਦਾ
1: ਬੜਾ ਹੀ ਮਨ ਤਨ ਕੀਤਾ। ਕਹਿੰਦੇ ਆ ਕਿ ਬਹੁਤ ਅੱਛੀਆਂ ਆਵਾਜ਼ਾਂ ਨੇ, ਜਿਵੇਂ ਕਰਮਜੀਤ ਕੌਰ, ਇਕਾਂਕਸ਼ਾ ਅਰੋੜਾ, ਜੋਤੀ ਧੀ ਤੇ ਭਰਾ ਮਨਦੀਪ ਕੋਟਲੀ।

0: ਦੇ ਬਹੁਤ ਅੱਛੇ ਅਨਾਉਂਸਰ ਨੇ,
1: ਜੀ
0: ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ।
1: ਜੀ ਜੀ ਜੀ ਬਿਲਕੁਲ, ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਇਹਨਾਂ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਖਤ ਲਿਖਿਆ। ਦੀਪਕ ਜੀ ਸਾਨੂੰ ਅਗਲੀ ਕਾਲ ਜਿਹੜੀ ਹੈ ਉਹ ਦੇ ਦਿਓ ਜੀ, ਹੈਂਡਓਵਰ ਕਰ ਦਿਓ। ਸਾਡੇ ਅਨਾਊਂਸਰ ਦੀਪਕ ਜੀ ਸਾਡੇ ਸਾਹਮਣੇ ਕੰਸੋਲ ਤੇ ਨੇ ਤੇ ਕਾਲਰ ਸਾਡੇ ਨਾਲ ਹੈ। ਹਾਂਜੀ
2: ਹੈਲੋ
0: ਹੈਲੋ
2: ਗਰਨਪਾਲ,
0: ਹਾਂਜੀ
2: ਸਤਿ ਸ੍ਰੀ ਅਕਾਲ ਭਾਈ ਬੀਬਾ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਾਨਯੋਗ ਜੀ, ਆਇਆਂ ਨੂੰ ਕੌਣ ਬੋਲ ਰਹੇ ਹੋ?
2: ਹਰਗੁਰ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਭਾਈ
0: ਜੀ। ਪਰਮਜੀਤ ਸਿੰਘ ਜੀ,
2: ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਅਸੀਂ ਤੁਹਾਡਾ ਖਤ ਸ਼ਾਮਿਲ ਕਰ ਲਿਆ ਇਹਨਾਂ ਦਾ ਆਪਾਂ?
0: ਨਹੀਂ ਜੀ, ਇਹਨਾਂ ਦਾ ਖਤ ਸ਼ਾਮਿਲ।
2: ਆਵਾਜ਼ ਘੱਟ ਆਉਂਦੀ ਹੈ ਜੀ।
1: ਹਾਂਜੀ ਬੋਲੋ ਜੀ, ਗੱਲ ਕਰੋ
2: ਜੀ। ਦੇਖੋ ਅੱਜ ਜਿਵੇਂ ਆਪਣਾ ਮਿਸ ਪੂਜਾ ਦੇ ਗੀਤਾਂ ਤੇ ਹੋਰ ਉਹਦੇ ਜੋ ਪੁਰਾਣੀ ਕਲਾਕਾਰ ਸੀ ਉਹਦੇ ਵਿੱਚ ਗੱਲ ਕੀਤੀ ਬਲਜੀਤ ਸ਼ਰਮਾ ਜੀ ਨੇ, ਬਹੁਤ ਵਧੀਆ
1: ਜੀ,
2: ਨਾਲੇ ਗੀਤ ਸੁਣਾਏ ਤੇ ਨਾਲੇ ਉਹਦੇ ਤੇ ਗੱਲਬਾਤ ਕੀਤੀ ਉਹਦੀ ਜੀਵਨੀ ਤੇ,
1: ਠੀਕ ਹੈ ਜੀ,
2: ਬਹੁਤ ਵਧੀਆ ਲੱਗਿਆ।
1: ਸ਼ੁਕਰੀਆ ਜੀ।
2: ਤੇ ਇੱਕ ਨਾ ਜੀ ਆਪਣੇ ਸਾਰੇ ਚਲੋ ਅਨਾਊਂਸਰ ਪੇਸ਼ਕਾਰੀ ਵਧੀਆ, ਇੱਕ ਨਾ ਜਿਹੜਾ ਆਪਣੇ ਏਡੂ ਪਹਿਲਾਂ ਪੈਗਾਮ ਪੇਸ਼ ਕੀਤਾ ਸੀ,
1: ਹਾਂਜੀ
2: ਆਪਣੇ ਨੇ ਵਿਜੇ ਲਕਸ਼ਮੀ ਨੇ,
1: ਹਾਂਜੀ
2: ਕੁਝ ਰਿਕਾਰਡਿੰਗ ਦੇ ਵਿੱਚ ਗੜਬੜ ਆ ਗਈ ਸੀਗੀ, ਉਹਦੇ ਨਾਲ ਨਾ ਮੁੜ ਮੁੜ ਉਹੀ ਚੱਲੀ ਗਏ ਬਸ ਪੰਜ ਸੱਤ ਕੀ ਪੈਗਾਮ ਪੜੇ ਗਿਆ ਕਿਉਂਕਿ ਕੋਈ ਨੁਕਸ ਪੈਣ ਦੇ ਕਾਰਨ ਚੱਲਿਆ ਨੀ ਸੀ।
1: ਹਾਂਜੀ ਹਾਂਜੀ, ਉਹ ਅਸੀਂ ਨੋਟ
2: ਕਰ ਲਿਆ, ਦੁਬਾਰਾ ਰਿਪੀਟ ਕਰ ਦਿਓ। ਦੇਖੋ ਉਹਨਾਂ ਪਤਾ ਨਹੀਂ ਕਿ ਕੁਦਰਤ ਵੱਲੋਂ ਨੁਕਸ ਪੈ ਗਈ ਕੋਈ ਜਗਾਤ ਦੇ ਵਿੱਚ ਆਪਣੇ ਚ,
1: ਠੀਕ ਹੈ ਠੀਕ ਹੈ। ਮੇਰੀ ਗੱਲ ਸੁਣੋ ਪ੍ਰਗਟ ਸਿੰਘ ਜੀ, ਆਪਾਂ ਦੁਬਾਰੇ ਉਹ ਰਿਪੀਟ ਕਿਉਂ ਕਰਨਾ, ਆਪਾਂ ਨਵਾਂ ਤਾਜ਼ਾ ਬਣਾਵਾਂਗੇ ਕੱਲ ਨੂੰ। ਤੁਸੀਂ ਸਾਨੂੰ ਦੁਬਾਰਾ ਪ੍ਰੋਗਰਾਮ ਨਵਾਂ ਭੇਜਿਓ ਤੇ ਤੁਸੀਂ ਸੁਣੋਗੇ ਇਸ ਨੂੰ ਐਤਵਾਰ ਨੂੰ ਨਵਾਂ ਫਰੈਸ਼ ਪ੍ਰੋਗਰਾਮ ਤਾਜ਼ਾ।
2: ਬਾਜ ਥੋੜੀ ਹੋਣੀ, ਚਲੋ ਜੀ ਠੀਕ ਹੈ ਜੀ ਸਰ,
1: ਧੰਨਵਾਦ।
2: ਚੱਲਦੇ ਨੇ
1: ਜੀ,
2: ਸੁਰਲਗਾ ਦਾ ਪ੍ਰੋਗਰਾਮ ਪੂਰਾ ਸਿਰਿਆ ਜੀ।
1: ਜੀ ਧੰਨਵਾਦ ਜੀ,
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਰਜਾਰਾ ਸਾਹਿਬ, ਇੱਕ ਮੇਰੇ ਕੋਲ ਸੁਨੇਹਾ ਪਹੁੰਚਿਆ ਜੀ।
1: ਜੀ
0: ਮੰਗਾ ਪਿੰਡ ਗੰਗਾ ਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਲਿਖਦੇ ਨੇ, ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਬੰਟੀ, ਬੇਟੀਆਂ ਰਮਨ, ਦੀਪ ਕੌਰ, ਪ੍ਰਵੀਨ ਕੌਰ, ਪਰਮਪ੍ਰੀਤ ਕੌਰ ਤੇ ਨੰਨੀ ਮੁੰਨੀ ਬੱਚੀ
1: ਜੀ।
0: ਦੋਸਤ ਨੇ ਕੁਛ ਗੁਰਮੀਤ, ਬਿੰਦਰ, ਮਨੀਆ, ਪੱਤੀ ਤੇ ਇਹਨਾਂ ਦੇ ਸਾਥੀ
1: ਜੀ।
0: ਕਹਿੰਦੇ ਜੀ ਪ੍ਰੋਗਰਾਮ ਸਰੋਤਾ ਮੰਚ ਪੇਸ਼ਕਰਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ,
0: ਅਸੀਂ ਕਹਿੰਦੇ ਸਾਰੇ ਪ੍ਰੋਗਰਾਮ ਸੁਣਦੇ ਆ, ਬਹੁਤ ਵਧੀਆ ਲੱਗਦੇ ਨੇ,
1: ਬੜੀ ਮਿਹਰਬਾਨੀ
0: ਜੀ। ਕਹਿੰਦੇ ਸ਼ਰਮਾ ਜੀ ਨੇ ਕਿੱਸਾ ਰੂਪ ਬਸੰਤ ਦਾ ਪੇਸ਼ ਕੀਤਾ, ਬਹੁਤ ਹੀ ਵਧੀਆ ਲੱਗਾ ਸਾਨੂੰ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਕਹਿੰਦੇ ਅੱਜ ਮੈਡਮ ਕਿਰਨਪਾਲ ਜੀ ਨੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਪੇਸ਼ ਕੀਤਾ, ਬਹੁਤ ਵਧੀਆ ਲੱਗਾ
1: ਜੀ।
0: ਕਹਿੰਦੇ ਕਿਰਨਪਾਲ ਜੀ ਜਦੋਂ ਵੀ ਕੋਈ ਪ੍ਰੋਗਰਾਮ ਪੇਸ਼ ਕਰਦੇ ਨੇ ਸ਼ਾਇਰੋ ਸ਼ਾਇਰੀ ਕਰਦੇ ਨੇ, ਸਾਨੂੰ ਵਧੀਆ ਲੱਗਦਾ
1: ਜੀ। ਸ਼ੁਕਰੀਆ,
0: ਸ਼ੁਕਰੀਆ ਜੀ ਤੁਹਾਡਾ
1: ਜੀ, ਬੜੀ ਮਿਹਰਬਾਨੀ ਖਤ ਲਿਖਣ ਲਈ। ਸਾਡੇ ਸਰੋਤਾ ਸਮਾਂ ਨੋਟ ਕਰ ਲੈਣ, 5:52 ਤੇ 53 ਸਕਿੰਟ ਹੋਏ ਨੇ ਜੀ। ਇੱਕ ਕਾਲਰ ਸਾਡੇ ਫੋਨ ਲਾਈਨ ਤੇ ਆ ਜੁੜੇ ਨੇ, ਕਿਰਨ ਜੀ ਇਹਨਾਂ ਦੇ ਨਾਲ ਗੱਲ ਕਰਦੇ ਆ
0: ਜੀ। ਹੈਲੋ, ਹੈਲੋ,
1: ਤੁਹਾਡਾ ਫੋਨ ਲੱਗ ਗਿਆ ਜੀ, ਗੱਲ ਕਰੋ ਸਾਡੇ ਨਾਲ। ਇਹਨਾਂ ਤੱਕ ਸਾਡਾ ਸੰਪਰਕ ਨਹੀਂ ਹੋ ਰਿਹਾ ਜੀ, ਅਸੀਂ ਸੰਪਰਕ ਜਿਹੜਾ ਹੈ ਉਹ ਦੁਬਾਰਾ ਚੈੱਕ ਕਰਦੇ ਹਾਂ। ਅਸੀਂ ਇੱਕ ਗੀਤ ਸੁਣਾਂਗੇ, ਗੀਤ ਦਾ ਇੱਕ ਵਕਫਾ ਲਵਾਂਗੇ, ਸੰਗੀਤਕ ਵਕਫਾ ਲਵਾਂਗੇ ਜੀ। ਸ਼ਾਇਦ ਸੰਪਰਕ ਬਣ ਗਿਆ ਸਾਡੇ ਨਾਲ ਜੀ।
0: ਕਰਦੇ ਹਾਂ ਦੁਬਾਰਾ ਗੱਲ। ਹੈਲੋ, ਹਾਂਜੀ ਸੁਖਦੇਵ ਸਿੰਘ ਜੀ ਬੋਲੋ ਜੀ, ਤੁਹਾਡੀ ਆਵਾਜ਼ ਵਧੀਆ ਆ ਰਹੀ ਹੈ।
2: ਸਾਰੇ ਪ੍ਰੋਗਰਾਮ ਓਕੇ ਆ, ਸਾਰਾ ਬਹੁਤ ਵਧੀਆ ਪ੍ਰੋਗਰਾਮ ਹੈ
0: ਜੀ।
2: ਸ਼ਿਕਾਇਤ ਆ ਥੋੜੀ ਜਿਹੀ ਵਾਰ ਨੂੰ ਜਿਹੜਾ ਮੋਦੀ ਵਿੱਚ ਦੱਸੋ ਬਾਈ।
1: ਹਾਂਜੀ,
2: ਇੱਕ ਬੇਨਤੀ ਹੈ ਤੁਹਾਡੇ ਨਾਲ, ਬੇਨਤੀ ਕਰਦੇ ਜੀ, ਪੜ੍ਹੇ ਲਿਖੇ ਬੰਦੇ ਕਰਨ, ਅਨਪੜ੍ਹ ਬੰਦੇ ਨੂੰ ਮੇਰੇ ਅੱਗੇ ਨੂੰ ਕੀ ਪਤਾ ਕੀ ਹੁੰਦਾ ਜਵਾਬ ਸਵਾਲ ਦਾ ਜੀ।
1: ਜੀ ਇਸੇ ਲਈ ਤੁਹਾਡੇ ਲਈ 6 ਦਿਨ ਪ੍ਰੋਗਰਾਮ ਤੁਹਾਡੇ ਲਈ ਹੀ ਚੱਲਦੇ ਨੇ ਨਾ, ਜੇ 7ਵੇਂ ਦਿਨ ਪੜ੍ਹੇ ਲਿਖੇ ਵਾਸਤੇ ਚੱਲ ਗਏ ਤਾਂ ਕੀ
2: ਹੋਊਗਾ? ਸਾਰੇ ਸੋਹਣੇ ਆ, ਸ਼ਨੀਵਾਰ ਨੂੰ ਪ੍ਰੋਗਰਾਮ ਆ ਕੇ ਜਿਹੜੇ ਪੜ੍ਹੇ ਲਿਖੇ ਬੱਚੇ ਹੁੰਦੇ ਉਹਨਾਂ ਦਾ ਫੋਨ ਨਹੀਂ ਲੱਗਦਾ ਜੀ।
1: ਨਹੀਂ ਲੱਗਦਾ ਹੈ ਜੀ, ਕਿਉਂ ਨਹੀਂ ਲੱਗਦਾ? ਲੱਗਦਾ ਹੈਗਾ, ਸ਼ਨੀਵਾਰ ਨੂੰ ਵੀ ਲੱਗਦਾ, ਮੰਗਲਵਾਰ ਨੂੰ ਵੀ ਲੱਗਦਾ।
2: ਬਹੁਤ ਘੱਟ, ਬਹੁਤ ਜ਼ਿਆਦਾ।
1: ਚਲੋ ਕੋਈ ਗੱਲ ਨਹੀਂ,
2: ਟ੍ਰਾਈ ਕਰਨਾ, ਬਿਜ਼ੀ ਹੋਈ ਜਾਂਦਾ ਜੀ।
1: ਤਾਂ ਹੀ ਤਾਂ ਕਹਿੰਦੇ ਆ ਨਾ,
2: ਦੋ ਦਿਨ ਬੱਚਿਆਂ ਨੂੰ ਕਹਿਣਾ ਅੰਕਲ ਤੂੰ ਤਾਂ ਕਹਿ ਦੇ, ਤਾਂ ਕਹਿੰਦਾ ਲੱਗਦਾ ਤਾਂ ਹੈ ਜੀ ਆ ਫੋਨ।
1: ਅੱਛਾ,
2: ਉਹ ਬਹੁਤ ਸਾਰਾ ਟਾਈਮ ਹੋ ਜਾਂਦਾ, ਸਕੂਲ ਦਾ ਟਾਈਮ ਹੋ ਜਾਂਦਾ ਉਹਨਾਂ ਦਾ।
1: ਚਲੋ ਹਾਂਜੀ, ਠੀਕ ਹੈ ਜੀ, ਤੁਸੀਂ ਫੋਨ ਰੱਖੋ। ਅੱਛਾ ਠੀਕ ਹੈ ਜੀ, ਮੈਂ ਮੈਨੂੰ ਜਵਾਬ ਦੇਣ ਦਿਓ, ਕਿਉਂਕਿ ਉਹਨਾਂ ਨੇ ਫੋਨ ਲੱਗਿਆ ਹੋਇਆ ਤਾਂ ਉਹਨਾਂ ਨੂੰ ਗੱਲ ਪੂਰੀ ਕਰਨ ਦੀ ਕਾਲ ਹੈ। ਆਪਾਂ ਇਹਨਾਂ ਦੀ ਗੱਲ ਦਾ ਜਵਾਬ ਹੁਣ ਔਨ ਏਅਰ ਦਿੰਦੇ ਹਾਂ ਜੀ ਇਹਨਾਂ ਨੂੰ
0: ਜੀ ਜੀ।
1: ਸਾਡੇ ਜੋ ਸਰੋਤਾ ਨੇ ਉਹਨਾਂ ਦੇ ਲਈ ਜੋ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਦੇ ਆ, ਅਸੀਂ ਉਹਨਾਂ ਦੇ ਲਈ 2 ਕੁਇਜ਼ ਰੱਖੇ ਹੋਏ ਆ। ਇੱਕ ਮੰਗਲਵਾਰ ਨੂੰ ਸ਼ਾਮ ਨੂੰ 6:30 ਯੁਵਾਣੀ ਦੇ ਵਿੱਚ ਚੱਲਦਾ ਤੇ ਸੱਜਰੀ ਸਵੇਰ ਚ ਸ਼ਨਿਚਰਵਾਰ ਨੂੰ ਚੱਲਦਾ ਹੈਗਾ। ਕਹਿੰਦੇ ਆ ਕਿ ਉਹਦੇ ਚ ਪੁਰਾਣੇ ਹੀ ਕਾਲਰ ਜਿਹੜੇ ਆ ਉਹ ਆਉਂਦੇ ਆ, ਤੇ ਇਹ ਹੁਣ ਗਲਤੀ ਕਿਸ ਦੀ, ਇਹ ਗੁਨਾਹ ਕਿਸ ਦਾ ਜੇ ਪੁਰਾਣੇ ਕਾਲਰ ਆਉਂਦੇ ਆ? ਤੁਸੀਂ ਨਵਿਆਂ ਨੂੰ ਮੌਕਾ ਦਿਓਗੇ ਤਾਂ ਨਵੇਂ ਵੀ ਆਉਂਦੇ ਆ, ਜਿਵੇਂ ਕਿ ਤੁਸੀਂ ਸ਼ਾਮ ਸੁਹਾਨੀ ਚ ਸੁਣਦੇ ਹੋ, ਨਵੇਂ ਨੌਜਵਾਨ ਸਾਥੀ ਜਿਹੜੇ ਆ ਉਹਦੇ ਚ ਫੋਨ ਮਿਲਾਉਂਦੇ ਆ, ਉਹ ਸ਼ਨਿਚਰਵਾਰ ਨੂੰ ਵੀ ਫੋਨ ਜ਼ਰੂਰ ਮਿਲਾਉਣ, ਮਿਲਾਉਂਦੇ ਵੀ ਨੇ, ਸਕੂਲੀ ਬੱਚੇ ਵੀ ਮਿਲਾਉਂਦੇ ਆ, ਕਈ ਸ਼ਨਿਚਰਵਾਰ ਜਿਹੜਾ ਛੁੱਟੀ ਹੁੰਦੀ ਆ ਉਦੋਂ ਵੀ ਮਿਲਾਉਂਦੇ ਆ।

0: ਤੇ ਜਿਹੜੇ ਪੁਰਾਣੇ ਵੀ ਜੇਕਰ ਫੋਨ ਮਿਲਾ ਵੀ ਲੈਂਦੇ ਆ ਤਾਂ ਘਰੇ ਉਹਨਾਂ ਦੇ ਵੀ ਬੱਚੇ ਹੋਣਗੇ, ਨੌਜਵਾਨ ਸਾਥੀ ਉਹਨਾਂ ਦੇ ਵੀ ਹੋਣਗੇ, ਉਹ ਵੀ ਬੱਚਿਆਂ ਦੇ ਨਾਲ ਗੱਲ ਕਰਾ ਸਕਦੇ ਆ। ਸੋ ਇਹ ਗੱਲ ਜਿਹੜਾ ਹੈ ਅਸੀਂ ਇਸ ਨੂੰ ਨਹੀਂ ਮੰਨਦੇ ਜਾਂ ਇਹ ਸਵੀਕਾਰ ਕਰਨ ਯੋਗ ਨਹੀਂ ਹੈ ਕਿ ਉਹ ਪੜ੍ਹਿਆ ਲਿਖਿਆ ਦਾ ਮਸਲਾ ਹੈ ਤੇ ਸਾਡੇ ਲਈ ਉਹ ਨਹੀਂ ਚਲਾਉਣਾ ਸ਼ਨਿਚਰਵਾਰ ਨੂੰ। 6 ਦਿਨ ਤੁਹਾਡੇ ਲਈ, ਸਾਰਿਆਂ ਦੇ ਲਈ ਹੈ। 7ਵੇਂ ਦਿਨ ਜੇਕਰ ਅਸੀਂ ਉਹਨਾਂ ਨੌਜਵਾਨਾਂ ਦੇ ਲਈ ਇਹ ਪ੍ਰੋਗਰਾਮ ਚਲਾਇਆ ਹੋਇਆ ਤਾਂ ਤੁਸੀਂ ਵੀ ਇਸ ਨੂੰ ਸੁਣੋ, ਆਨੰਦ ਮਾਣੋ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰੋ।
1: ਜੀ ਵਾਕਈ ਰਜੌਰਾ ਸਾਹਿਬ, ਗੱਲ ਇਹ ਹੈ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਹਰ ਵਰਗ ਦੇ ਲਈ ਹੈ।
0: ਜੀ ਅਸੀਂ ਸਰਦੂਲ ਸਿਕੰਦਰ ਦਾ ਇੱਕ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਸਾਡੇ ਸਰੋਤਿਆਂ ਦੇ ਰੂਬਰੂ ਹੁੰਦੇ ਹਾਂ ਜੀ।

0: ਜੀ
1: ਜੀ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਇੱਕ ਵਾਰੀ ਫੇਰ ਤਮਾਮ ਸਰੋਤਿਆਂ ਦਾ ਸਵਾਗਤ ਹੈ ਜੀ। ਰਜਾਰਾ ਸਾਹਿਬ ਰੈਡੀ ਹੋ ਜਵਾਬ ਦੇਣ ਦੇ ਲਈ?
0: ਜੀ ਮੈਂ ਬਿਲਕੁਲ ਰੈਡੀ ਹਾਂ, ਸਾਡੇ ਸਰੋਤੇ ਵੀ ਰੈਡੀ ਨੇ, ਉਹਨਾਂ ਨੇ 77173 73146 ਤੇ ਮੈਸੇਜ ਭੇਜ ਦਿੱਤੇ ਨੇ, 0164242331 ਤੇ ਫੋਨ ਵੀ ਮਿਲਾ ਲਿਆ। ਪਹਿਲਾਂ ਤੁਸੀਂ ਮੈਸੇਜ ਪੜ੍ਹ ਦਿਓ, ਸਾਡੇ ਕੋਲ
1: ਮੈਨੂੰ ਮੈਸੇਜ ਪੜ੍ਹਨਾ ਬਣਦਾ ਜੀ। ਇੱਕ ਦੋ ਮੈਸੇਜ ਆਏ ਆ ਮੇਰੇ ਕੋਲ ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਕਹਿੰਦੇ ਪ੍ਰੋਗਰਾਮ ਸਰੋਤਾ ਮੰਚ ਅਤੇ ਇਸ ਕਰਤਾਰ ਸਹਿਬਾਨ ਨੂੰ ਅਤੇ ਮੈਡਮ ਸਾਹਿਬਾਂ ਨੂੰ ਪ੍ਰੋਗਰਾਮ ਪੇਸ਼ ਕੀਤਾ ਸੀ ਭਗਵਤ ਗੀਤਾ, ਉਹ ਸਾਨੂੰ ਬਹੁਤ ਵਧੀਆ ਲੱਗਾ। ਸ਼ੁਕਰੀਆ।

0: ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਕਹਿੰਦੇ ਅਸੀਂ ਬਹੁਤ ਧਿਆਨ ਨਾਲ ਸੁਣਿਆ
1: ਜੀ,
0: ਹਰ ਕਾਲ ਉਸਤਤ
1: ਹੱਡ ਬੀਤੀਆਂ,
0: ਹਾਂਜੀ ਹੱਡ ਬੀਤੀਆਂ ਜਗ ਬੀਤੀਆਂ, ਹੈਲੋ ਫਰਮਾਇਸ਼ ਕਹਿੰਦੇ ਸੁਰੀਲੀ ਦੁਪਹਿਰ। ਤੇ ਅੱਜ ਜੋ ਮੈਡਮ ਕਿਰਨ ਪਾਲ ਨੇ ਪੇਸ਼ ਕੀਤਾ ਬਹੁਤ ਵਧੀਆ ਲੱਗਾ
1: ਜੀ।
0: ਕਹਿੰਦੇ ਆਪ ਜੀ ਦੇ ਸਾਰੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ। ਆਕਾਸ਼ਵਾਣੀ ਬਠਿੰਡਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ, ਸ਼ੁਕਰੀਆ ਜੀ ਤੁਹਾਡਾ। ਕਹਿੰਦੇ ਜੇ ਬਹੁਤ ਆਪ ਜੀ ਦੇ ਬਹੁਤ ਮਿਹਨਤ ਨਾਲ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ
1: ਜੀ। ਤੁਸੀਂ ਬਹੁਤ ਤਾਰੀਫ ਕੀਤੀ ਹੈ ਜੀ, ਵਾਕਈ ਅਸੀਂ ਇੰਨੀ ਤਾਰੀਫ ਦੇ ਕਾਬਿਲ ਆਪਣੇ ਆਪ ਨੂੰ ਘੱਟ ਸਮਝਦੇ ਹਾਂ, ਪਰ ਤੁਸੀਂ ਬਹੁਤ ਤਾਰੀਫ ਕੀਤੀ, ਸ਼ੁਕਰੀਆ ਸਾਡੀ ਹੌਸਲਾ ਅਫਜ਼ਾਈ ਕਰਨ।
0: ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਤੇ ਸਾਡੇ ਕਹਿੰਦੇ ਪੋਤਰੇ ਤਨਵੀਰ ਤੇ ਗੁਰਵੀਰ, ਜਸਨੂਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਆਏ ਨੇ ਜੀ। ਕਹਿੰਦੇ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਟਕਾ ਟਕਾ ਕੇ ਖਤ ਪੜਿਓ, ਹੁਣ ਟਕਾ ਟਕਾ ਕੇ ਤੁਸੀਂ ਸੁਣਿਓ ਤੇ ਜਵਾਬ ਦਿਓ। ਵੀਰਵਾਰ ਨੂੰ ਸ਼ਾਮ ਨੂੰ 5:30 ਕਹਿੰਦੇ ਖੁਸ਼ਪ੍ਰੀਤ ਸ਼ੇਰਗਿੱਲ ਅਤੇ ਨੇ ਡਾਕਟਰ ਮੀਨਾਕਸ਼ੀ ਸਿੰਗਲਾ ਦੇ ਨਾਲ ਟੀਕਾਕਰਨ ਅਤੇ ਅੱਖਾਂ ਦੀਆਂ ਬਿਮਾਰੀਆਂ ਬਾਰੇ ਜੋ ਜਾਣਕਾਰੀ ਦਿੱਤੀ ਸਾਨੂੰ ਵਧੀਆ ਲੱਗੀ। ਕਹਿੰਦੇ ਹਰ ਇੱਕ ਸਰੋਤੇ ਦੇ ਸਵਾਲ ਦਾ ਜਵਾਬ ਬੜੀ ਨਿਮਰਤਾ ਤੇ ਤਸੱਲੀ ਦੇ ਨਾਲ ਦਿੱਤਾ ਗਿਆ।
1: ਸ਼ੁਕਰੀਆ।
0: ਛੋਟੇ ਛੋਟੇ ਬੱਚਿਆਂ ਦੇ ਟੀਕੇ ਲਗਾਉਣ ਦੇ ਕੀ ਵਿਧੀ, ਕਿੰਨਾ ਕਿੰਨਾ ਸਮਾਂ ਹੋਣਾ ਚਾਹੀਦਾ, ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕਹਿੰਦੇ ਵਿਸਤਾਰ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਮੈਡਮ ਖੁਸ਼ਪ੍ਰੀਤ ਸ਼ੇਰਗਿੱਲ ਦਾ ਤੇ ਮੀਨਾਕਸ਼ੀ ਸਿੰਗਲਾ ਦਾ ਕਹਿੰਦੇ ਮੈਂ ਬਹੁਤ ਧੰਨਵਾਦ ਕਰਦਾ। ਕਹਿੰਦੇ ਅੱਜ ਦਾ ਦੁਪਹਿਰ ਵਾਲਾ ਪ੍ਰੋਗਰਾਮ ਕਿਰਨ ਪਾਲ ਨੇ ਤੇ ਗੁਰਕੀਰਤ ਨੇ ਪੇਸ਼ ਕੀਤਾ, ਕਹਿੰਦੇ ਕਿਰਨ ਪਾਲ ਤਾਂ ਪੁਰਾਣੀ ਮੈਡਮ ਹੈ ਪਰ ਕਹਿੰਦੇ ਗੁਰਕੀਰਤ ਮੈਡਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਕਰੀ।
1: ਮਿਹਰਬਾਨੀ ਗੁਰਕੀਰਤ ਵੱਲੋਂ ਤੁਹਾਡਾ ਖਾਸ ਤੌਰ ਤੇ ਸ਼ੁਕਰੀਆ ਜੀ।
0: ਬਹੁਤ ਸਾਰੇ ਕਿੱਸਿਆਂ ਨੇ ਇਹਨਾਂ ਨੇ ਨਾਮ ਲਿਆ, ਪੂਰਨ ਭਗਤ, ਰੂਪ ਬਸੰਤ, ਸੱਸੀ ਪੁੰਨੂ, ਮਿਰਜਾ ਸਾਹਿਬਾ, ਹੀਰ ਰਾਂਝਾ, ਸੋਹਣੀ ਮਹੀਵਾਲ, ਬਹੁਤ ਸਾਰੇ ਕਿੱਸੇ ਕਹਿੰਦੇ ਸ਼ਰਮਾ ਜੀ ਨੇ ਜਿਹੜੇ ਪੇਸ਼ ਕੀਤੇ ਨੇ ਸਾਨੂੰ ਬੜੇ ਵਧੀਆ ਲੱਗੇ ਨੇ, ਬੜੇ ਦਿਲਚਸਪ ਹੁੰਦੇ ਆ। ਸ਼ੁਕਰੀਆ ਜੀ,
1: ਸ਼ੁਕਰੀਆ ਜੀ, ਬੜੀ ਮਿਹਰਬਾਨੀ।
0: ਕਹਿੰਦੇ ਅੱਜ ਦੁਪਹਿਰੇ ਬਲਜੀਤ ਸ਼ਰਮਾ ਜੀ ਨੇ ਕਹਿੰਦੇ ਮੀਰੀ ਪੀਰੀ ਦੇ ਬਾਰੇ ਗੁਰੂ ਸਾਹਿਬਾਨਾ ਜੀ ਦੇ ਜੀਵਨ ਤੇ ਜਿਹੜਾ ਸੰਬੰਧਿਤ ਜਾਣਕਾਰੀ ਦਿੱਤੀ ਉਹ ਵੀ ਸਾਨੂੰ ਬਹੁਤ ਵਧੀਆ ਲੱਗੀ। ਕਹਿੰਦੇ ਅੱਜ ਸ਼ਾਮ 5:00 ਮਿਸ ਪੂਜਾ ਦੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਸ਼ਰਮਾ ਜੀ ਦਾ, ਬਹੁਤ ਬਹੁਤ ਸ਼ੁਕਰੀਆ। ਮਨਦੀਪ ਪਰਜਾਰਾ ਤੇ ਕਿਰਨ ਪਾਲ ਜੀ ਦਾ ਧੰਨਵਾਦ ਜੱਗਾ ਸਿੰਘ ਵੱਲ
1: ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਸਾਨੂੰ ਖਤ ਲਿਖਿਆ, ਫੋਨ ਕਾਲ ਵੀ ਇੱਕ ਸਾਡੇ ਸਟੂਡੀਓ ਚ ਰਿਸੀਵ ਹੋਈ ਹੋਈ ਹੈ ਜੀ।
0: ਜੀ ਹੈਲੋ,
2: ਹੈਲੋ ਜੀ,
0: ਹੈਲੋ ਜੀ, ਨਮਸਕਾਰ,
2: ਨਮਸਕਾਰ, ਸਤਿ ਸ੍ਰੀ ਅਕਾਲ ਮੈਡਮ ਸਾਹਿਬ ਜੀ।
0: ਸਤਿ ਸ੍ਰੀ ਅਕਾਲ ਜੀ,
1: ਕੌਣ ਬੋਲ ਰਹੇ ਹੋ?
2: ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ।
1: ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
0: ਕੌਣ ਬੋਲ ਰਹੇ ਹੋ?
2: ਮੈਂ ਮੰਗਲ ਸਿੰਘ ਖਾਲਸਾ ਬੋਲ ਰਿਹਾ ਜੀ, ਪਿੰਡ ਸੇਖੂ ਤੋਂ।
0: ਜੀ
1: ਜੀ, ਮੰਗਲ ਸਿੰਘ ਜੀ, ਕੀ ਗੱਲ ਆਖੋਗੇ ਪ੍ਰੋਗਰਾਮਾਂ ਬਾਰੇ?
2: ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਚੱਲ ਰਿਹਾ ਜੀ। ਇੱਕ ਪ੍ਰੋਗਰਾਮ ਚਲਾਇਆ ਤੁਸੀਂ ਰੂਪ ਬਸੰਤ ਦਾ
0: ਜੀ,
2: ਉਹ ਪਹਿਲਾ ਭਾਗ ਅਸੀਂ ਸੁਣਿਆ ਜੀ, ਤੇ ਦੂਜੇ ਭਾਗ ਨੂੰ ਉਡੀਕਦੇ ਰਹੇ, ਸਾਨੂੰ ਪ੍ਰਾਪਤੀ ਨਹੀਂ ਹੋਇਆ ਜੀ ਸੁਣਨ ਦਾ ਸਮਾਂ ਬਹੁਤ, ਅਸੀਂ ਤੜਕੇ ਤੋਂ ਲੈ ਕੇ ਸ਼ਾਮ ਤੀਕਰ ਜੋ ਤੁਸੀਂ ਸਾਰੇ ਪ੍ਰੋਗਰਾਮ ਦੱਸਦੇ ਵੀ ਕਿਤੇ ਦੱਸਣਗੇ ਕਦੋਂ ਟਾਈਮ ਦੇਣਗੇ, ਉਹ ਟਾਈਮ ਦੇ ਵਿੱਚ ਆਪਾਂ ਸੁਣਾਂਗੇ।
1: ਹਾਂਜੀ,
2: ਤੇ ਉਹ ਸੁਣਿਆ ਨੀ ਗਿਆ ਜੀ ਸਾਨੂੰ, ਬਹੁਤ ਅੰਦਰੋਂ ਉਹਦੇ ਵਾਸਤੇ ਵੀ ਸੋਚ ਰਹੇ ਸੀ। ਰੂਪ ਬਸੰਤ ਦਾ ਕਿੱਸਾ ਚੱਲਿਆ ਬਹੁਤ ਸੋਹਣਾ
1: ਜੀ,
2: ਇੱਕ ਛੇਵੇਂ ਪਾਤਸ਼ਾਹ ਦਾ ਅੱਜ ਆਪਣੇ
1: ਜੀ
2: ਨੇ ਸੁਣਾਇਆ ਇਤਿਹਾਸ, ਬੜਾ ਸੋਹਣਾ, ਬੜਾ ਚੰਗਾ ਸੀ
0: ਜੀ।
2: ਤੇ ਬੇਨਤੀ ਕਰਦੇ ਸੀ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ, ਰੂਪ ਬਸੰਤ ਦਾ ਕਿੱਸਾ ਕਿਹੜੇ ਦਿਨ ਚੱਲਦਾ ਜੀ?
1: ਜੀ, ਰੂਪ ਬਸੰਤ ਦੇ ਕਿੱਸਿਆਂ ਨੂੰ ਲਗਭਗ 3 ਹਿੱਸਿਆਂ ਦੇ ਵਿੱਚ ਚਲਾਇਆ ਗਿਆ ਹੈ
0: ਜੀ,
1: ਤੇ ਅਸੀਂ ਸ਼ਰਮਾ ਜੀ ਨੂੰ ਆਖਾਂਗੇ ਕਿ ਉਹ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਪਹਿਲਾਂ ਹੀ ਅਗਾਉਂ ਬਣਾ ਕੇ ਰੱਖੇ ਹੋਏ ਨੇ, ਤੇ ਉਹ ਜਦੋਂ ਵੀ ਲੱਗਿਆ ਸਮਾਂ ਤਾਂ ਉਹਨਾਂ ਨੂੰ ਤਿੰਨਾਂ ਨੂੰ ਸੁਣਾਉਣਾ ਪਊਗਾ, ਕਿਉਂਕਿ ਜੇ ਇੱਕ ਵੀ ਉਹਨਾਂ 'ਚੋਂ ਰਿਪੀਟ ਕਰ ਦਿਆਂਗੇ ਅਗਲਾ ਪਿਛਲਾ ਹੋ ਗਿਆ ਤਾਂ ਸਮਝ ਨਹੀਂ ਆਉਣਾ, ਹੁਣ ਉਹ ਤਿੰਨੋਂ ਦੁਬਾਰੇ ਰਿਪੀਟ ਕਰਨੇ ਪੈਣਗੇ ਜੀ।
2: ਨਹੀਂ, ਰਿਪੀਟ ਨਾ ਕਰੋ ਜੀ, ਵੈਸੇ ਪੁੱਛਦੇ ਵਿੱਚ ਸਮਾਂ ਦੱਸ ਦਿਓ ਜੀ, ਕਿਹੜੇ ਦਿਨ ਸੁਣਾਉਂਦੇ ਨੇ ਉਹ, ਕੋਈ ਗੱਲ ਨਹੀਂ।
1: ਸਮਾਂ ਤਾਂ ਅਸੀਂ ਪ੍ਰੋਗਰਾਮਾਂ ਦੇ ਵਿੱਚ ਵਿੱਚ ਤੁਹਾਨੂੰ ਦੱਸਦੇ ਰਹਿੰਦੇ ਹਾਂ ਜੀ, ਪ੍ਰੋਗਰਾਮ ਜਿਹੜੇ ਆ ਸਾਡੇ ਵੱਖ ਵੱਖ ਸਮਿਆਂ ਤੇ ਵੱਖ ਵੱਖ ਚੱਲਦੇ ਰਹਿੰਦੇ ਨੇ, ਤੇ ਇਹਦਾ ਸਮਾਂ ਜਿਹੜਾ ਹੈ ਉਹ ਨਿਰਧਾਰਿਤ ਕੀਤਾ ਜਾਂਦਾ, ਤੇ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਵਿੱਚ ਦੱਸਿਆ ਵੀ ਜਾਂਦਾ, ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਸੁਣਦੇ ਰਹੋ, ਪਤਾ ਲੱਗ ਜੂਗੀ ਤੁਹਾਨੂੰ।
2: ਹਾਂ, ਤਾਂ ਸੁਣਦੇ ਰਹਿੰਦੇ ਹਾਂ ਜੀ।
1: ਹਾਂਜੀ, ਇਸੇ ਤਰ੍ਹਾਂ ਹੀ ਤੁਹਾਨੂੰ ਦੱਸਦੇ ਰਵਾਂਗੇ, ਅੱਜ ਵੀ ਜਿਵੇਂ ਚਲਾਇਆ ਗਿਆ ਸੀਗਾ ਉਹ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਉਸ ਤੋਂ ਪਹਿਲਾਂ ਹੀ ਲਗਭਗ ਸ਼ੁਰੂ ਕਰ ਦਿੱਤਾ ਗਿਆ ਸੀ, ਇਸੇ ਤਰ੍ਹਾਂ ਅਸੀਂ ਤੁਹਾਨੂੰ ਜਾਣਕਾਰੀ ਉਸ ਬਾਬਤ ਦਿੰਦੇ
2: ਹਾਂ। ਸੁਣਾ ਜੀ, ਤੇ ਕੱਲ ਡਾਕਟਰ ਨਾਲ ਮੁਲਾਕਾਤ ਕਰਾਈ ਜਿਹੜੀ ਅੱਖਾਂ ਬਾਰੇ ਵੀ,
1: ਹਾਂਜੀ,
2: ਹੋਰ ਬਿਮਾਰੀਆਂ ਦਾ ਟੀਕਾ ਕਰਨ ਬਾਰੇ ਮੈਡਮ ਸਾਹਿਬ ਜੀ ਨੇ, ਬਹੁਤ ਸੋਹਣਾ, ਬੜੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਜੀ।
1: ਮਿਹਰਬਾਨੀ ਜੀ, ਸ਼ੁਕਰੀਆ ਫੋਨ ਕਰਨ ਲਈ ਜੀ,
0: ਸ਼ੁਕਰੀਆ ਜੀ ਫੋਨ ਕਰਨ ਦੇ ਲਈ। ਅਗਲਾ ਖਤ ਮੇਰੇ ਕੋਲ ਪਹੁੰਚਿਆ ਜੀ, ਜਬਰਜੀਤ ਬਿਰਲਦੀਪ 4-59
1: ਜੀ,
0: ਕਿਆ ਬਾਤ ਹੈ, ਬੂਟਾ ਸਿੰਘ ਪਿੰਡ ਨਰੂਆਣਾ ਤੋਂ ਅਜੀਤਪਾਲ ਸਿੰਘ ਢਿੱਲੋਂ ਇਹਨਾਂ ਦੇ ਨਾਲ ਨੇ ਜੀ। ਕਹਿੰਦੇ ਅਸੀਂ ਹਰ ਰੋਜ਼ ਸੁਣਦੇ ਹਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ, ਕਹਿੰਦੇ ਕੱਲ ਅੱਖਾਂ ਦੇ ਡਾਕਟਰ ਨੇ ਦੱਸਿਆ ਚੰਗਾ ਲੱਗਿਆ, ਸੋਹਣੀ ਮਹੀਵਾਲ ਦਾ ਕਿੱਸਾ ਬਹੁਤ ਚੰਗਾ ਪੇਸ਼ ਕੀਤਾ ਗਿਆ।
1: ਮਿਹਰਬਾਨੀ,
0: ਫੋਨ ਨਹੀਂ ਲੱਗਦਾ, ਲਗਾਤਾਰ ਫੋਨ ਲਾਉਂਦੇ ਹਾਂ, ਹਰ ਰੋਜ਼ ਫੋਨ ਲਾਉਣ ਵਾਲਿਆਂ ਨੂੰ ਇੰਨੀ ਖੁੱਲ੍ਹ ਨਹੀਂ ਦੇਣੀ ਚਾਹੀਦੀ। ਕਹਿੰਦੇ 15 ਦਿਨਾਂ ਦਾ ਸਮਾਂ ਤੁਸੀਂ ਉਹਨਾਂ ਨੂੰ ਕਹੋ, ਦਿੱਤਾ ਜਾਵੇ
1: ਜੀ। ਬਿਲਕੁਲ ਜੀ, ਅਸੀਂ ਉਹਨਾਂ ਨੂੰ ਵੀ

0: ਸਿਫਾਰਿਸ਼ ਕਰਦੇ ਹਾਂ ਤੇ ਤੁਸੀਂ ਵੀ ਕੋਸ਼ਿਸ਼ ਲਗਾਤਾਰ ਕਰਦੇ ਰਹੋ, ਫੋਨ ਤੁਹਾਡਾ ਵੀ ਮਿਲ ਜਾਏਗਾ। ਖਤ ਲਿਖਣ ਲਈ ਸ਼ੁਕਰੀਆ
1: ਜੀ। ਕਹਿੰਦੇ ਖੁੰਡ ਚਰਚਾ ਖੇਤੀ ਬਾਰੇ ਚੰਗੀ ਜਾਣਕਾਰੀ ਦਿੱਤੀ ਜਾਂਦੀ ਹੈ
0: ਜੀ,
1: ਸਾਰੇ ਪ੍ਰੋਗਰਾਮ ਬਹੁਤ ਵਧੀਆ ਠੀਕ ਠਾਕ ਚੱਲ ਰਹੇ
0: ਜੀ, ਸ਼ੁਕਰੀਆ, ਬੜੀ ਹੀ ਮਿਹਰਬਾਨੀ। 6:05 ਹੋਏ ਨੇ ਜੀ।
1: ਜਰਾ ਸਾਹਿਬ ਇੱਕ ਫੋਨ ਕਾਲ ਆਈ ਹੈ।
0: ਬਿਲਕੁਲ ਜੀ, ਲਓ ਜੀ ਫੋਨ।
1: ਹੈਲੋ ਹੈਲੋ
0: ਜੀ, ਤੁਹਾਡਾ ਫੋਨ ਲੱਗ ਗਿਆ ਜੀ, ਗੱਲ ਕਰੋ ਜੀ।
1: ਹੈਲੋ
0: ਜੀ, ਇਹਨਾਂ ਨਾਲ ਸ਼ਾਇਦ।
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਮਾਜੋ, ਕੌਣ ਬੋਲ ਰਹੇ ਹੋ?
2: ਮੈਂ ਜੀ ਗੁਰਨਾਨਕ ਸਿੰਘ ਬੋਲਦਾ ਜੀ। ਸਤਿ ਸ੍ਰੀ ਅਕਾਲ ਜੀ, ਮਨਦੀਪ ਰਾਜਾ
0: ਜੀ। ਸਤਿ ਸ੍ਰੀ ਅਕਾਲ ਜੀ।
2: ਹਾਂਜੀ
0: ਹਾਂਜੀ, ਨਾਨਕ ਸਿੰਘ ਜੀ ਗੱਲ ਕਰੋ ਜੀ ਪ੍ਰੋਗਰਾਮਾਂ ਬਾਰੇ। ਹਾਂਜੀ,
2: 18 ਤਰੀਕ ਨੂੰ ਦਰਸ਼ਨ ਅਭਿਆਸ ਚੱਲਿਆ ਜੀ ਆਪਣਾ।
0: ਹਾਂਜੀ,
2: ਉਹਦੇ ਵਿੱਚ ਗੁਰੂ ਤੇਗ ਬਹਾਦਰ ਦੇ ਤਹਿਤ ਸਮਾਂ ਦੇ ਉੱਤੇ ਤੁਸੀਂ ਪ੍ਰਚਾਰ ਕਰਕੇ ਬਹੁਤ ਵੀ ਲੱਗੇ ਸਨ
0: ਜੀ।
2: ਛੋਟੇ ਛੋਟੇ ਸਾਖੀਆਂ ਕਈ
0: ਜੀ,
2: ਉਹਦੇ ਵਿੱਚ ਬਹੁਤ ਵਧੀਆ ਚੱਲਿਆ ਸਾਡਾ ਪ੍ਰੋਗਰਾਮ
0: ਜੀ। ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਕੱਟ ਕੇ ਆ ਰਹੀ ਹੈ। ਇਹਨਾਂ ਦਾ ਮੈਸੇਜ ਸਾਡੇ ਕੋਲੇ ਪਹੁੰਚ ਗਿਆ, ਪ੍ਰੋਗਰਾਮਾਂ ਦੀ ਸ਼ਲਾਘਾ ਜਿਹੜੀ ਹੈ ਇਹ ਕਰ ਰਹੇ ਹੈ, ਲਗਾਤਾਰ ਪ੍ਰੋਗਰਾਮ ਸੁਣਦੇ ਰਹਿਣ
1: ਜੀ।
0: ਇਹਨਾਂ ਨੂੰ ਇਹਨਾਂ ਦੇ ਇੰਟਰਸਟ ਜਾਣੀ ਕਿ ਇਹਨਾਂ ਦੇ ਸ਼ੌਂਕ ਦੇ ਮੁਤਾਬਕ ਜਿਹੜੇ ਪ੍ਰੋਗਰਾਮ ਨੇ ਉਹ ਮਿਲਦੇ ਰਹਿਣਗੇ, ਲਗਾਤਾਰ ਸਾਡੇ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ ਸੁਣਦੇ ਰਹਿਣ, ਸਵੇਰੇ 5:53 ਤੋਂ ਲੈ ਕੇ ਰਾਤ 11 ਵਜੇ ਤੱਕ।
1: ਔਰ ਸਟੂਡੀਓ ਦੀ ਘੜੀ ਦਾ ਵਕਤ ਦੱਸ ਦਈਏ ਜੀ, ਮਨਦੀਪ ਰਜੌਲਾ ਸਾਹਿਬ 6:06 ਹੋਏ ਨੇ। ਅਗਲਾ ਖੱਤ ਜਿਹੜਾ ਮੇਰੇ ਕੋਲ ਪਹੁੰਚਿਆ ਜੀ, ਰਾਮ ਸਰੂਪ ਖਾਲਸਾ ਜੀ ਦਾ, ਕਰਮਜੀਤ ਸਿੰਘ ਕੁਲਵੰਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕਹਿੰਦੇ ਸ਼੍ਰੀਮਾਨ ਜੀ, ਅੱਜ ਮੇਰੀ ਪੀੜ੍ਹੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸੁਣਿਆ, ਬਹੁਤ ਵਧੀਆ ਲੱਗਿਆ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
1: ਸ਼ਿਕਾਇਤ ਹੈ ਜੀ, ਕਹਿੰਦੇ ਬਸ ਉਹੀ ਹੈ। ਕਹਿੰਦੇ ਹਰ ਰੋਜ਼ ਫੋਨ ਲਗਾਉਣ ਵਾਲਿਆਂ ਨੂੰ ਤੁਸੀਂ ਕਹੋ ਕੁਛ ਕੁ ਚੰਦ ਕੁ ਸਰੋਤਿਆਂ ਦੇ ਜਿਹੜੇ ਇਹਨਾਂ ਨੇ ਨਾਮ ਫਿਰ ਲਿਖੇ ਨੇ। ਕਹਿੰਦੇ ਕਿਰਪਾ ਕਰਕੇ ਦੂਸਰਿਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈਗੀ
0: ਜੀ,
1: ਇਸ ਕਰਕੇ
0: ਇਹ ਗੱਲ ਜਿਹੜੀ ਹੈ ਇਹ ਦੁਬਾਰਾ ਕੋਸ਼ਿਸ਼ ਕਰਦੇ ਹਾਂ ਜੀ, ਅਸੀਂ ਸੁਨਿਸ਼ਚਿਤ ਕਰਾਂਗੇ, ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਫੋਨ ਜਿਹੜੇ ਸਰੋਤੇ ਰੋਜ਼ ਮਿਲਾ ਲੈਂਦੇ ਆ ਉਹਨਾਂ ਦਾ ਫੋਨ ਰੋਜ਼ ਨਾ ਮਿਲੇ। ਇਸ ਦੇ ਲਈ ਅਸੀਂ ਹੋਰ ਕੋਸ਼ਿਸ਼ਾਂ ਕਰਾਂਗੇ, ਤੁਸੀਂ ਵੀ ਤਗੜੇ ਹੋ ਕੇ ਫੋਨ ਮਿਲਾਉਂਦੇ ਰਹੋ ਜੀ।
1: ਬਿਲਕੁਲ ਜੀ, ਔਰ 7713-7146 ਨੰਬਰ ਤੇ ਸਰੋਤੇ ਤੁਸੀਂ ਆਪਣੇ ਜਿਹੜੇ ਸੁਨੇਹੇ ਆ ਸਾਨੂੰ ਭੇਜ ਸਕਦੇ ਹੋ। ਰਜੌਰਾ ਸਾਹਿਬ ਉਸ ਦੇ ਜਵਾਬ ਦੇਣ ਲਈ ਰੈਡੀ ਨੇ, ਤੇ ਰਜੌਰਾ ਸਾਹਿਬ ਇੱਕ ਫੋਨ ਕਾਲ ਆਈ ਹੈ ਸਾਡੇ ਕੋਲ
0: ਜੀ। ਜੀ
1: ਹੈਲੋ,
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ?
3: ਮੈਂ ਮਲਕੀਤ ਸਿੰਘ ਕੜਿਆਣਾ ਜੀ, ਆਵਾਜ਼ ਘੱਟ ਆਈ ਕਰੇ ਜੀ ਥੋੜੀ ਉੱਚੀ?
1: ਮਲਕੀਤ ਸਿੰਘ ਕੜਿਆਣਾ ਜੀ, ਤੁਹਾਡੀ ਆਵਾਜ਼
0: ਰੋ ਜੀ, ਗੱਲ ਕਰੋ।
3: ਮਨਦੀਪ ਜੀ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਹਾਂ, ਤੇ ਮੈਂ ਪ੍ਰੋਗਰਾਮਾਂ ਬਾਰੇ ਕਹਿਣਾ ਜੀ, ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ, ਜਿਵੇਂ ਅੱਜ ਚੱਲਿਆ ਪ੍ਰੋਗਰਾਮ ਆਪਣੇ।
0: ਹਾਂਜੀ ਹਾਂਜੀ, ਧੰਨਵਾਦ, ਸ਼ਰਮਾ
3: ਜੀ ਨੇ ਸੁਣਾਇਆ
0: ਜੀ,
3: ਤੇ ਬਾਕੀ ਪਿੰਡਾਂ ਲਈ ਜਿਹੜਾ ਪ੍ਰੋਗਰਾਮ ਸੁਣਾਉਂਦੇ ਉਹ ਵੀ ਬਹੁਤ ਵਧੀਆ ਹੁੰਦੇ ਆ।
0: ਮਿਹਰਬਾਨੀ,
3: ਪਰ ਮੈਂ ਥੋੜੀ ਜਿਹੀ ਬੇਨਤੀ ਕਰਨੀ ਹੈ ਜੀ ਇੱਕ।
0: ਹਾਂਜੀ,
3: ਜੇ ਬੇਨਤੀ ਮਨਜ਼ੂਰ ਕਰੋਗੇ ਤੇ
0: ਜੀ, ਬੇਨਤੀ ਮਨਜ਼ੂਰ ਕਰ ਲਾਇਕ
3: ਮੈਂ ਤੁਹਾਨੂੰ ਐ ਕਹਿੰਦਾ ਜੀ ਵੀ ਤੁਸੀਂ ਐ ਜਿਹੜੇ ਹੁਣ ਮੇਰੀ ਗੱਲ ਸੁਣ, ਕਈ ਬੰਦੇ ਸਾਨੂੰ ਫੋਨ ਕਰਦੇ ਆ ਜੀ ਵੀ ਸਾਡਾ ਫੋਨ ਨੀ ਮਿਲਦਾ ਜੀ, ਤੇ ਕਈ ਇਹ ਨਿੱਤ ਮਿਲਾ ਲਏ, ਜਿਵੇਂ ਕਰਨਪਾਲ ਨੇ ਅੱਜ ਪੇਸ਼ ਕੀਤਾ ਜੀ, ਖੀਰ ਤੇ ਉਹਨੇ ਫੋਨ ਲਾਇਆ ਜੀ, ਉਹਨਾਂ ਨੂੰ ਪਤਾ ਜੀ ਨਾ ਪੁੱਛ ਕੇ ਲੈਣ ਜੀ ਉਤੋਂ, ਤੇ ਉਹ ਜੀ ਐ 3-4 ਵਾਰੀ ਲਗਾਤਾਰ ਉਹਨੇ ਦੁਪਹਿਰ ਵਾਲੇ ਪ੍ਰੋਗਰਾਮ ਚ ਲਾਇਆ ਡੇਢ ਵਾਲੀ
0: ਜੀ। ਮਲਕੀਤ ਸਿੰਘ ਜੀ,
3: ਹਾਂਜੀ,
0: ਤੁਸੀਂ
3: ਐ ਮਾੜਾ ਜਾ ਸਖਤੀ ਕਰੋਗੇ ਤਾਂ ਫੇਰ ਠੀਕ ਆਊਗਾ ਜੀ, ਤੇ ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਵੀ ਐਂ ਚੱਲੀ ਜਾਣਾ ਕੰਮ ਜੀ।
0: ਜੀ, ਤੁਹਾਡਾ ਫੋਨ ਕਰਨ ਲਈ ਸ਼ੁਕਰੀਆ, ਪਰ ਮਲਕੀਤ ਜੀ ਤੁਸੀਂ ਵੀ ਸਾਡਾ ਸੁਝਾਅ ਮੰਨੋ, ਤੁਸੀਂ ਵੀ ਸਾਡੇ ਪ੍ਰੋਗਰਾਮਾਂ ਦੇ ਪਿਛਲੇ 2-3 ਦਿਨੇ ਲਗਾਤਾਰ ਫੋਨ ਮਿਲਾ ਰਹੇ ਹੋ,
3: ਤੁਸੀਂ ਵੀ ਪਹਿਲਾਂ ਲਾਈਏ ਤਾਂ ਫੇਰ ਚਲੋ ਸਾਨੂੰ ਤੁਸੀਂ ਵੀ ਕਹਿ ਸਕਦੇ ਹੋ
0: ਜੀ। ਮੈਂ ਕਹਿ ਰਿਹਾ ਹਾਂ ਤੁਸੀਂ ਕੱਲ ਵੀ ਫੋਨ ਮਿਲਾਇਆ ਸੀਗਾ ਤੇ ਤੁਸੀਂ ਵੀ ਵਕਫਾ ਪਾ ਲਿਆ ਕਰੋ, ਮੈਂ ਪਿਛਲੇ 3 ਦਿਨ
3: ਇਹ ਐਂ ਨੀ ਮੰਨਦੇ ਜੀ, ਹੁਣ ਜਿਵੇਂ ਪਟਿਆਲੇ ਵਾਲੇ ਨੇ ਰੱਖਿਆ ਜੀ, ਸਾਡੇ ਹੋਰ ਕਈ ਅਸੀਂ ਵਿਨ ਸੁਣਦੇ ਹਾਂ ਜੀ
0: ਜੀ ਜੀ,
3: ਤੇ ਸਾਰਿਆਂ ਨੇ ਰੱਖਿਆ ਜੀ।
0: ਇਹਨਾਂ ਦਾ ਫੋਨ ਅਸੀਂ ਕੱਟ ਰਹੇ ਹਾਂ, ਇਹ ਤਾਂ ਹੀ ਰੇਡੀਓ ਤੇ ਸਾਡੀ ਗੱਲ ਸੁਣਨਗੇ
1: ਜੀ।
0: ਮਲਕੀਤ ਸਿੰਘ ਕੁੜਿਆਣਾ ਜੀ ਸਾਡੀ ਰੇਡੀਓ ਤੇ ਗੱਲ ਸੁਣ ਰਹੇ ਹੋਣਗੇ, ਮੈਂ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰਦਾ ਹਾਂ ਕਿ ਜਿਹੜੀ ਗੱਲ ਇਹ ਦੂਜੇ ਸਰੋਤਿਆਂ ਨੂੰ ਆਖ ਰਹੇ ਨੇ ਇਹ ਖੁਦ ਵੀ ਉਸ ਤੇ ਅਮਲ ਕਰਨ, ਇਹ ਖੁਦ ਵੀ ਸਾਨੂੰ ਉਨਾ ਹੀ ਵਕਫਾ ਪਾ ਕੇ ਫੋਨ ਮਿਲਾਉਣ। ਇਹਨਾਂ ਦੇ ਫੋਨ ਅਸੀਂ ਵੀ ਲਗਾਤਾਰ ਹੀ ਸੁਣ ਰਹੇ ਹਾਂ। ਸ਼ਾਮ ਸੁਹਾਨੇ ਦੇ ਵਿੱਚ ਇਹਨਾਂ ਨੇ ਵੀ ਕੱਲ੍ਹ ਵੀ ਜਿਹੜਾ ਹੈ ਫੋਨ ਮਿਲਾਇਆ ਸੀ, ਅਤੇ ਉਸ ਤੋਂ ਪਹਿਲਾਂ ਵੀ ਟੈਲੀਫੋਨ ਮਿਲਾਓ ਪ੍ਰੋਗਰਾਮਾਂ ਦੇ ਵਿੱਚ, ਟੈਲੀਫੋਨ ਮਿਲਾਓ ਜੀ ਵਰਗੇ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਇਹਨਾਂ ਦੇ ਪ੍ਰੋਗਰਾਮ ਫੋਨ ਸੁਣਦੇ ਰਹੇ। ਸੋ ਸਾਰੇ ਅਸੀਂ ਰਲ ਮਿਲ ਕੇ ਹੀ ਇਹ ਕੰਮ ਕਰਨਾ ਹੈਗਾ। ਕਹਿੰਦੇ ਹੁੰਦੇ ਆ ਨਾ ਕਿ ਜੋ ਸੁਧਾਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਨਾ, ਉਹ ਸੁਧਾਰ ਸਾਡੇ ਆਪਣੇ ਆਪ ਤੋਂ ਸ਼ੁਰੂ ਹੁੰਦਾ ਹੈ।
1: ਬਿਲਕੁਲ,
0: ਸ਼ੁਕਰੀਆ ਫੋਨ ਕਰਨ ਲਈ ਜੀ।
1: ਰਜਾਰਾ ਸਾਹਿਬ ਇੱਕ ਖਤ ਪਹੁੰਚਿਆ ਜੀ।
0: ਹਾਂਜੀ,
1: ਲਿਖਣ ਵਾਲਿਆਂ ਨੇ ਮੇਰੇ ਖਿਆਲ ਵਿੱਚ ਦੀ ਆਪਣਾ ਨਾਮ ਲਿਖਿਆ ਹੋਗਾ। ਕਹਿੰਦੇ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਕਿਰਨਪਾਲ ਜੀ।

0: ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਕਹਿੰਦੇ ਜੀ ਵੱਲੋਂ ਵੀ, ਮੇਰੇ ਵੱਲੋਂ ਵੀ ਜੀ।
0: ਅੱਜ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਮੈਡਮ ਜੀ, ਫੋਨ ਨਹੀਂ ਲੱਗਿਆ। ਕਹਿੰਦੇ ਜਗਸੀਰ ਸਿੰਘ, ਮੰਦਰ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਮੱਖਣ ਸਿੰਘ, ਲਕਸ਼ਮਣ ਸਿੰਘ, ਮੌੜ, ਚੜ੍ਹਤ ਸਿੰਘ ਵਾਲਾ, ਅਮਰੀਕ ਸਿੰਘ ਵੱਲੋਂ ਜ਼ਿਲ੍ਹਾ ਬਠਿੰਡਾ ਤੋਂ ਲਿਖਦੇ ਹਾਂ ਅਸੀਂ। ਕਹਿੰਦੇ ਸਾਨੂੰ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਲੱਗਦੀ।
1: ਕੀ ਬਾਤ ਹੈ ਜੀ, ਦੇਖੋ ਕਿੰਨੇ ਸਾਰੇ ਸਾਥੀਆਂ ਦੀ ਹਾਜ਼ਰੀ ਇਹਨਾਂ ਨੇ ਇੱਕੋ ਹੀ ਖਾਤੇ ਵਿੱਚ ਲਵਾ ਦਿੱਤੀ ਹੈ। ਸਾਡੇ ਸਰੋਤੇ ਜਿਹੜੇ ਫੋਨ ਮਿਲਾਉਂਦੇ ਆ

0: चली गई
1: क्या
0: फोन
1: कह,
0: कॉल
1: चली गई जी।
0: ते
1: एक
0: साडे
1: मेरे को
0: साथी
1: लंबा जा खत पहुंचा जी,
0: जी
1: और अंदाज तो पता लग रहा कि कोट शमीर वाले दा खत
0: ਇਹ ਕਸ਼ਮੀਰ ਤੋਂ
1: ਜਥੇਦਾਰ
0: ਜਥੇਦਾਰ ਪਿਆਰਾ
1: ਪਿਆਰਾ
0: ਸਿੰਘ ਹੋਰਾਂ
1: ਸਿੰਘ
0: ਦਾ
1: ਜੀ।
0: ਖਤ ਹੋਣਾ ਹੈ
1: ਜੀ ਜੀ
0: ਜੀ
1: ਸੁਖਪਾਲ ਸਿੰਘ ਜੀ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ ਤੇ ਬਹੁਤ ਸਾਰੇ ਇਹਨਾਂ ਦੇ ਸਾਥੀ ਲਿਖਦੇ ਨੇ ਜੀ। ਕਹਿੰਦੇ ਪਿਛਲੇ ਸ਼ੁੱਕਰਵਾਰ ਸਰੋਤਾ ਮੰਚ ਸ਼੍ਰੀ ਮਨਦੀਪ ਰਜੌਰਾ ਜੀ ਤੇ ਬੀਬਾ ਸੀਮਾ ਮਹਿਰਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ,
0: ਜੀ
1: ਧੰਨਵਾਦ ਜੀ।
0: ਸ਼ੁਕਰੀਆ, ਬੜੀ ਮਿਹਰਬਾਨੀ।
1: ਕਹਿੰਦੇ ਸਰ ਅੱਜ ਅੰਮ੍ਰਿਤ ਵੇਲੇ ਗੀਤ ਪਿਟਾਰਾ ਕਰਮਜੀਤ ਕੌਰ ਨੇ ਪੇਸ਼ ਕੀਤਾ, ਕਰਮਜੀਤ ਦੀ ਪੇਸ਼ਕਾਰੀ ਸਾਰੇ ਸਰੋਤਿਆਂ ਨੂੰ ਪਸੰਦ ਹੈ
0: ਜੀ।
1: ਕਹਿੰਦੇ 12 10 ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦਰਸ਼ ਜੀਵਨ ਬਾਰੇ ਸ੍ਰੀ ਸ਼ਰਮਾ ਜੀ ਨੇ ਬਹੁਤ ਸ਼ਲਾਘਾਯੋਗ ਇੱਕ ਪ੍ਰੋਗਰਾਮ ਪੇਸ਼ ਕੀਤਾ। ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ,
0: ਸ਼ੁਕਰੀਆ ਜੀ,
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫੋਨ ਮਿਲਾਓ ਜੀ, ਬੀਬਾ ਜੀ ਕਿਰਨਪਾਲ ਨੇ ਬਾ ਕਮਾਲ ਪੇਸ਼ ਕੀਤਾ। ਕਹਿੰਦੇ ਸੁਰੀਲੀ ਦੁਪਹਿਰ ਵਿੱਚ ਚਿੱਠੀਆਂ ਤੇ ਮੈਸੇਜ ਢੇਰ ਸਾਰੇ ਸ਼ਾਮਿਲ ਕੀਤੇ ਗਏ। ਕਹਿੰਦੇ ਕਿਰਨਪਾਲ ਤੇ ਨਾਲ ਬੀਬੀ ਗੁਰਕੀਰਤ ਕੌਰ ਦਾ ਸਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ,
0: ਸ਼ੁਕਰੀਆ।
1: ਕਹਿੰਦੇ ਬੀਬਾ ਦੀਪਾ ਛਾਬੜਾ ਜੀ ਨੇ ਜਿਹੜਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ ਪੇਸ਼ ਕੀਤਾ, ਵਧੀਆ ਲੱਗਿਆ। ਸਿਹਤ ਸੰਭਾਲ ਡਾਕਟਰ ਮੈਡਮ ਡਾਕਟਰ ਊਸ਼ਾ ਗੋਇਲ ਜੀ ਦੇ ਨਾਲ ਜਿਹੜੀ ਬੜਮੁੱਲੀ ਉਹਨਾਂ ਨੇ ਜਾਣਕਾਰੀ ਦਿੱਤੀ ਉਹ ਵੀ ਸਾਨੂੰ ਵਧੀਆ ਲੱਗਿਆ। ਕਹਿੰਦੇ ਸੋਮਵਾਰ ਨੂੰ ਸਾਈਬਰ ਅਪਰਾਧੀਆਂ ਤੋਂ ਬਚਣ ਦੇ ਲਈ ਨੁਸਖੇ ਦੱਸੇ ਸ੍ਰੀ ਸ਼ਰਮਾ ਜੀ ਨੇ। ਸਤਿਕਾਰਯੋਗ ਭੈਣ ਮਮਤਾ ਅਰੋੜਾ ਜੀ ਨੇ ਵਧੀਆ ਪੇਸ਼ ਕੀਤਾ। ਸ਼ੁਰਲੀਆਂ ਮਮਤਾ ਜੀ ਸੀਮਾ ਜੀ ਨੇ ਜਿਹੜਾ ਕੀਤਾ ਪ੍ਰੋਗਰਾਮ ਉਹ ਵੀ ਕਹਿੰਦੇ ਸਾਨੂੰ ਚੰਗਾ ਲੱਗਾ, ਪੇਸ਼ ਕਰ ਰਹੇ ਨੇ, ਵਧੀਆ ਲੱਗਦਾ। ਬੀਬਾ ਤਾਂ ਰੁੱਸ ਕੇ ਪੇਕੀ ਬੈਠੀ ਹੋਈ ਹੈ, ਬੀਬੋ ਦੇ ਘਰ ਵਾਲਾ ਜਾਵੇ ਮਨਾ ਕੇ ਲਿਆਵੇ। ਕਹਿੰਦੇ ਨਵੇਂ ਚੁਣੇ ਗਏ ਅਨਾਊਂਸਰ ਬੀਬੀਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਫਟਾਫਟ ਚਿੱਠੀਆਂ ਤੇ ਮੈਸੇਜ ਜਲਦੀ ਜਲਦੀ ਪੜ੍ਹਦਿਆ ਕਰੋ, ਦੋ ਤਿੰਨ ਚਿੱਠੀਆਂ ਪੜ੍ਹ ਕੇ ਗੀਤ ਸੁਣਾਉਣਾ ਠੀਕ ਨਹੀਂ ਲੱਗਦਾ, ਇਹਨਾਂ ਦਾ ਇਹ ਸ਼ਿਕਵਾ ਹੈ ਜੀ। ਉਹ ਨਵੇਂ ਨੇ ਰਜਾਰਾ ਸਾਹਿਬ, ਹੌਲੀ ਹੌਲੀ ਉਸ ਚੀਜ਼ ਦੇ ਵਿੱਚ
0: ਬਿਲਕੁਲ ਜੀ ਥੋੜਾ ਜਿਹਾ ਸਮਾਂ ਸਾਨੂੰ ਦੇਣਾ ਹੀ ਪਵੇਗਾ
1: ਜੀ।
0: ਤੁਸੀਂ ਤਫਸੀਲ ਨਾਲ ਪ੍ਰੋਗਰਾਮ ਦੇ ਬਾਰੇ ਸਾਨੂੰ ਖਤ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਇੱਕ ਇਹਨਾਂ ਨੇ ਮੰਗ ਵੀ ਕੀਤੀ ਹੈ ਰਜਾਰਾ ਸਾਹਿਬ, ਕਹਿੰਦੇ ਮੰਗਲਵਾਰ ਨੂੰ ਜਿਹੜਾ ਸਰੋਤਾ ਮੰਚ ਆ ਉਹਨੂੰ ਕੰਟੀਨਿਊ ਰੱਖਿਆ ਜਾਵੇ
0: ਜੀ।
1: ਤੇ ਸ਼੍ਰੀ ਦੀਪਕ ਜੀ, ਜਗਤਾਰ ਜੀ, ਲਵਲੀਨ ਸਚਦੇਵਾ ਜੀ, ਗੁਰਦੀਪ ਕੌਰ ਜੀ ਤੇ ਐਫ ਐਮ ਦੇ ਹੈਡ ਸ਼੍ਰੀ ਮਨਦੀਪ ਰਜੌਰਾ ਜੀ ਦਾ ਤੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ
0: ਜੀ। ਸ਼ੁਕਰੀਆ ਜੀ, ਬੜੀ ਮਿਹਰਬਾਨੀ। ਮੰਗਲਵਾਰ ਦਾ ਸਰੋਤਾ ਮੰਚ ਇਹ ਕਹਿ ਰਹੇ ਨੇ ਫਿਲਹਾਲ, ਕਿਉਂਕਿ ਹੁਣ ਅਗਲੇ ਬਦਲਾਅ ਜਿਹੜੇ ਹੈ ਸਾਡੇ ਪ੍ਰੋਗਰਾਮਾਂ ਦੀ ਫਹਿਰਿਸਤ 'ਚ ਉਹ ਅਕਤੂਬਰ ਦੇ ਵਿੱਚ ਹੋਣਗੇ, ਅਕਤੂਬਰ ਤੋਂ ਪਹਿਲਾਂ ਇਹ ਸੰਭਵ ਨਹੀਂ ਹੋ ਸਕੇਗਾ। ਜਥੇਦਾਰ ਪਿਆਰਾ ਸਿੰਘ ਜੀ, ਇਸ ਨੂੰ ਇੱਕੋ ਹੀ ਵਾਰੀ ਤੁਸੀਂ ਹਫ਼ਤੇ ਦੇ ਵਿੱਚ ਹੀ ਸੁਣੋਗੇ, ਸ਼ਾਮ 5:30 ਵਜੇ
1: ਜੀ। ਜਰਾ ਸਾਹਿਬ ਇੱਕ ਕਾਲ ਆਈ ਹੈ
0: ਜੀ, ਬਿਲਕੁਲ ਜੀ, ਲਓ ਜੀ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
2: ਮੈਡਮ ਜੀ, ਗੁਰਮੀਤ ਸਿੰਘ ਬੋਲਦਾ ਗਾ, ਮੱਲਾ ਪਿੰਡ ਜੀ, ਆਪਣਾ ਬਾਜੇਖਾਨੇ ਕੋਲੇ, ਜ਼ਿਲ੍ਹਾ ਫਰੀਦਕੋਟ।
1: ਬੋਲੋ ਜੀ ਗੁਰਮੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਪ੍ਰੋਗਰਾਮਾਂ ਬਾਰੇ?
2: ਮੈਡਮ ਜੀ, ਪ੍ਰੋਗਰਾਮ ਤਾਂ ਵੈਸੇ ਬਹੁਤ ਵਧੀਆ, ਮੈਂ ਕਹਿੰਦਾ ਇੱਕ ਬੇਨਤੀ ਕਰਨੀ ਆ, ਵੈਸੇ ਹੁਣ ਸਾਨੂੰ ਨਾ ਘੱਟੋ ਘੱਟ 2 ਮਹੀਨੇ ਹੋ ਗਏ ਫੋਨ ਨਹੀਂ ਲੱਗਿਆ, ਆਪਣੇ ਮੱਲੇ ਪਿੰਡ ਤੋਂ ਵੀ ਫੋਨ ਲੱਗਿਆ, 4-5 ਬੰਦੇ ਆ ਜੀ, ਇੱਕ ਤਾਂ ਜਿਹੜੇ ਬਰਨਾਲੇ ਕੋਲੇ ਢਿੱਲ ਮਾਲੇ ਆ ਗਏ ਜਿਹਨੂੰ ਗਿੱਲ ਕਹਿੰਦੇ ਹੈਗੇ, ਉਹ ਫੋਨ ਬਹੁਤ ਲਾਉਂਦਾ, ਇੱਕ ਫੁੱਲੂ ਮਿੱਠੀ ਵਾਲੇ ਜਿਹੜਾ ਦਰਸ਼ਨ ਬੇਦੀ ਇਹ ਲਾਉਂਦਾ,
0: ਇਜਾਜ਼ਤ ਨਹੀਂ ਦਿੰਦੇ ਸਭ ਦੇ ਨਾਂ ਲੈਣੇ, ਤੁਸੀਂ ਸਾਨੂੰ ਖਤ ਲਿਖ ਦਿੱਤਾ ਜਾਂ ਉਹਦੇ ਕੋਲ ਚਿੱਠੀ ਲਿਖ ਦਿਓ, ਸਾਡੇ ਕੋਲ ਖਤ ਆ ਜਾਣਗੇ, ਇਸ ਤਰ੍ਹਾਂ ਨਾਂ ਲੈਣਾ ਜਿਹੜਾ ਹੈ ਉਹ ਠੀਕ ਨਹੀਂ ਹੈ। ਇਹ ਸਾਰੇ ਹੀ ਸਾਡੇ ਸਤਿਕਾਰਯੋਗ ਨੇ, ਜਿੰਨੇ ਕਦੇ ਨਾਂ ਓਨੇਅਰ ਚਲੇ ਗਏ ਨੇ ਉਹ ਸਾਥੀ ਤੇ ਉਹਨਾਂ ਦੇ ਨਾਲ ਦੇ ਹੋਰ ਸਾਥੀ ਜਿਹੜੇ ਉਹ ਸੁਣ ਲੈਣ ਤੇ ਸਮਝ ਜਾਣ। ਸਾਡੇ ਜੋ ਸ਼ਬਦ ਨੇ ਉਹ ਇਹ ਸਾਡੇ ਸਰੋਤਾ ਦੇ ਸ਼ਬਦ ਨੇ, ਉਹ ਸਾਡੇ ਸ਼ਬਦ ਜਿਹੜੇ ਆ ਉਹ ਨਹੀਂ ਆ, ਪਰ ਫਿਰ ਵੀ ਫੋਨ ਕਾਲ ਮਿਲਾਉਣ ਦਾ, ਫੋਨ ਪ੍ਰੋਗਰਾਮ 'ਚ ਸ਼ਾਮਿਲ ਹੋਣ ਦਾ ਹੱਕ ਸਭ ਦਾ ਹੀ ਹੈ।
1: ਬਿਲਕੁਲ ਸਰ, ਸਭ ਦਾ ਹੈ ਜੀ। ਇੱਕ ਕਾਲ ਹੋਰ ਸਾਡੇ ਕੋਲ ਆਈ ਹੈ ਜਰਾ ਸਾਹਿਬ
0: ਜੀ।
1: ਹੈਲੋ
3: ਹੈਲੋ
1: ਹੈਲੋ ਜੀ, ਨਮਸਕਾਰ।
0: ਤੁਸੀਂ ਰੇਡੀਓ ਤੋਂ ਥੋੜੇ ਪਾਸੇ ਹੋ ਕੇ ਗੱਲ ਕਰੋ ਜੀ।
3: ਹੈਲੋ,
0: ਰੇਡੀਓ ਤੋਂ ਪਾਸੇ ਹੋ ਕੇ ਗੱਲ ਕਰੋ ਜੀ, ਤੁਹਾਡੀ ਆਵਾਜ਼ ਸਾਨੂੰ ਆ ਰਹੀ ਹੈ, ਬੋਲੋ।
3: ਹਾਂਜੀ ਹਾਂਜੀ ਸਰ,
0: ਬੋਲੋ।
1: ਕੌਣ ਬੋਲ ਰਹੇ ਹੋ ਜੀ ਤੁਸੀਂ? ਰਾਮਪੁਰਾ ਤੋਂ। ਕੌਣ ਬੋਲ ਰਹੇ ਹੋ?
3: ਮੀਨਾ ਰਾਣੀ ਜੀ।
1: ਮੀਨਾ ਰਾਣੀ, ਮੀਨਾ ਰਾਣੀ ਜੀ, ਸਾਰੇ ਪ੍ਰੋਗਰਾਮ ਸੁਣਦੇ ਹੋ ਰੇਡੀਓ ਤੇ?
0: ਫਰਮਾਇਸ਼ ਦੀਪਕ ਜੀ ਨੋਟ ਕਰ ਲੋ, ਤੁਸੀਂ ਅਗਲੇ ਸ਼ਾਮ

0: ਨਹੀਂ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਫਰਮਾਇਸ਼ ਪੂਰੀ ਕਰ ਦਿਓ। ਹੋ ਸਕਦਾ ਕੋਈ ਹੋਰ ਕਾਲਰ ਵੀ ਇਹਨਾਂ ਦੀ ਫਰਮਾਇਸ਼ ਜਾਂ ਇਹਨਾਂ ਦਾ ਜੋ ਪਸੰਦੀਦਾ ਗਾਇਕ ਹੈ ਉਸੇ ਦਾ ਗੀਤ ਮੰਗ ਲਵੇ ਅਤੇ ਦੀਪਕ ਜੀ ਤੁਹਾਡੀ ਫਰਮਾਇਸ਼ ਪੂਰੀ ਕਰ ਦੇਣਗੇ ਜੀ ਉਸ ਪ੍ਰੋਗਰਾਮ ਦੇ ਵਿੱਚ। ਜੀ ਖਤ ਸ਼ਾਮਿਲ ਕਰੋ ਕਿਰਨ ਜੀ।
1: ਜੀ ਬਲਜੀਤ ਕੌਰ ਰਾਮਾ ਮੰਡੀ ਤੋਂ ਲਿਖਦੇ ਨੇ ਜੀ, ਕਹਿੰਦੇ ਆਪ ਜੀ ਦਾ ਧੰਨਵਾਦ ਕਰਦੇ ਆ ਕਿ ਆਪ ਜੀ ਦੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਹੋ। ਮਨਦੀਪ ਰਜੌਰਾ ਜੀ ਦੇ ਨਾਲ ਕਿਰਨਪਾਲ ਦੀ ਆਵਾਜ਼ ਬੜੀ ਮਿੱਠੀ ਆਵਾਜ਼ ਹੈ, ਕਹਿੰਦੇ ਸ਼ਹਿਦ ਵਰਗੀ ਆਵਾਜ਼ ਲੱਗ ਰਹੀ ਹੈ ਤੇ ਕੋਇਲ ਵਰਗੀ ਮਿੱਠੀ ਆਵਾਜ਼, ਤੁਸੀਂ ਜਿਉਂਦੇ ਵਸਦੇ ਰਹੋ ਪ੍ਰੋਗਰਾਮ ਕਰਦੇ।
0: ਬੜੀ ਮਿਹਰਬਾਨੀ ਜੀ, ਤੁਸੀਂ ਸਾਨੂੰ ਬਹੁਤ ਪਿਆਰ ਕਰਦੇ ਹੋ, ਆਕਾਸ਼ਵਾਣੀ FM ਬਠਿੰਡਾ ਦੇ ਸਰੋਤੇ ਸਾਨੂੰ ਸਭ ਨੂੰ ਹੀ ਬਹੁਤ ਪਿਆਰ ਕਰਦੇ ਨੇ, ਬਹੁਤ ਦੁਆਵਾਂ ਦਿੰਦੇ ਨੇ। ਇੱਕ ਫੋਨ ਕਾਲ ਜਿਹੜੀ ਹੈ ਉਹ ਅਸੀਂ ਆਖਰੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜੀ।
1: ਜੀ ਹੈਲੋ
0: ਜੀ,
1: ਹੈਲੋ,
0: ਨਾਂ ਦੱਸੋ ਜੀ ਆਪਣਾ, ਤੁਹਾਡਾ ਫੋਨ ਮਿਲ ਗਿਆ ਜੀ, ਆਪਣਾ ਨਾਂ ਦੱਸੋ ਜੀ। ਇਹਨਾਂ ਨਾਲ ਸਾਡਾ ਸੰਪਰਕ ਨਹੀਂ ਹੋਇਆ ਜੀ, ਅਸੀਂ ਅਖੀਰ ਦੇ ਵਿੱਚ ਇੱਕ ਖਤ ਜਿਹੜਾ ਹੈ ਜੇ ਕੋਈ ਪਹੁੰਚਿਆ ਹੈ ਤਾਂ ਉਹ ਸ਼ਾਮਿਲ ਕਰਾਂਗੇ ਜੀ।
1: ਰਜਾਰਾ ਸਾਹਿਬ, ਖਤ ਜਿਹੜੇ ਹੈਗੇ ਆ ਸਰੋਤੇ ਜਿਵੇਂ ਜਿਵੇਂ ਭੇਜ ਰਹੇ ਨੇ, ਸੁਨੇਹੇ ਭੇਜ ਰਹੇ ਆ, ਅਸੀਂ ਉਹ ਸ਼ਾਮਿਲ ਕਰ ਰਹੇ ਹਾਂ। ਔਰ ਤਕਰੀਬਨ ਸਾਰੇ ਖਤਾਂ ਦੇ ਵਿੱਚ ਅਸੀਂ ਜਿਹੜੇ ਹੁਣ ਤੱਕ ਪਹੁੰਚੇ ਨੇ ਮੈਂ ਉਹਨਾਂ ਨੂੰ ਜਿਹੜਾ ਪੜ੍ਹ ਚੁੱਕੀ ਹਾਂ। ਇੱਕ ਮੇਰੇ ਕੋਲ ਹੁਣੇ ਪਹੁੰਚਿਆ ਜੀ, ਕਹਿੰਦੇ ਕਿਰਨਪਾਲ ਬੀਬਾ ਜੀ ਨੇ ਅੱਜ ਦਾ ਪ੍ਰੋਗਰਾਮ ਫੋਨ ਮਿਲਾਓ ਪੇਸ਼ ਕੀਤਾ, ਮਨਦੀਪ ਰਜੌਰਾ ਜੀ ਤੇ ਦੀਪਕ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਅਸੀਂ ਕਹਿੰਦੇ ਹਾਂ ਕਿ ਤੁਹਾਡੀ ਜਿਹੜੀ ਹੈਗੀ ਪੇਸ਼ਕਾਰੀ ਹੈ ਦੀਪਕ ਜੀ ਬਹੁਤ ਅੱਛੀ ਹੁੰਦੀ ਹੈ।
0: ਕੀ ਬਾਤ ਹੈ ਜੀ, ਸ਼ੁਕਰੀਆ, ਬੜੀ ਮਿਹਰਬਾਨੀ, ਫੋਨ ਵਾਲਿਆਂ ਨਾਲ ਸੰਪਰਕ ਹੋ ਗਿਆ ਲੱਗਦਾ। ਹੈਲੋ ਜੀ।
1: ਜੀ
0: ਹਾਂਜੀ, ਤੁਹਾਡਾ ਫੋਨ ਲੱਗ ਗਿਆ ਜੀ, ਆਪਣਾ ਨਾਂ ਦੱਸੋ ਜੀ, ਗੱਲ ਕਰੋ। ਨਹੀਂ,
2: ਹੈਲੋ
1: ਜੀ, ਹੈਲੋ
2: ਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਸਾਡੇ ਕੋਲ
2: ਸਤਿ ਸ਼੍ਰੀ ਅਕਾਲ ਜੀ, ਮਨਜੀਤ ਰਜੌਰਾ ਜੀ।
0: ਜੀ ਆਪਣਾ ਨਾਂ ਦੱਸ ਦਿਓ ਜੀ, ਸਮਾਂ ਬਹੁਤ ਘੱਟ ਹੈ, ਬਸ ਹਾਜ਼ਰ ਹੋ।
2: ਆਵਾਜ਼ ਨਹੀਂ ਪਤਾ ਲੱਗ ਗਿਆ, ਮਲਕੀਤ ਘੜੀ ਸਾਜ ਬੋਲਦਾ ਜੀ।
0: ਹਾਂਜੀ ਜੀ, ਘੜੀ ਸਾਜ ਜੀ,
1: ਮਲਕੀਤ ਜੀ ਸਵਾਗਤ।
2: ਹਾਂ ਧੰਨਵਾਦ ਭੈਣੇ, ਨਾ ਜਿਹੜਾ ਪ੍ਰੋਗਰਾਮ ਸ਼ਰਮਾ ਨੇ ਬੀਜੇਪੀ ਦੇ ਕਰਿਆ
1: ਜੀ,
2: ਇਹ ਨਾ ਜਰੂਰ ਥੋੜੀ ਵਾਰ ਰਿਪੀਟ ਕਰਿਓ, 15-20 ਦਿਨ ਮਹੀਨੇ ਦਾ ਜੀ, ਮੇਰੀ ਬੇਨਤੀ ਹੈ। ਬਹੁਤ ਵਧੀਆ ਲੱਗਿਆ ਸਾਨੂੰ,
1: ਬਿਲਕੁਲ ਜੀ ਬਿਲਕੁਲ,
2: ਇੰਨਾ ਵਧੀਆ ਇਤਿਹਾਸ ਸੁਣਾਉਂਦੇ ਆ
1: ਸ਼ਰਮਾ ਜੀ ਨੂੰ, ਜਰੂਰ ਅਸੀਂ ਸਪੈਸ਼ਲ ਇਸ ਚੀਜ਼ ਬਾਰੇ ਕਹਾਂਗੇ।
2: ਧੰਨਵਾਦ ਜੀ, ਬਹੁਤ ਬਹੁਤ
1: ਸ਼ੁਕਰੀਆ ਜੀ, ਸ਼ੁਕਰੀਆ, ਵਾਕਈ ਬਹੁਤ ਖੂਬਸੂਰਤ ਪ੍ਰੋਗਰਾਮ ਸੀ ਇਹ, ਤੇ ਅਸੀਂ ਸ਼ਰਮਾ ਜੀ ਨੂੰ ਜ਼ਰੂਰ ਤਾਕੀਦ ਕਰਾਂਗੇ ਕਿ ਉਹ ਦੁਬਾਰਾ ਫਿਰ ਇੱਕ ਵਾਰੀ ਇਸ ਦੀ ਪੇਸ਼ਕਾਰੀ ਰਿਪੀਟ ਕਰਨ। ਸੋ ਤੁਹਾਡੇ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ,
0: ਤੇ ਅਸੀਂ ਹੁਣ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਇਜਾਜ਼ਤ ਲੈਣ ਤੋਂ ਪਹਿਲਾਂ ਤੁਹਾਨੂੰ ਫਿਰ ਯਾਦ ਦਵਾ ਦੇਵਾਂਗੇ ਪ੍ਰੋਗਰਾਮ ਪੈਗਾਮ ਦੇ ਲਈ, ਤੁਸੀਂ ਕੱਲ ਸਾਨੂੰ 9:30 ਵਜੇ ਤੱਕ ਸਵੇਰੇ ਆਪਣੇ ਪੈਗਾਮ ਸਾਡੇ ਵਟਸਐਪ ਨੰਬਰ 7713-7773-146 ਦੇ ਉੱਤੇ ਭੇਜ ਦੇਣੇ ਨੇ ਜੀ।
1: ਜੀ
0: ਹੁਣ ਮੈਂ ਇਜਾਜ਼ਤ ਚਾਹਾਂਗਾ, ਮੈਨੂੰ ਦਿਓ ਆਗਿਆ,
1: ਤੇ ਮੈਨੂੰ ਕਿਰਨਪਾਲ ਨੂੰ ਦਿਓ ਇਜਾਜ਼ਤ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਸਿਲਸਿਲਾ ਸਰੋਤਾ ਮੰਚ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਮਨਦੀਪ ਰਜੌਰਾ ਅਤੇ ਕਿਰਨਪਾਲ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 6:19 ਅਤੇ 46 ਸੈਕਿੰਡ। ਹੁਣ ਤੋਂ ਕੁਝ ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਵੱਲੋਂ ਕੇਂਦਰ ਸਰਕਾਰ ਤੇ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਨੀਟ ਯੂਜੀ ਪੇਪਰ ਲੀਕ ਮਾਮਲੇ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ 'ਚ ਹੋਈ ਪ੍ਰਗਤੀ ਬਾਰੇ ਇੱਕ ਵੇਰਵੇ ਸਮੇਤ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਨੀਟ ਪ੍ਰੀਖਿਆ ਪੇਪਰ ਲੀਕ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਲਗਾਤਾਰ ਹੰਗਾਮੇ ਕਾਰਨ ਸੋਮਵਾਰ ਤੱਕ ਮੁਲਤਵੀ ਹੋਈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ 8 ਥਾਵਾਂ ਤੇ ਕਥਿਤ ਬੈਂਕ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਸੰਬੰਧੀ ਤਲਾਸ਼ੀ ਮੁਹਿੰਮ ਚਲਾਈ। ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸ਼ਿਕਾਇਤ ਉੱਤੇ ਮੋਗਾ ਦੇ ਅਧਿਆਪਕ ਨੂੰ ਮੁਅੱਤਲ ਕੀਤਾ। ਸਿੱਖਿਆ ਮੰਤਰੀ ਨੇ ਸਮਾਬੱਧ ਜਾਂਚ ਦੇ ਹੁਕਮ ਜਾਰੀ ਕੀਤੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਖਾਲਸਾਈ ਜਾਹੋ ਚਲਾਲ ਨਾਲ ਆਰੰਭਤਾ ਹੋਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਵਉੱਚ ਅਦਾਲਤ ਨੇ ਅੱਜ ਕੇਂਦਰ ਸਰਕਾਰ ਤੇ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਨੀਟ ਯੂਜੀ ਪੇਪਰ ਲੀਕ ਮਾਮਲੇ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਬਾਰੇ ਇੱਕ ਵੇਰਵੇ ਸਮੇਤ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤੈ। ਨੀਟ ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਪੀ ਐਸ ਨਰਸਿਮਹਾ ਅਤੇ ਆਲੋਕ ਅਰਾਦੇ ਦੇ ਬੈਂਚ ਨੇ ਕਿਹੈ ਕਿ ਹਲਫ਼ਨਾਮੇ ਵਿੱਚ ਸਿਰਫ਼ ਅਸਥਾਈ ਉਪਾਵਾਂ ਤੇ ਨਿਰਭਰ ਕਰਨ ਦੀ ਬਜਾਏ ਸੁਧਾਰਾਂ ਨੂੰ ਸੰਸਥਾਗਤ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਸਪਸ਼ਟ ਤੌਰ ਤੇ ਵੇਰਵਾ ਹੋਣਾ ਚਾਹੀਦਾ ਹੈ। ਬੈਂਚ ਨੇ ਕਿਹੈ ਕਿ ਉਹ ਮਾਮਲੇ ਦੀ ਨੇੜਿਓ ਨਿਗਰਾਨੀ ਅਤੇ ਇਸ ਦੀ ਨਿਯਮਿਤ ਤੌਰ ਤੇ ਸਮੀਖਿਆ ਕਰੇਗਾ। ਸਿਖਰਲੀ ਅਦਾਲਤ ਨੇ ਕਿਹੈ ਕਿ ਕੇਂਦਰ ਸਰਕਾਰ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਪ੍ਰੀਖਿਆ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਮੋਡ ਵਿੱਚ ਤਬਦੀਲ ਕਰਨ ਲਈ ਕੀ ਕਦਮ ਚੁੱਕ ਰਹੀ ਹੈ। ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਭਾਰਤ ਦੇ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਅਦਾਲਤ ਦੇ ਸਾਹਮਣੇ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ। ਇਸ ਮਗਰੋਂ ਸਰਵਉੱਚ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਲਈ ਤੈਅ ਕੀਤੀ ਹੈ। ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਅੱਜ ਲਗਾਤਾਰ ਪੰਜਵੇਂ ਦਿਨ ਵੀ ਨੀਟ ਪ੍ਰੀਖਿਆ ਪੇਪਰ ਲੀਕ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਲਗਾਤਾਰ ਹੰਗਾਮੇ ਕਾਰਨ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਸਵੇਰੇ ਦੋਵਾਂ ਸਦਨਾਂ ਵਿੱਚ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ 1999 ਦੇ ਕਾਰਗਿਲ ਜੰਗ ਵਿੱਚ ਭਾਰਤ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਅਧਿਕਾਰੀਆਂ ਤੇ ਜਵਾਨਾਂ ਦਾ ਸਨਮਾਨ ਵੀ ਕਰਦਾ ਹੈ, ਜਿਨ੍ਹਾਂ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਮਿਸਾਲ ਹਿੰਮਤ, ਬਹਾਦਰੀ ਤੇ ਕਰਤੱਵ ਪ੍ਰਤੀ ਸਮਰਪਣ ਨਾਲ ਰੱਖਿਆ ਕੀਤੀ। ਉਧਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ,
1: दिनांक 26 जुलाई 2026 को कारगिल विजय दिवस की 27वीं वर्षगांठ है। ये सभा भारतीय सशस्त्र बलों के उन वीर जवानों को श्रद्धा पूर्वक नमन करती है जिन्होंने अत्यधिक दुर्गम पर्वतीय क्षेत्रों, विषम परिस्थितियों और प्रतिकूल मौसम की परवाह न करते हुए अद्वितीय वीरता और अटूट संकल्प का परिचय दिया।
0: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ 8 ਥਾਵਾਂ ਤੇ ਕਥਿਤ ਬੈਂਕ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਸੰਬੰਧੀ ਤਲਾਸ਼ੀ ਮੁਹਿੰਮ ਚਲਾਈ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਇਹ ਜਾਂਚ ਕੇਂਦਰੀ ਜਾਂਚ ਬਿਊਰੋ ਦੇ ਇੱਕ ਮਾਮਲੇ ਨਾਲ ਸੰਬੰਧਿਤ ਹੈ ਜਿਸ ਵਿੱਚ ਲਗਭਗ 450 ਕਰੋੜ ਰੁਪਏ ਦੀ ਧੋਖਾਧੜੀ ਸ਼ਾਮਲ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਉਧਰ ਈਡੀ ਦੇ ਜੰਮੂ ਸਬ ਜ਼ੋਨਲ ਦਫ਼ਤਰ ਨੇ ਬੀਤੇ ਦਿਨੀ ਪੰਜਾਬ ਤੇ ਜੰਮੂ ਕਸ਼ਮੀਰ 'ਚ 9 ਥਾਵਾਂ ਤੇ ਨਾਰਕੋ ਟੈਰਰ ਫੰਡਿੰਗ ਨਾਲ ਸੰਬੰਧਿਤ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਕਈ ਅਪਰਾਧਿਕ ਦਸਤਾਵੇਜ਼, ਬੈਂਕ ਖਾਤੇ ਦੇ ਰਿਕਾਰਡ ਬਰਾਮਦ ਕੀਤੇ ਗਏ ਤੇ ਜ਼ਬਤ ਕੀਤੇ ਗਏ। ਇਸ ਤੋਂ ਇਲਾਵਾ ਕਈ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਕਰੀਬ 49,90,000 ਰੁਪਏ ਦੀ ਰਕਮ ਹੈ। ਪੰਜਾਬ ਸਰਕਾਰ ਨੇ ਵਿੱਤੀ ਸਾਲ 2026-27 ਦੌਰਾਨ ਪਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 2,769 ਯੋਗ ਲਾਭਪਾਤਰੀਆਂ ਲਈ ਆਸ਼ੀਰਵਾਦ ਯੋਜਨਾ ਤਹਿਤ 14 ਕਰੋੜ 12 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਇਹ ਵਿੱਤੀ ਸਹਾਇਤਾ ਯੋਗ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਦੇ ਖਰਚੇ ਪੂਰੇ ਕਰਨ ਵਿੱਚ ਮਦਦ ਕਰੇਗੀ ਤੇ ਵਿੱਤੀ ਬੋਝ ਨੂੰ ਵੀ ਘਟਾਏਗੀ। ਇਸ ਬਾਰੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਪੋਰਟਲ ਰਾਹੀਂ 19 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਦੀਆਂ 2,769 ਯੋਗ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਮੰਤਰੀ ਨੇ ਕਿਹਾ ਕਿ ਆਸ਼ੀਰਵਾਦ ਯੋਜਨਾ ਤਹਿਤ ਪੰਜਾਬ ਸਰਕਾਰ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਯੋਗ ਧੀਆਂ ਦੇ ਵਿਆਹ ਲਈ 51,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਵਿਦਿਆਰਥੀਆਂ ਨਾਲ ਗਲਤ ਵਿਵਹਾਰ ਤੇ ਧਮਕੀਆਂ ਦੇਣ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਮੋਗਾ ਜ਼ਿਲ੍ਹੇ ਦੇ ਇੱਕ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਉੱਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਵੱਲੋਂ ਪੇਸ਼ ਕੀਤੀ ਗਈ ਮੁੱਢਲੀ ਰਿਪੋਰਟ ਮਗਰੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਮੋਠਾਂਵਾਲੀ ਦੇ ਸਰਕਾਰੀ ਮਿਡਲ

0: ਉਲਟ 6ਵੀਂ ਤੇ 8ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਕਿ ਸਮਾਜਿਕ ਸਿੱਖਿਆ ਦੇ ਅਧਿਆਪਕ ਨੇ ਉਹਨਾਂ ਨੂੰ ਗਲਤ ਢੰਗ ਨਾਲ ਛੋਇਆ ਤੇ ਉਹਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਇਸ ਹਰਕਤ ਬਾਰੇ ਕਿਸੇ ਨੂੰ ਦੱਸਿਆ ਤਾਂ ਉਹਨਾਂ ਨੂੰ ਫੇਲ ਕਰ ਦਿੱਤਾ ਜਾਏਗਾ। ਇਸ ਘਟਨਾ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਰ ਬੱਚੇ ਦੀ ਸੁਰੱਖਿਆ ਤੇ ਤੰਦਰੁਸਤੀ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਂਦੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਧਮਕਾਉਣ ਜਾਂ ਨੁਕਸਾਨ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਮਾਮਲੇ ਦੀ ਸਮਾਬੱਧ ਜਾਂਚ ਦੇ ਹੁਕਮ ਦਿੱਤੇ ਗਏ ਨੇ ਅਤੇ ਦੋਸ਼ ਸਾਬਤ ਹੋਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਸਰਬਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲਾਕ ਦੀਆਂ ਗ੍ਰਾਮ ਪੰਚਾਇਤਾਂ ਨੂੰ 1,31,00,000 ਰੁਪਏ ਦੀ ਵਿਕਾਸ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸਮਾਗਮ ਦੀ ਅਗਵਾਈ ਕਰਦਿਆਂ ਕਿਹਾ ਕਿ ਹਰ ਪਿੰਡ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਅੱਜ ਜਾਰੀ ਕੀਤੀ ਗਈ ਵਿਕਾਸ ਰਾਸ਼ੀ ਵੱਖ ਵੱਖ ਜ਼ਰੂਰਤਾਂ ਨੂੰ ਧਿਆਨ 'ਚ ਰੱਖਦਿਆਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਹਾਲ ਦੀ ਉਸਾਰੀ, ਗੰਦੇ ਪਾਣੀ ਦੀ ਨਿਕਾਸੀ ਪ੍ਰਣਾਲੀ ਮਜ਼ਬੂਤ ਕਰਨ, ਆਂਗਨਵਾੜੀ ਕੇਂਦਰਾਂ ਦੀ ਉਸਾਰੀ ਜਾਂ ਫਿਰ ਮੁਰੰਮਤ ਸਮੇਤ ਹੋਰ ਬੁਨਿਆਦੀ ਵਿਕਾਸ ਕਾਰਜਾਂ ਲਈ ਇਹ ਫੰਡ ਵਰਤੇ ਜਾਣਗੇ। ਮੰਤਰੀ ਨੇ ਪੰਚਾਇਤ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਰਾਸ਼ੀ ਦੀ ਪਾਰਦਰਸ਼ੀ ਤੇ ਸਮੇਂ ਸਿਰ ਵਰਤੋਂ ਯਕੀਨੀ ਬਣਾਉਣ। ਸਕੂਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਅੱਜ ਜਲੰਧਰ ਵਿੱਚ ਵੱਖ ਵੱਖ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 8 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮਨੁੱਖਤਾ ਦੀ ਰਾਖੀ, ਧਰਮ ਦੀ ਆਜ਼ਾਦੀ, ਇਨਸਾਫ਼ ਤੇ ਰੂਹਾਨੀ ਉੱਚਤਾ ਦੇ ਸੁਨੇਹੇ ਨੂੰ ਪ੍ਰਗਟ ਕਰਦੇ ਹੋਏ ਮੀਰੀ ਬੀਰੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਮੀਰੀ ਪੀਰੀ ਖਾਲਸਾ ਮਾਰਚ ਦੀ ਅੱਜ ਖਾਲਸਾਈ ਜਾਹੋ ਜਲਾਲ ਨਾਲ ਆਰੰਭਤਾ ਹੋਈ। ਇਸ ਖਾਲਸਾ ਮਾਰਚ ਦਾ ਮਕਸਦ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਸੰਗਤਾਂ ਤੇ ਖਾਸ ਕਰ ਨਵੀਂ ਪੀੜੀ ਤੱਕ ਪਹੁੰਚਾਉਣਾ, ਕੌਮੀ ਏਕਤਾ ਤੇ ਪੰਥਕ ਚੇਤਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਪਠਾਨਕੋਟ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾੜਾ ਵਿਖੇ ਜ਼ਿਲ੍ਹਾ ਸਵੀਪ ਟੀਮ ਵੱਲੋਂ SIR ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਟੀਮ ਦੇ ਸਹਾਇਕ ਨੋਡਲ ਅਧਿਕਾਰੀ ਰਵੀ ਕਾਂਤ ਤੇ ਟੀਮ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ SIR ਮੁਹਿੰਮ ਦੇ ਉਦੇਸ਼, ਫੋਟੋ ਸੂਚੀ 'ਚ ਨਾਮ ਦਰਜ ਕਰਵਾਉਣ, ਸੋ ਤਬਦੀਲੀ ਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਫਿਰੋਜ਼ਪੁਰ ਰੇਲਵੇ ਡਿਵੀਜ਼ਨ ਤਹਿਤ ਰੇਲਵੇ ਸਟੇਸ਼ਨਾਂ ਉੱਤੇ ਚੱਲਣ ਵਾਲੀਆਂ ਰੇਲ ਗੱਡੀਆਂ ਵਿੱਚ ਜੁਲਾਈ ਮਹੀਨੇ ਦੌਰਾਨ ਬੇਲੋੜੀ ਚੇਨ ਖਿੱਚਣ ਅਤੇ ਰੋਕਣ ਦੇ 93 ਮਾਮਲੇ ਦਰਜ ਕੀਤੇ ਗਏ ਸਨ ਤੇ ਇਹਨਾਂ ਮਾਮਲਿਆਂ 'ਚ 34 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫਿਰੋਜ਼ਪੁਰ ਡਿਵੀਜ਼ਨ ਨੇ ਸਾਰੇ ਰੇਲਵੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਸਿਰਫ਼ ਅਸਲ ਹੰਗਾਮੀ ਸਥਿਤੀਆਂ 'ਚ ਹੀ ਅਲਾਰਮ ਚੇਨ ਦੀ ਵਰਤੋਂ ਕਰਨ। ਬੇਲੋੜੀ ਚੇਨ ਖਿੱਚਣਾ ਹਜ਼ਾਰਾਂ ਯਾਤਰੀਆਂ ਦੀ ਯਾਤਰਾ ਨੂੰ ਪ੍ਰਭਾਵਿਤ ਕਰਦਾ ਹੈ ਤੇ ਰੇਲਵੇ ਕਾਰਜਾਂ ਵਿੱਚ ਵੀ ਵਿਘਨ ਪਾਉਂਦਾ ਹੈ। ਪੰਜਾਬੀ ਸਾਹਿਤ ਵਿੱਚ ਬਿਰਹਾ ਦੇ ਸੁਲਤਾਨ ਵਜੋਂ ਜਾਣੇ ਜਾਂਦੇ ਉੱਘੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਜਿਨ੍ਹਾਂ ਦਾ ਜਨਮ 23 ਜੁਲਾਈ 1936 ਨੂੰ ਹੋਇਆ ਸੀ, ਦਾ 90ਵੇਂ ਜਨਮ ਦਿਹਾੜਾ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਬਟਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਲਮ ਨਾਲ ਜੋ ਵੀ ਲਿਖਿਆ ਉਸ ਵਿੱਚ ਬਿਰਹਾ ਦਾ ਦਰਦ ਭਰਿਆ ਹੋਇਆ ਸੀ। ਉਹਨਾਂ ਦੀਆਂ ਕਵਿਤਾਵਾਂ ਤੇ ਗੀਤਾਂ ਨੇ ਹਰ ਦਿਲ ਨੂੰ ਛੋਇਆ। ਇਸ ਦੌਰਾਨ ਗੱਲਬਾਤ ਕਰਦਿਆਂ ਸ਼ਿਵ ਕੁਮਾਰ ਬਟਾਲਵੀ ਦੇ ਭਤੀਜੇ ਰਾਜੀਵ ਬਟਾਲਵੀ ਨੇ ਦੱਸਿਆ,
1: ਸ਼ਿਵ ਕੁਮਾਰ ਬਟਾਲਵੀ ਜੀ ਦੀ ਸ਼ਾਇਰੀ ਚ ਵੈਸੇ ਸਾਰਾ ਕੁਛ ਹੀ, ਉਹਨਾਂ ਨੇ ਹਰ ਵਿਸ਼ੇ ਤੇ ਲਿਖਿਆ। ਜ਼ਿਆਦਾ ਪਾਪੂਲੈਰਿਟੀ ਉਹਨਾਂ ਨੂੰ ਮਿਲੀ ਬਿਰਹਾ ਦੇ ਸੁਲਤਾਨ ਦਾ, ਇੱਕ ਉਹਨਾਂ ਨੂੰ ਤਾਜ ਦੇ ਨਾਲ ਨਵਾਜਿਆ ਗਿਆ। ਉਹਦਾ ਕਾਰਨ ਸੀਗੀ ਉਹਨਾਂ ਦੀ ਜਿਹੜੀ ਬਾਅਦ ਦੀ ਸਾਰੀ ਪੋਇਟਰੀ, ਉਹ ਸਾਰੀ ਬਿਰਹਾ, ਤਕਰੀਬਨ ਰਾਤ ਨੂੰ 12 ਵਜੇ ਤੋਂ ਬਾਅਦ ਹੀ ਉਹਨਾਂ ਨੇ ਸਾਰੀ ਪੋਇਟਰੀ ਆਪਣੀ ਲਿਖੀ ਹੈ। ਔਰ ਲਿਖਣ ਤੋਂ ਬਾਅਦ ਜ਼ਿਆਦਾ ਵਾਰੀ ਉਹ ਘਰ ਦੇ ਮੈਂਬਰਸ ਨੂੰ ਵੀ ਉਹ ਸੁਣਾਉਂਦੇ ਰਹੇ। ਉਹਨਾਂ ਦੇ ਸੋਚਣ ਦਾ ਨਜ਼ਰੀਆ ਸਾਡੇ ਤੋਂ ਕਾਫੀ ਜ਼ਿਆਦਾ ਅਲੱਗ ਸੀਗਾ, ਕਿਉਂਕਿ ਬਟਾਲਵੀ ਜੀ ਨੇ ਹਮੇਸ਼ਾ ਰੂਹ ਤੋਂ ਲਿਖਿਆ, ਨਾ ਦਿਲ ਤੋਂ ਲਿਖਿਆ, ਨਾ ਦਿਮਾਗ ਤੋਂ ਲਿਖਿਆ, ਰੂਹ ਤੋਂ ਲਿਖਿਆ।

0: ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ ਸਰਵਉੱਚ ਅਦਾਲਤ ਵੱਲੋਂ ਕੇਂਦਰ ਸਰਕਾਰ ਤੇ ਰਾਸ਼ਟਰੀ ਪ੍ਰੀਖਿਆ ਏਜੰਸੀ ਨੂੰ ਨੀਟ ਯੂਜੀ ਪੇਪਰ ਲੀਕ ਮਾਮਲੇ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਚ ਹੋਈ ਪ੍ਰਗਤੀ ਬਾਰੇ ਇੱਕ ਵੇਰਵੇ ਸਮੇਤ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਚ 8 ਥਾਵਾਂ ਤੇ ਕਥਿਤ ਬੈਂਕ ਧੋਖਾਧੜੀ ਤੇ ਮਨੀ ਲਾਂਡਰਿੰਗ ਮਾਮਲੇ ਸਬੰਧੀ ਤਲਾਸ਼ੀ ਮੁਹਿੰਮ ਚਲਾਈ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ 6:30 ਤੇ ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ।

0: ਜੋ ਇੰਟਰਨੈਸ਼ਨਲ ਸੈਲਫ ਕੇਅਰ ਡੇ ਤੇ ਅਸੀਂ ਹੋਰ ਜਾਣਕਾਰੀ ਹਾਸਲ ਕਰਨ ਲਈ ਯੋਗਾ ਟੀਚਰ ਰਣਜੀਤ ਕੌਰ ਜੀ ਨਾਲ ਪਹਿਲਾਂ ਹੀ ਗੱਲਬਾਤ ਰਿਕਾਰਡ ਕੀਤੀ ਹੈ, ਆਓ ਸੁਣਦੇ ਹਾਂ ਉਹਨਾਂ ਨਾਲ ਹੋਈ ਇਹ ਖਾਸ ਗੱਲਬਾਤ।
1: ਮੈਮ, ਯੁਵਾਨੀ ਪ੍ਰੋਗਰਾਮ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
2: ਧੰਨਵਾਦ ਜੀ।
1: ਮੈਮ, ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਸੈਲਫ ਕੇਅਰ ਸ਼ਬਦ ਅਕਸਰ ਹੀ ਸੁਣਨ ਨੂੰ ਮਿਲਦਾ ਹੈ
2: ਜੀ।
1: ਸਭ ਤੋਂ ਪਹਿਲਾਂ ਸਾਡੇ ਸਰੋਤਾਂ ਨੂੰ ਇਹ ਦੱਸੋ ਕਿ ਸੈਲਫ ਕੇਅਰ ਦਾ ਅਸਲ ਮਤਲਬ ਕੀ ਹੁੰਦਾ ਹੈ।
2: ਹਾਂਜੀ, ਸੈਲਫ ਕੇਅਰ ਦਾ ਮਤਲਬ ਹੁੰਦਾ ਜੀ ਸਰੀਰ ਤੇ ਮਨ ਦੋਵਾਂ ਦਾ ਧਿਆਨ ਰੱਖਣਾ
1: ਜੀ।
2: ਠੀਕ ਹੈ, ਚੰਗਾ ਖਾਣਾ ਖਾਣਾ, ਪੂਰੀ ਨੀਂਦ ਲੈਣਾ, ਰੋਜ਼ ਥੋੜਾ ਯੋਗਾ ਕਰਨਾ, ਠੀਕ ਹੈ, ਇਹੀ ਆਪਣੀ ਸੈਲਫ ਕੇਅਰ ਆ
1: ਜੀ।
2: ਜੇ ਅਸੀਂ ਖੁਦ ਸਿਹਤਮੰਦ ਆ ਫੇਰ ਹੀ ਅਸੀਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕ ਸਕਦੇ ਹਾਂ, ਇਸ ਲਈ ਸਾਨੂੰ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਆ
1: ਜੀ। ਮੈਮ, ਜਦੋਂ ਸੈਲਫ ਕੇਅਰ ਦੀ ਗੱਲ ਹੁੰਦੀ ਹੈ ਤਾਂ ਯੋਗਾ ਦਾ ਜ਼ਿਕਰ ਵੀ ਜ਼ਰੂਰ ਆਉਂਦਾ ਹੈ
2: ਜੀ।
1: ਯੋਗਾ ਨੂੰ ਇੰਨਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ?
2: ਹਾਂਜੀ, ਯੋਗਾ ਸਿਰਫ ਸਰੀਰ ਨੂੰ ਤੰਦਰੁਸਤ ਨਹੀਂ ਰੱਖਦਾ ਜੀ, ਸਗੋਂ ਮਨ ਨੂੰ ਵੀ ਸ਼ਾਂਤ ਕਰਦਾ
1: ਜੀ।
2: ਰੋਜ਼ ਕੁਝ ਸਮਾਂ ਸਾਨੂੰ ਆਪਣੇ ਲਈ 1 ਘੰਟਾ ਜ਼ਰੂਰ ਕੱਢਣਾ ਚਾਹੀਦਾ ਗਾ
1: ਜੀ।
2: ਹੁਣ ਤਾਂ ਹਰ ਜਗ੍ਹਾ ਤੇ ਪਿੰਡਾਂ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਖੁੱਲ ਚੁੱਕੀ ਆ
1: ਜੀ,
2: ਜਿਹਦੇ ਵਿੱਚ 1 ਘੰਟਾ ਡੇਲੀ ਯੋਗਾ ਕਰਵਾਇਆ ਜਾਂਦਾ, ਬਿਲਕੁਲ ਫ੍ਰੀ ਆਫ ਕਾਸਟ ਆ ਗਈ
1: ਜੀ।
2: ਤਾਂ ਇਹਦੇ ਨਾਲ ਸਾਡੇ ਸਰੀਰ ਦੇ ਵਿੱਚ ਚੁਸਤੀ ਆਉਂਦੀ ਆ, ਦਿਨ ਦੇ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ, ਜੋ ਵੀ ਸਾਨੂੰ ਯੋਗਾ ਦੇ ਨਾਲ, ਠੀਕ ਹੈ, ਉਹ ਥਕਾਵਟ ਬਹੁਤ ਘਟਦੀ ਹੈ ਜੀ
1: ਜੀ।
2: ਤੇ ਇਸ ਕਰਕੇ ਸਾਨੂੰ ਮਤਲਬ ਯੋਗਾ ਤਾਂ ਜ਼ਰੂਰ ਕਰਨਾ ਚਾਹੀਦਾ ਜੀ, ਇਹਨੂੰ ਸੈਲਫ ਕੇਅਰ ਦਾ ਹਿੱਸਾ ਮੰਨਿਆ ਗਿਆ।
1: ਹਾਂਜੀ ਮੈਮ, ਜਿਵੇਂ ਤੁਸੀਂ ਦੱਸਿਆ ਵੀ ਆਪਾਂ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ, ਪਰ ਜੇ ਕੋਈ ਅੱਜ ਤੋਂ ਹੀ ਯੋਗਾ ਸ਼ੁਰੂ ਕਰਨਾ ਚਾਹੇ ਉਹ ਸ਼ੁਰੂਆਤ ਕਿਵੇਂ ਕਰ ਸਕਦਾ
2: ਜੀ? ਜਿਵੇਂ ਸ਼ੁਰੂ ਦੇ ਵਿੱਚ ਸਾਨੂੰ ਸੌਖੇ ਆਸਣ, ਹਲਕੀਆਂ ਕਸਰਤਾਂ ਹੋ ਗਈਆਂ, ਠੀਕ ਹੈ ਜੀ,
1: ਜੀ
2: ਜਿਵੇਂ ਆਪਣੇ ਗਰਦਨ ਦੀਆਂ ਕਸਰਤਾਵਾਂ ਜਿਹਦੇ ਨਾਲ ਸਰਵਾਈਕਲ ਦੂਰ ਹੁੰਦਾ ਗਾ
1: ਜੀ,
2: ਠੀਕ ਹੈ, ਆਪਣੀ ਕਮਰ ਦੀਆਂ ਐਕਸਰਸਾਈਜ਼ਾਂ ਹੋ ਗਈਆਂ, ਕਮਰ ਦੀਆਂ ਕਸਰਤਾਂ ਹੋ ਗਈਆਂ
1: ਜੀ,
2: ਠੀਕ ਹੈ ਜੀ, ਇਹ ਸਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ, ਜਿਵੇਂ ਪ੍ਰਾਣਾਯਾਮ ਜ਼ਰੂਰ ਕਰਨਾ ਚਾਹੀਦਾ ਸਾਨੂੰ
1: ਜੀ,
2: ਤੇ ਸਾਨੂੰ 1 ਘੰਟਾ ਡੇਲੀ ਆਪਣੇ ਲਈ ਜ਼ਰੂਰ ਕੱਢਣਾ ਚਾਹੀਦਾ ਜੀ। ਸਭ ਤੋਂ ਜ਼ਰੂਰੀ ਗੱਲ ਆ ਤਾਂ ਆਪਣੀ ਨਿਜ਼ਮਤਾ ਬਣਾਈ ਰੱਖਣੀ, ਠੀਕ ਹੈ, ਹੌਲੀ ਹੌਲੀ ਫਿਰ ਇਹ ਆਪਣੀ ਆਦਤ ਬਣ ਜਾਣੀ ਹੈ।
1: ਮੈਮ, ਸੈਲਫ ਕੇਅਰ ਵਿੱਚ ਖਾਣ ਪੀਣ ਦੀ ਕਿੰਨੀ ਅਹਿਮੀਅਤ ਹੈ?
2: ਹਾਂਜੀ, ਸੈਲਫ ਕੇਅਰ ਦੇ ਵਿੱਚ ਖਾਣ ਪੀਣ ਦੀ ਬਹੁਤ ਅਹਿਮੀਅਤ ਆ ਜੀ, ਅਗਦੇ ਚੰਗੀ ਖੁਰਾਕ ਹੀ ਸਾਡੇ ਸਰੀਰ ਨੂੰ ਤਾਕਤ ਦਿੰਦੀ ਆ
1: ਜੀ।
2: ਇਸ ਦੇ ਲਈ ਸਾਨੂੰ ਘਰ ਦਾ ਤਾਜ਼ਾ ਬਣਿਆ ਹੋਇਆ ਖਾਣਾ, ਜਿਵੇਂ ਸੰਤੁਲਿਤ ਭੋਜਨ ਹੋ ਗਿਆ, ਜਿਹਦੇ ਵਿੱਚ ਸਾਰੇ ਆਹਾਰ ਸ਼ਾਮਿਲ ਹੁੰਦੇ ਆ, ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਠੀਕ ਹੈ, ਵਿਟਾਮਿਨ ਸਾਰੇ ਸ਼ਾਮਿਲ ਹੁੰਦੇ ਹੈਗੇ
1: ਜੀ,
2: ਜਿਵੇਂ ਫਲ ਹੋ ਗਿਆ, ਸਬਜ਼ੀਆਂ ਹੋ ਗਈਆਂ, ਦਾਲਾਂ ਹੋ ਗਈਆਂ
1: ਜੀ,
2: ਹਨਾ, ਪ੍ਰੋਪਰ ਪਾਣੀ ਸਾਨੂੰ ਪੀਣਾ ਚਾਹੀਦਾ ਗਾ, ਠੀਕ ਹੈ, ਜਿਹੜਾ ਕਿ ਮਤਲਬ ਸਾਨੂੰ ਚੰਗੀ ਸਿਹਤ ਦਾ ਸਾਡੀ ਦਾ ਰਾਜ ਹੈਗਾ
1: ਜੀ।
2: ਹਾਂਜੀ
1: ਮੈਮ, ਅਸੀਂ ਅਕਸਰ ਹੀ ਸੁਣਦੇ ਹਾਂ ਕਿ ਪੂਰੀ ਨੀਂਦ ਵੀ ਸੈਲਫ ਕੇਅਰ ਦਾ ਹਿੱਸਾ ਹੈ, ਇਸ ਬਾਰੇ ਤੁਸੀਂ ਕੀ ਕਹੋਗੇ?
2: ਜੀ ਬਿਲਕੁਲ, ਹਾਂਜੀ, ਪੂਰੀ ਨੀਂਦ ਲੈਣਾ, ਠੀਕ ਹੈ, ਸੈਲਫ ਕੇਅਰ ਦਾ ਅਹਿਮ ਹਿੱਸਾ ਮੰਨਿਆ ਗਿਆ ਹੈਗਾ
1: ਜੀ।
2: ਹਾਂਜੀ, ਜੇ ਆਪਾਂ ਪੂਰੀ ਨੀਂਦ ਲਵਾਂਗੇ ਫੇਰ ਹੀ ਸਾਡਾ ਸਰੀਰ ਤੇ ਦਿਮਾਗ ਦੋਨੇ ਠੀਕ ਰਹਿਣਗੇ, ਠੀਕ ਹੈ, ਇਹ ਮਤਲਬ ਪੂਰੀ ਨੀਂਦ ਲੈਣਾ ਸਰੀਰ ਤੇ ਦਿਮਾਗ ਦੇ ਲਈ ਦੋਨਾਂ ਲਈ ਬਹੁਤ ਜ਼ਰੂਰੀ ਆ। ਜੇ ਪੂਰੀ ਨੀਂਦ ਨਾ ਲਵਾਂਗੇ ਤਾਂ ਸਾਨੂੰ ਥਕਾਵਟ ਮਹਿਸੂਸ ਹੋਗੀ, ਜਿਹਦੇ ਕਰਕੇ ਸਾਡਾ ਕਿਸੇ ਵੀ ਕੰਮ ਦੇ ਵਿੱਚ ਮਨ ਨਹੀਂ ਲੱਗੇਗਾ, ਠੀਕ ਹੈ, ਜੇ ਮਨ ਨਹੀਂ ਲੱਗੇਗਾ ਤਾਂ ਸਾਡਾ ਕਿਸੇ ਕੰਮ ਕਰਨ ਨੂੰ ਦਿਲ ਨਹੀਂ ਕਰੂਗਾ, ਠੀਕ ਹੈ, ਇਸ ਕਰਕੇ ਹੁਣ ਆਪਾਂ ਨੂੰ ਡੇਲੀ ਵੀ ਆਪਾਂ ਡੇਲੀ ਮਤਲਬ 6 ਤੋਂ 8 ਘੰਟੇ ਡੇਲੀ ਸੌਣਾ ਚਾਹੀਦਾ ਗਾ
1: ਜੀ।
2: ਹਾਂਜੀ
1: ਮੈਮ, ਗੱਲ ਕਰੀਏ ਤਾਂ ਅੱਜ ਕੱਲ ਹਰ ਉਮਰ ਦਾ ਵਿਅਕਤੀ ਕਿਸੇ ਨਾ ਕਿਸੇ ਤਣਾਅ ਵਿੱਚ ਰਹਿੰਦਾ ਹੈ, ਇਸ ਵਿਸ਼ੇ ਵਿੱਚ ਦੇਖੀਏ ਤਾਂ ਮਾਨਸਿਕ ਸਿਹਤ ਲਈ ਸੈਲਫ ਕੇਅਰ ਕਿੰਨੀ ਕੁ ਜ਼ਰੂਰੀ ਹੈ
2: ਜੀ? ਮਾਨਸਿਕ ਸ਼ਾਂਤੀ ਤੋਂ ਬਿਨਾਂ ਚੰਗੀ ਸਿਹਤ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਜੀ
1: ਜੀ।
2: ਹਰ ਰੋਜ਼ ਸਾਨੂੰ ਡੂੰਘੇ ਸਾਹ, ਗਹਿਰੇ ਸਾਹ ਲੈਣੇ ਚਾਹੀਦੇ ਆ
1: ਜੀ,
2: ਠੀਕ ਹੈ, ਪ੍ਰਾਣਾਯਾਮ ਕਰਨਾ ਚਾਹੀਦਾ ਡੇਲੀ ਮਨ ਨੂੰ ਸ਼ਾਂਤ ਰੱਖਣ ਲਈ
1: ਜੀ,
2: ਠੀਕ ਹੈ ਜੀ, ਸਾਨੂੰ ਆਰਾਮ, ਜਿਹਦੇ ਨਾਲ ਸਾਨੂੰ ਆਰਾਮ ਮਿਲਦਾ, ਜਦੋਂ ਮਨ ਸ਼ਾਂਤ ਹੋਵੇਗਾ ਤਾਂ ਹੀ ਅਸੀਂ, ਠੀਕ ਹੈ, ਹੋਰ ਕੰਮਾਂ ਦੇ ਵਿੱਚ ਧਿਆਨ ਦੇਵਾਂਗੇ, ਜੇ ਸਾਡਾ ਮਨ ਹੀ ਨਹੀਂ ਸ਼ਾਂਤ ਤਾਂ ਸਾਡਾ ਕਿਸੇ ਕੰਮ ਦੇ ਵਿੱਚ ਦਿਲ ਨਹੀਂ ਲੱਗਣਾ
1: ਜੀ,
2: ਠੀਕ ਹੈ, ਸਾਡੀ ਸੋਚ ਨਹੀਂ ਸਕਾਰਾਤਮਕ ਹੋਣੀ
1: ਜੀ।
2: ਹਾਂਜੀ
1: ਮੈਮ, ਕਈ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਸਮਾਂ ਨਹੀਂ ਹੁੰਦਾ, ਉਹ ਸੈਲਫ ਕੇਅਰ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਨੇ?
2: ਸੈਲਫ ਕੇਅਰ ਦੇ ਲਈ ਕੋਈ ਜ਼ਿਆਦਾ ਘੰਟਿਆਂ ਦੀ ਤਾਂ ਲੋੜ ਨਹੀਂ ਹੈਗੀ ਜੀ
1: ਜੀ।
2: ਹਾਂਜੀ, 24 ਘੰਟਿਆਂ ਦੇ ਵਿੱਚੋਂ ਆਪਾਂ 1 ਘੰਟਾ ਤਾਂ ਆਪਣੇ ਲਈ ਕੱਢ ਸਕਦੇ ਹਾਂ
1: ਬਿਲਕੁਲ।
2: ਹਾਂਜੀ, ਜੇ ਅਸੀਂ ਹਰ ਰੋਜ਼ ਆਪਣੇ ਲਈ 1 ਘੰਟਾ ਕੱਢੀਏ, ਠੀਕ ਆ, ਤਾਂ ਇਹ ਸਾਡੇ ਮਤਲਬ ਸਾਡੇ ਸਿਹਤ ਲਈ ਵਧੀਆ ਸ਼ੁਰੂਆਤ ਆ ਗਈ
1: ਜੀ।
2: ਜੇ ਅਸੀਂ 1 ਘੰਟਾ ਹੀ ਆਪਣੇ ਲਈ ਕੱਢਣ ਲੱਗ ਗਈਆਂ ਸੀਐਮ ਦੀ ਯੋਗਸ਼ਾਲਾ ਦੇ ਵਿੱਚ, ਜੋ ਪਿੰਡਾਂ ਦੇ ਵਿੱਚ ਖੁੱਲੀਆਂ ਹੋਈਆਂ ਹੈਗੀਆਂ ਯੋਗਸ਼ਾਲਾ, ਉਹਨਾਂ ਦੇ ਵਿੱਚ 1 ਘੰਟਾ ਅਸੀਂ ਯੋਗਾ ਕਰੀਏ ਤਾਂ ਸਾਡੇ ਲਈ ਸਾਨੂੰ ਬਹੁਤ ਬੈਨੀਫਿਟ ਮਿਲੂਗਾ ਜੀ। ਸੈਲਫ ਕੇਅਰ ਤਾਂ ਹਰ ਉਮਰ ਦੇ ਵਿਅਕਤੀ ਦੇ ਲਈ ਜ਼ਰੂਰੀ ਆ। ਬੱਚਿਆਂ ਨੂੰ ਜੇ ਆਪਾਂ ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਵਾਂਗੇ, ਠੀਕ ਹੈ, ਤਾਂ ਅੱਗੇ ਉਹਨਾਂ ਵਿੱਚ ਚੰਗੀਆਂ ਆਦਤਾਂ ਹੀ ਜਾਣਗੀਆਂ, ਠੀਕ ਹੈ। ਨੌਜਵਾਨਾਂ ਨੂੰ ਆਪਾਂ ਪੜ੍ਹਾਈ ਦੇ ਨਾਲ ਨਾਲ ਚੰਗੀ ਸਿਹਤ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ ਜੀ
1: ਜੀ। ਜੇ ਕੋਈ ਵਿਅਕਤੀ ਰੋਜ਼ਾਨਾ ਸੈਲਫ ਕੇਅਰ ਨੂੰ ਆਪਣੀ ਆਦਤ ਬਣਾ ਲਵੇ ਤਾਂ ਉਸਨੂੰ ਕੀ ਬਦਲਾਅ ਮਹਿਸੂਸ ਹੋਣਗੇ?
2: ਜੀ ਹਾਂਜੀ, ਹੁਣ ਕੁਝ ਸਮੇਂ ਦੇ ਵਿੱਚ ਉਹਨੂੰ ਆਪਦੇ ਆਪ ਜੋ ਬਦਲਾਅ ਮਹਿਸੂਸ ਹੋਣ ਲੱਗ ਜਾਣਗੇ, ਉਹਨੂੰ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਹੋਵੇਗਾ, ਠੀਕ ਹੈ ਜੀ, ਉਹ ਨੀਂਦ ਦੇ ਵਿੱਚ ਸੁਧਾਰ ਆਵੇਗਾ ਉਹਦੇ ਵਿੱਚ
1: ਜੀ,
2: ਮਨ ਉਹਦਾ ਸ਼ਾਂਤ ਰਹਿਣ ਲੱਗ ਜੂਗਾ
1: ਜੀ,
2: ਕੰਮ ਦੇ ਵਿੱਚ ਧਿਆਨ ਵਧੇਗਾ ਉਹਦਾ, ਠੀਕ ਹੈ, ਹਰ ਕੰਮ ਕਰਨ ਨੂੰ ਦਿਲ ਕਰੂਗਾ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਉਸਨੂੰ ਆਪਣੇ ਆਪ ਨਾਲ

0: ਪਹਿਲਾਂ ਨਾਲੋਂ ਬਹੁਤ ਜਿਆਦਾ ਖੁਸ਼ ਮਹਿਸੂਸ ਕਰੂਗਾ
1: ਜੀ।
0: ਹਾਂਜੀ, ਇਹ ਸੈਲਫ ਕੇਅਰ ਦਾ ਸਭ ਤੋਂ ਵੱਡਾ ਲਾਭ ਆ ਜੀ।
1: ਜੀ, ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਮੈਮ, ਤੇ ਮੈਮ ਅਖੀਰ ਵਿੱਚ ਸਾਡੇ ਸਰੋਤਿਆਂ ਲਈ ਤੁਹਾਡਾ ਕੀ ਸੰਦੇਸ਼ ਹੋਵੇਗਾ?
0: ਹਾਂਜੀ, ਮੇਰਾ ਸਾਰੇ ਸਰੋਤਿਆਂ ਲਈ ਇਹੀ ਸੰਦੇਸ਼ ਆ ਜੀ ਵੀ ਆਪਣੇ ਆਪ ਨੂੰ ਕਦੇ ਨਜ਼ਰ ਅੰਦਾਜ਼ ਨਾ ਕਰੋ, ਹਰ ਰੋਜ਼ ਆਪਣੇ ਲਈ ਸਮਾਂ ਕੱਢੋ, ਨਹੀਂ ਵਾਲਾ 24 ਘੰਟਿਆਂ ਦੇ ਵਿੱਚੋਂ 1 ਘੰਟਾ ਆਪਣੇ ਲਈ ਜ਼ਰੂਰ ਕੱਢੋ। ਪਿੰਡਾਂ ਦੇ ਵਿੱਚ, ਹਰ ਪਿੰਡ ਦੇ ਵਿੱਚ ਯੋਗਸ਼ਾਲਾ ਖੁੱਲੀ ਹੋਈ ਆ, CM ਦੀ ਯੋਗਸ਼ਾਲਾ ਬਿਲਕੁਲ ਫ੍ਰੀ ਆਫ ਕੋਸਟ ਖੁੱਲੀ ਹੋਈ ਆ, ਤਾਂ ਤੁਸੀਂ 1 ਘੰਟਾ ਉੱਥੇ ਯੋਗਾ ਕਰਨ ਜ਼ਰੂਰ ਜਾਓ। ਜੇਕਰ ਤੁਸੀਂ ਆਪਣੀ ਸਿਹਤ ਨਹੀਂ ਠੀਕ ਹੈਗੀ ਗੀ, ਠੀਕ ਆ, ਤਾਂ ਆਪਾਂ ਨੂੰ ਕੁਛ ਵੀ ਨਹੀਂ ਚੰਗਾ ਲੱਗਦਾ, ਠੀਕ ਹੈ? ਹਾਂਜੀ, ਤੇ ਯੋਗਾ ਕਰੋ, ਚੰਗਾ ਖਾਓ, ਪੂਰੀ ਨੀਂਦ ਲਓ, ਠੀਕ ਹੈ, ਆਪਣੀ ਸਕਾਰਾਤਮਕ ਸੋਚ ਰੱਖੋ, ਚੰਗੇ ਹੁਣ ਯਾਦ ਰੱਖੋ, ਚੰਗੀ ਸਿਹਤ ਹੀ ਸਾਡੀ ਸਭ ਤੋਂ ਵੱਡੀ ਦੌਲਤ
1: ਜੀ। ਮੈਮ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਰੋਤਿਆਂ ਨਾਲ ਇੰਨੀ ਸੋਹਣੀ ਜਾਣਕਾਰੀ ਸਾਂਝੀ ਕੀਤੀ।
0: ਆਕਾਸ਼ਵਾਣੀ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਸਾਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ।
1: ਸੋ ਦੋਸਤੋ, ਹੁਣੇ ਤੁਸੀਂ ਸੈਲਫ ਕੇਅਰ ਡੇ ਦੇ ਵਿਸ਼ੇ ਤੇ ਯੋਗਾ ਟੀਚਰ ਰਣਜੀਤ ਕੌਰ ਜੀ ਨਾਲ ਕੋਈ ਗੱਲਬਾਤ ਸੁਣੀ?
2: ਜੀ, ਬਹੁਤ ਵਧੀਆ ਗੱਲਬਾਤ ਕੀਤੀ, ਪਰ ਅਮਨ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਦਿਨ ਦੇ ਬਾਰੇ ਹੋਰ ਵੀ ਜਾਣਕਾਰੀ ਦਿਓ।
1: ਜੀ, ਅੱਜ ਦੀ ਰੁੱਝੀ ਹੋਈ ਜ਼ਿੰਦਗੀ ਵਿੱਚ ਅਸੀਂ ਅਕਸਰ ਆਪਣੇ ਕੰਮਾਂ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਆਪਣੇ ਆਪ ਲਈ ਸਮਾਂ ਹੀ ਨਹੀਂ ਕੱਢਦੇ, ਪਰ ਜੇ ਅਸੀਂ ਹਰ ਰੋਜ਼ ਕੁਝ ਮਿੰਟ ਵੀ ਆਪਣੀ ਸਿਹਤ, ਆਪਣੀ ਖੁਰਾਕ, ਆਪਣੀ ਨੀਂਦ ਤੇ ਆਪਣੀ ਮਾਨਸਿਕ ਸ਼ਾਂਤੀ ਲਈ ਕੱਢੀਏ, ਤਾਂ ਇਹੀ ਅਸਲੀ ਸੈਲਫ ਕੇਅਰ ਹੈ।
2: ਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਅਮਨ ਤੁਸੀਂ ਇੰਟਰਨੈਸ਼ਨਲ ਸੈਲਫ ਕੇਅਰ ਡੇ ਬਾਰੇ।
1: ਜੀ,
2: ਸੱਚਮੁੱਚ ਜੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਾਂਗੇ ਤਾਂ ਹੀ ਹਰ ਕੰਮ ਚੰਗੀ ਤਰ੍ਹਾਂ ਕਰ ਸਕਾਂਗੇ।
1: ਜੀ।

0: ਤੁਹਾਨੂੰ ਪਤਾ ਹੈ ਕਿ 24 ਜੁਲਾਈ ਇਤਿਹਾਸ ਨਾਲ ਵੀ ਜੁੜਿਆ ਹੋਇਆ ਹੈ।
1: ਓਕੇ ਮੈਨੂੰ।
0: ਦਰਅਸਲ 24 ਜੁਲਾਈ 1860 ਨੂੰ ਭਾਰਤ ਵਿੱਚ ਪਹਿਲੀ ਵਾਰ ਆਮਦਨ ਕਰ ਲਾਗੂ ਕੀਤਾ ਗਿਆ ਸੀ। ਉਸ ਸਮੇਂ ਬ੍ਰਿਟਿਸ਼ ਸ਼ਾਸਨ ਦੌਰਾਨ ਵਿੱਤ ਮੰਤਰੀ ਜੈਮਸਨ ਵਿਲਸਨ ਨੇ ਇਸ ਦੀ ਸ਼ੁਰੂਆਤ ਕੀਤੀ। ਇਸੇ ਇਤਿਹਾਸਿਕ ਦਿਨ ਦੀ ਯਾਦ ਵਿੱਚ ਹਰ ਸਾਲ 24 ਜੁਲਾਈ ਨੂੰ ਆਮਦਨ ਕਰ ਦਿਵਸ ਮਨਾਇਆ ਜਾਂਦਾ ਹੈ। ਤੇ ਆਮਦਨ ਕਰ ਦਿਵਸ ਬਾਰੇ ਅਸੀਂ CA ਪ੍ਰਿੰਸ ਵਾਂਸਲ ਜੀ ਹੋਰਾਂ ਨਾਲ ਇੱਕ ਖਾਸ ਮੁਲਾਕਾਤ ਰਿਕਾਰਡ ਕੀਤੀ ਹੈ, ਤੇ ਆਓ ਸੁਣਦੇ ਹਾਂ ਇਹ ਖਾਸ ਮੁਲਾਕਾਤ।
2: CA ਪ੍ਰਿੰਸ ਬੰਸਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
3: ਥੈਂਕ ਯੂ ਜੀ, ਥੈਂਕ ਯੂ।
2: ਆਮਦਨ ਕਰ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ।
3: ਤੁਹਾਨੂੰ ਵੀ ਬਹੁਤ ਮੁਬਾਰਕਾਂ
2: ਜੀ। ਪ੍ਰਿੰਸ ਬੰਸਲ, ਇਸ ਦਿਨ ਦੀਆਂ ਅਸਲ ਮੁਬਾਰਕਾਂ ਸਾਨੂੰ ਤਾਂ ਹੀ ਹੋਣਗੀਆਂ ਜੇ ਅਸੀਂ ਸਾਰੇ ਬਣਦਾ ਟੈਕਸ ਸਮੇਂ ਸਿਰ ਭਰਾਂਗੇ ਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਵਾਂਗੇ।
3: ਬਿਲਕੁਲ ਜੀ।
2: ਹਾਂਜੀ, ਇਸ ਲਈ ਤੁਸੀਂ ਸਾਨੂੰ ਦੱਸੋ ਕਿ ਇਹ ਟੈਕਸ ਕਿਸ ਤਰ੍ਹਾਂ ਦਾ ਟੈਕਸ ਹੈ ਤੇ ਭਰਨਾ ਕਿਉਂ ਜ਼ਰੂਰੀ ਹੈ?
3: ਮੈਮ, ਇਹ ਇਨਕਮ ਟੈਕਸ ਹੈ ਜੋ ਹਰੇਕ ਨੂੰ ਜੋ ਉਹਦੀ ਇਨਕਮ ਕਮਾਉਂਦਾ ਉਹਦੇ ਉੱਤੇ ਲੱਗਦਾ ਹੈਗਾ, ਤੇ ਇਹ ਆਪਾਂ ਨੂੰ ਭਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਆਪਣੀ ਗਵਰਨਮੈਂਟ ਨੂੰ ਇਹ ਫੰਡ ਪਹੁੰਚਦਾ ਹੈਗਾ, ਤੇ ਉਹਦੇ ਨਾਲ ਆਪਣੀ ਇਨਫਰਾਸਟ੍ਰਕਚਰ, ਹੈਲਥ ਕੇਅਰ, ਐਜੂਕੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਵਿੱਚ ਸੁਧਾਰ ਲਈ ਗਵਰਨਮੈਂਟ ਖਰਚਾ ਕਰ ਸਕਦੀ ਹੈ ਜੀ।
2: ਮਤਲਬ ਕਿ ਇਹ ਸਾਡੇ ਸੁਧਾਰ ਲਈ ਹੀ ਅਸੀਂ ਭਰਦੇ ਹਾਂ। ਕਿੰਨੀ ਆਮਦਨ ਵਾਲੇ ਦਾ ਟੈਕਸ ਕੱਟਿਆ ਜਾਂਦਾ ਹੈ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਿਕ?
3: ਜਿਹੜੇ ਨਵੇਂ ਨਿਯਮ ਆਏ ਹੈ ਉਹਦੇ ਵਿੱਚ 12 ਲੱਖ ਤੱਕ ਟੈਕਸ ਬਿਲਕੁਲ ਫ੍ਰੀ ਹੈ, ਤੇ 12 ਲੱਖ ਤੋਂ ਜੇ ਉੱਪਰ ਇਨਕਮ ਹੈ ਫਿਰ ਆਪਾਂ ਨੂੰ ਸਲੈਬ ਰੇਟ ਦੇ ਅਕੋਰਡਿੰਗ ਟੈਕਸ ਪੇ ਕਰਨਾ ਪੈਂਦਾ।
2: ਤੇ ਆਪਾਂ ਇੱਕ ਸ਼ਬਦ ਹੋਰ ਸੁਣਦੇ ਹਾਂ ITR। ਇਹ ITR

0: ਹੁੰਦਾ ਤੇ ਭਰਨਾ ਕਿਉਂ ਜ਼ਰੂਰੀ ਹੈ?
1: ITR ਦੀ ਫੁੱਲ ਫਾਰਮ ਹੈ ਇਨਕਮ ਟੈਕਸ ਰਿਟਰਨ। ਜੋ 4 ਲੱਖ ਤੋਂ ਉੱਪਰ ਇਨਕਮ ਕਮਾਉਂਦਾ ਹੈ ਉਹਨੂੰ
0: ਹਾਂਜੀ
1: ITR ਭਰਨੀ ਜ਼ਰੂਰੀ ਹੈ। ਉਹਦੇ ਵਿੱਚ ਜੋ ਵੀ ਉਹਦੀ ਇਨਕਮ ਹੈ, ਬਿਜ਼ਨਸ ਦੀ ਹੈ ਜਾਂ ਸੈਲਰੀ ਦੀ ਹੈ ਜਾਂ ਆਪਣੀ ਰੈਂਟਲ ਇਨਕਮ ਹੈ, ਜੋ ਵੀ ਆਪਣੀ ਇਨਕਮ ਉਹ 'ਚ ਆਪਾਂ ਰਿਪੋਰਟ ਕਰਨੀ ਹੁੰਦੀ ਹੈ, ਤੇ ਉਹਦੇ ਵਿੱਚ ਹੀ ਆਪਾਂ ਟੈਕਸ ਵੀ ਪੇ ਕਰਨਾ ਹੁੰਦਾ ਜੇ ਆਪਣਾ ਟੈਕਸ ਬੰਦ ਹੈਗਾ ਪੇ ਕਰਨਾ।
0: ਪ੍ਰਿੰਸ ਜੀ, ITR ਭਰਨ ਦੀ ਆਖਰੀ ਮਿਤੀ ਤੇ ਇਸ ਨਾਲ ਹੋਰ ਜਾਣਕਾਰੀ ਵੀ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਦਿਓ।
1: ਇਹਦੀ ਜੋ ਲਾਸਟ ਡੇਟ ਹੈ ਉਹ 31 ਜੁਲਾਈ ਹੈ। ਜਿਨ੍ਹਾਂ ਦੀ ਇਨਕਮ ਸੈਲਰੀ ਹੈ ਜਾਂ ਅਦਰ ਇਨਕਮ ਹੈ, ਜਿਨ੍ਹਾਂ ਦੀ ਇਨਕਮ ਬਿਜ਼ਨਸ ਇਨਕਮ ਹੈ, ਉਹਨਾਂ ਲਈ ਇਸ ਵਾਰੀ ਨਵੀਂ ਡਿਊ ਡੇਟ ਆਈ ਹੈ 31 ਅਗਸਤ। ਉਹ ਫਸਟ ਟਾਈਮ ਆਈ ਹੈ, ਹਰ ਸਾਲ ਲਈ ਉਹਨਾਂ ਨੇ ਇਹ ਡੇਟ ਫਿਕਸ ਕਰ ਦਿੱਤੀ ਹੈ, ਸੈਲਰੀ ਐਂਡ ਅਦਰ ਇਨਕਮ ਲਈ 31 ਜੁਲਾਈ ਤੇ ਬਿਜ਼ਨਸ ਇਨਕਮ ਲਈ 31 ਅਗਸਤ। ਜੇ ਕੋਈ ਹੋਰ ਮਤਲਬ ਇਹਦੇ ਲਈ ਜਾਣਕਾਰੀ ਚਾਹੀਦੀ ਹੈ ਤਾਂ ਕੰਟੈਕਟ ਕਰ ਸਕਦੇ, ਮੈਂ ਇੱਕ ਨੰਬਰ ਐਂਡ ਵਿੱਚ ਦੇ ਦੂੰਗਾ। ਜੀ,
0: ਹਾਂਜੀ, ਤੇ ਅੱਜ ਆਮਦਨ ਕਰ ਦਿਵਸ ਤੇ ਤੁਸੀਂ ਸਾਡੇ ਸਰੋਤਿਆਂ ਕੋਈ ਸੰਦੇਸ਼ ਦੇਣਾ ਚਾਹੋਗੇ?
1: ਹਾਂਜੀ, ਸੰਦੇਸ਼ ਦੇਣਾ ਚਾਹੂੰਗਾ ਮੈਂ ਕਿ ਆਪਣੀ ITR ਟਾਈਮ ਤੇ ਭਰੋ ਤੇ ਬਿਲਕੁਲ ਸਹੀ ਭਰੋ ਤੇ ਓਨੈਸਟਲੀ ਟੈਕਸ ਪੇ ਕਰੋ ਤੇ ਆਪਣੀ ਦੇਸ਼ ਦੀ ਤਰੱਕੀ ਵਿੱਚ ਤੁਸੀਂ ਯੋਗਦਾਨ ਦਿਓ।
0: ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਸਰੋਤਿਆਂ ਨੂੰ ਆਮਦਨ ਕਰ ਦਿਵਸ ਬਾਰੇ ਜਾਣਕਾਰੀ ਦਿੱਤੀ।
1: ਥੈਂਕ ਯੂ ਮੈਮ, ਥੈਂਕ ਯੂ
0: ਜੀ। ਅੱਜ ਦੀ ਇਸ ਗੱਲਬਾਤ ਤੋਂ ਮੇਰੀ ਵੀ ਕਾਫੀ ਜਾਣਕਾਰੀ ਵਧੀ ਹੈ ਤੇ ਉਮੀਦ ਕਰਦੀ ਹਾਂ ਤੇ ਤੁਹਾਡੀ ਵੀ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ।
2: ਨੂਰ, ਸਹੀ ਕਿਹਾ ਤੁਸੀਂ, ਚਾਹੇ ਅੱਜ ਅਸੀਂ ਵਿਦਿਆਰਥੀ ਹਾਂ ਤੇ ਕੱਲ ਨੌਕਰੀ ਜਾਂ ਕਾਰੋਬਾਰ ਕਰੀਏ, ਅਜਿਹੀ ਜਾਣਕਾਰੀ ਸਾਡੇ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇੱਕ ਜਾਗਰੂਕ ਨਾਗਰਿਕ ਹੋਣ ਦੇ ਨਾਤੇ ਆਪਣੇ ਹੱਕਾਂ ਦੇ ਨਾਲ ਨਾਲ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਅਮਨ, ਤੁਸੀਂ ਬਿਲਕੁਲ ਸਹੀ ਫਰਮਾਇਆ।
2: ਪ੍ਰੋਗਰਾਮ ਯੁਵਾਨੀ ਵਿੱਚ ਮੈਂ ਹਾਂ ਅਮਨ ਰੁਪਾਲ
3: ਤੇ ਮੈਂ ਹਾਂ ਨੂਰਦੀਪ ਕੌਰ
0: ਜੀ। ਅਮਨ, ਅੱਜ ਕੋਈ ਹੋਰ ਵੀ ਖਾਸ ਦਿਨ ਹੈ?
2: ਜੀ ਬਿਲਕੁਲ, ਅੱਜ 24 ਜੁਲਾਈ ਹੈ ਤੇ ਅੱਜ ਮਨਾਇਆ ਜਾਂਦਾ ਹੈ ਕਜ਼ਨਸ ਡੇ। ਚਲੋ ਅੱਜ ਕੱਲ ਕਰਦੇ ਹਾਂ ਉਸ ਰਿਸ਼ਤੇ ਦੀ ਜੋ ਖੂਨ ਦਾ ਵੀ ਹੁੰਦਾ ਹੈ ਤੇ ਦੋਸਤੀ ਦਾ ਵੀ।
0: ਬਿਲਕੁਲ ਅਮਨ, ਤੇ ਸਭ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਕਜ਼ਨ ਹੁੰਦੇ ਕੌਣ ਨੇ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਚਾਚੇ ਤਾਏ ਦੇ ਬੱਚੇ ਹੀ ਕਜ਼ਨ ਹੁੰਦੇ ਨੇ, ਪਰ ਅਸਲ ਵਿੱਚ ਸਾਡੇ ਚਾਚੇ ਤਾਏ, ਫੁੱਫੜ, ਮਾਮੇ ਤੇ ਮਾਸੀਆਂ ਦੇ ਬੱਚੇ ਵੀ ਸਾਡੇ ਕਜ਼ਨ ਹੁੰਦੇ ਨੇ, ਮਤਲਬ ਭੈਣ ਭਰਾਵਾਂ ਵਰਗਾ ਹੀ ਰਿਸ਼ਤਾ।
2: ਇਸ ਕਰਕੇ ਤਾਂ ਪੰਜਾਬੀ ਘਰਾਂ ਵਿੱਚ ਕਦੇ ਕਜ਼ਨ ਸ਼ਬਦ ਘੱਟ ਤੇ ਭੈਣ ਭਰਾ ਜ਼ਿਆਦਾ ਸੁਣਨ ਨੂੰ ਮਿਲਦਾ ਏ। ਰਿਸ਼ਤਾ ਭਾਵੇਂ ਜੋ ਵੀ ਹੋਵੇ, ਪਿਆਰ ਤਾਂ ਆਪਣੇ ਭੈਣ ਭਰਾਵਾਂ ਵਾਲਾ ਹੀ ਹੁੰਦਾ ਹੈ।
0: ਸਹੀ ਕਿਹਾ ਤੁਸੀਂ, ਤੇ ਸੱਚ ਦੱਸਾਂ ਤਾਂ ਬਚਪਨ ਦੀਆਂ ਸਭ ਤੋਂ ਸੋਹਣੀਆਂ ਯਾਦਾਂ ਵੀ ਕਜ਼ਨਸ ਨਾਲ ਹੀ ਜੁੜੀਆਂ ਹੁੰਦੀਆਂ ਨੇ।
2: ਹਾਂਜੀ,
0: ਗਰਮੀ ਦੀਆਂ ਛੁੱਟੀਆਂ, ਇਕੱਠੇ ਖੇਡਣਾ, ਸ਼ਰਾਰਤਾਂ, ਕਹਾਣੀਆਂ ਤੇ ਫਿਰ ਝਿੜਕਾਂ ਵੀ ਇਕੱਠੇ ਖਾਣੀਆਂ।
2: ਹਾਂਜੀ, ਤੁਸੀਂ ਸਹੀ ਕਿਹਾ, ਤੇ ਜੇ ਘਰ ਵਿੱਚ ਕੋਈ ਸ਼ਰਾਰਤ ਹੋ ਜਾਵੇ ਤਾਂ ਸਾਰੇ ਇੱਕ ਦੂਜੇ ਨੂੰ ਬਚਾਉਣ ਲੱਗ ਜਾਂਦੇ ਸੀ। ਨੂਰ, ਉਹ ਵੀ ਕੀ ਦਿਨ ਸੀ
0: ਅਮਨ, ਉਹ ਜ਼ਿੰਦਗੀ ਦੇ ਹਸੀਨ ਪਲ ਹੁੰਦੇ ਸੀ।
2: ਜੀ,
0: ਬੇਸ਼ੱਕ ਵੱਡੇ ਹੋ ਕੇ ਭਾਵੇਂ ਆਪਾਂ ਆਪਣੀ ਪੜ੍ਹਾਈ, ਨੌਕਰੀ ਜਾਂ ਪਰਿਵਾਰ ਵਿੱਚ ਰੁੱਝ ਗਏ ਹਾਂ, ਪਰ ਜਦੋਂ ਕਜ਼ਨ ਮਿਲਦੇ ਨੇ ਤਾਂ ਲੱਗਦਾ ਹੀ ਨਹੀਂ ਕਿ ਇੰਨਾ ਸਮਾਂ ਲੰਘ ਗਿਆ।
2: ਜੀ ਬਿਲਕੁਲ, ਤੇ ਕਈ ਵਾਰ ਅਸੀਂ ਆਪਣੀ ਕੋਈ ਗੱਲ ਆਪਣੇ ਮੰਮੀ ਪਾਪਾ ਨਾਲ ਨਹੀਂ ਦੱਸਦੇ, ਪਰ ਕਜ਼ਨਸ ਨਾਲ ਜ਼ਰੂਰ ਗੱਲ ਸਾਂਝੀ ਕਰਦੇ ਹਾਂ, ਕਿਉਂਕਿ ਉਹ ਸਿਰਫ ਰਿਸ਼ਤੇਦਾਰ ਨਹੀਂ, ਸਾਡੇ ਬਹੁਤ ਵਧੀਆ ਦੋਸਤ ਵੀ ਹੁੰਦੇ ਨੇ।
0: ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ। ਇਸ ਲਈ ਤਾਂ ਕਹਿੰਦੇ ਨੇ ਕਿ ਕਜ਼ਨ ਉਹ ਦੋਸਤ ਨੇ ਜੋ ਰੱਬ ਨੇ ਸਾਨੂੰ ਪਰਿਵਾਰ ਦੇ ਰੂਪ ਵਿੱਚ ਮਿਲਾਏ ਨੇ।
2: ਜੀ, ਅੱਜ ਕਜ਼ਨਸ ਡੇ ਹੈ ਤੇ ਜੇ ਕਾਫੀ ਸਮੇਂ ਤੋਂ ਆਪਣੇ ਕਿਸੇ ਕਜ਼ਨ ਨਾਲ ਗੱਲ ਨਹੀਂ ਹੋਈ ਤਾਂ ਅੱਜ ਦਾ ਦਿਨ ਉਸ ਦੂਰੀ ਨੂੰ ਮਿਟਾਉਣ ਦਾ ਵਧੀਆ ਮੌਕਾ ਹੈ। ਇੱਕ ਫੋਨ ਕਾਲ, ਇੱਕ ਸੁਨੇਹਾ, ਇੱਕ ਛੋਟੀਆਂ ਛੋਟੀਆਂ ਗੱਲਾਂ, ਇਹ ਛੋਟੀਆਂ ਛੋਟੀਆਂ ਗੱਲਾਂ ਰਿਸ਼ਤਿਆਂ ਵਿੱਚ ਮੁੜ ਉਹੀ ਪਿਆਰ ਆਪਣਾਪਣ ਲਿਆ ਸਕਦੀਆਂ ਨੇ। ਯਕੀਨ ਮੰਨੋ, ਉਹਨਾਂ ਨੂੰ ਬਹੁਤ ਚੰਗਾ ਲੱਗੇਗਾ।
0: ਮੈਂ ਵੀ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਤੇ ਉਮੀਦ ਕਰਾਂਗੀ ਸਰੋਤੇ ਵੀ ਇਸ ਗੱਲ ਨਾਲ ਸਹਿਮਤ ਹੋਣਗੇ, ਕਿਉਂਕਿ ਰਿਸ਼ਤੇ ਉਦੋਂ ਹੀ ਸੋਹਣੇ ਰਹਿੰਦੇ ਨੇ ਜਦੋਂ ਅਸੀਂ ਉਹਨਾਂ ਲਈ ਥੋੜਾ ਸਮਾਂ ਕੱਢਦੇ ਹਾਂ।
2: ਜੀ ਬਿਲਕੁਲ,
0: ਆਓ ਇਸ ਲਈ ਅੱਜ ਦਾ ਦਿਨ ਆਪਣੇ ਆਪਣੇ ਕਜ਼ਨਸ ਨੂੰ ਸਮਰਪਿਤ ਕਰੀਏ ਤੇ ਦੱਸੀਏ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿੰਨੇ ਖਾਸ ਨੇ।

0: ਹਾਂਜੀ, ਅੱਜ ਹਿੰਦੀ ਸਿਨੇਮਾ ਲਈ ਬਹੁਤ ਹੀ ਵੱਡਾ ਦਿਨ ਹੈ। ਕੁਝ ਕਲਾਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਨਾਮ ਸੁਣਦੇ ਹੀ ਉਹਨਾਂ ਦਾ ਕੰਮ ਅੱਖਾਂ ਸਾਹਮਣੇ ਆ ਜਾਂਦਾ ਹੈ। ਮਨੋਜ ਕੁਮਾਰ ਵੀ ਉਹਨਾਂ ਵਿੱਚੋਂ ਇੱਕ ਸਨ। ਦੇਸ਼ ਭਗਤੀ ਦੀਆਂ ਫਿਲਮਾਂ ਦੀ ਗੱਲ ਹੋਵੇ ਤੇ ਉਹਨਾਂ ਦਾ ਜ਼ਿਕਰ ਨਾ ਆਵੇ, ਇਹ ਤਾਂ ਹੋ ਹੀ ਨਹੀਂ ਸਕਦਾ।
1: ਵੈਸੇ ਮੈਂ ਇੱਕ ਗੱਲ ਹਮੇਸ਼ਾ ਸੋਚਦੀ ਸੀ, ਲੋਕ ਉਹਨਾਂ ਨੂੰ ਭਾਰਤ ਕੁਮਾਰ ਕਿਉਂ ਕਹਿੰਦੇ ਸਨ?
0: ਇਸ ਪਿੱਛੇ ਬਹੁਤ ਸੋਹਣਾ ਕਾਰਨ ਹੈ। ਅਮਨ, ਉਹਨਾਂ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ ਵਿੱਚ ਦੇਸ਼ ਪ੍ਰੇਮ, ਭਾਰਤੀ ਸੰਸਕ੍ਰਿਤੀ, ਕਿਸਾਨਾਂ ਅਤੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ। ਲੋਕਾਂ ਨੂੰ ਉਹਨਾਂ ਦੀ ਇਹ ਸੋਚ ਇੰਨੀ ਪਸੰਦ ਆਈ ਕਿ ਮਨੋਜ ਕੁਮਾਰ ਨਾਲੋਂ ਭਾਰਤ ਕੁਮਾਰ ਨਾਮ ਹੀ ਉਹਨਾਂ ਦੀ ਪਛਾਣ ਬਣ ਗਈ।
1: ਮਤਲਬ ਇਹ ਨਾਮ ਕਿਸੇ ਫਿਲਮ ਦੇ ਨਹੀਂ, ਸਗੋਂ ਲੋਕਾਂ ਦੇ ਪਿਆਰ ਨੇ ਦਿੱਤਾ ਸੀ।
0: ਇਹੀ ਤਾਂ ਉਹਨਾਂ ਦੀ ਇੱਕ ਖਾਸ ਗੱਲ ਹੈ। ਉਹ ਅਦਾਕਾਰਾਂ ਦੇ ਨਾਲ ਨਾਲ ਨਿਰਦੇਸ਼ਕ, ਨਿਰਮਾਤਾ ਤੇ ਲੇਖਕ ਵੀ ਸਨ
1: ਤੇ ਉਹਨਾਂ ਦੀਆਂ ਫਿਲਮਾਂ ਵੀ ਅੱਜ ਤੱਕ ਲੋਕਾਂ ਨੂੰ ਯਾਦ ਹਨ। ਉਪਕਾਰ, ਪੂਰਬ ਔਰ ਪੱਛਮ, ਕ੍ਰਾਂਤੀ, ਇਹ ਸਿਰਫ ਫਿਲਮਾਂ ਹੀ ਨਹੀਂ ਸਨ, ਆਪਣੇ ਸਮੇਂ ਦੇ ਸੁਨੇਹੇ ਵੀ ਸਨ।
0: ਬਿਲਕੁਲ, ਤੇ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਪਦਮ ਸ਼੍ਰੀ ਅਤੇ ਭਾਰਤੀ ਸਿਨੇਮਾ ਦੇ ਸਰਵੋੱਚ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਬਿਲਕੁਲ ਅਮਨ, ਅੱਜ ਉਹਨਾਂ ਦੇ ਜਨਮ ਦਿਨ ਮੌਕੇ ਅਸੀਂ ਉਹਨਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ
1: ਅਤੇ ਭਾਰਤੀ ਸਿਨੇਮਾ ਲਈ ਉਹਨਾਂ ਦੇ ਅਮੁੱਲ ਯੋਗਦਾਨ ਨੂੰ ਨਮਨ ਕਰਦੇ ਹਾਂ। ਹੁਣ ਇਸ ਮੌਕੇ ਨੂੰ ਹੋਰ ਖਾਸ ਬਣਾਉਂਦੇ ਹਾਂ ਅਤੇ ਸੁਣਦੇ ਹਾਂ ਮਨੋਜ ਕੁਮਾਰ ਜੀ ਦੀ ਇੱਕ ਬੇਹੱਦ ਖੂਬਸੂਰਤ ਫਿਲਮ ਦਾ ਇੱਕ ਯਾਦਗਾਰ ਗੀਤ। ਇਸੇ ਨਾਲ ਮੈਨੂੰ ਅਮਨ ਰੁਪਾਲ
0: ਤੇ ਮੈਨੂੰ ਨੂਰਦੀਪ ਕੌਰ
1: ਨੂੰ ਦਿਓ ਆਗਿਆ। ਜੈ ਹਿੰਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ ਤੇ ਪ੍ਰੋਗਰਾਮ ਦੇ ਤਹਿਤ ਹੁਣ ਸੁਣਾਂਗੇ ਆਪਾਂ ਕੁਝ ਸੰਦੇਸ਼।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: एक प्रकार से पीएम जय अब गरीबों की जय बन गई।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਨੀ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ।

ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਣੀ ਸ਼ੁਰੂ ਹੋ ਚੁੱਕਿਆ ਜੀ। ਤਕਰੀਬਨ 2 ਮਿੰਟ ਦਾ ਸਮਾਂ ਸ਼ਾਮ ਸੁਹਾਣੀ ਦਾ ਗੁਜ਼ਰ ਚੁੱਕਿਆ ਜੀ। ਤੁਸੀਂ ਸੋਚੋਗੇ ਅੱਜ ਗੱਲ ਕੀ ਹੋ ਚੁੱਕੀ ਹੈ। ਗੱਲ ਕੁਝ ਨਹੀਂ ਹੈ ਜੀ, 0164-22-4331 ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਨੰਬਰ ਨੂੰ ਤੁਸੀਂ ਡਾਇਲ ਕਰਕੇ ਸਾਡੇ ਨਾਲ ਜੁੜਨਾ ਔਰ ਸੁਣਨਾ ਆਪਣੀ ਪਸੰਦ ਦਾ ਕੋਈ ਵੀ ਗੀਤ। ਸਾਡਾ ਸਟੂਡੀਓ ਨੰਬਰ ਹੈ ਜੀ 0164-22-4331। ਇਸ ਨੰਬਰ ਨੂੰ ਜਦ ਤੱਕ ਕੋਈ ਦੋਸਤ ਮਿਲਾਏਗਾ ਤਦ ਤੱਕ ਸੁਣਾਂਗੇ ਆਪਾਂ ਇਸ ਗੀਤ ਨੂੰ।

0: ਲੋ ਜੀ ਪ੍ਰੋਗਰਾਮ ਸ਼ਾਮ ਸਾਣੀ ਦੇ ਵਿੱਚ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਸਾਡਾ ਨੰਬਰ ਡਾਇਲ ਕਰਕੇ ਨਾਮ ਪੁੱਛਦੇ ਆ ਔਰ ਉਹਨਾਂ ਦੀ ਫਰਮਾਇਸ਼ ਨੂੰ ਜਾਣਦੇ ਆ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦੋ ਤੇ ਆਪਣਾ ਫਰਮਾਇਸ਼ ਕੀ ਦੱਸ ਦੋ ਕਿਰਪਾ ਕਰਕੇ।
1: ਹਾਂਜੀ ਸਰ, ਰਮਨਦੀਪ ਕੌਰ, ਪਿੰਡ ਪੱਕਾ ਕਲਾਂ ਜੀ।
0: ਪਿੰਡ ਪੱਕਾ ਕਲਾਂ, ਠੀਕ ਹੈ ਜੀ। ਦੱਸੋ ਗੀਤ ਕਿਹੜਾ ਸੁਣਨਾ?
1: ਸਰ ਰਾਜਵੀਰ ਜਵੰਦਰ।
0: ਰਾਜਵੀਰ ਜਵੰਦਰ, ਕਿਹੜਾ ਗੀਤ ਗਾ ਰਹੀ ਹੈ?
1: ਮੇਰਾ ਦਿਲ ਸਰ।
0: ਮੇਰਾ ਦਿਲ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸੁਣਦੇ ਹਾਂ ਤੁਹਾਡੀ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
3: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਇੱਕ ਵਾਰੀ ਫੇਰ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਜੀ। 7:14 ਤੇ 34 ਸਕਿੰਟ ਹੋਏ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਅਤੇ 0-100-22-40-331 ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਕੋਈ ਵੀ ਗੀਤ। ਅਤੇ ਅਗਲੇ ਜਿਹੜੇ ਸੱਜਣ ਨੇ ਸਾਡੇ ਨਾਲ ਜੁੜ ਚੁੱਕੇ ਨੇ, ਫਰਮਾਇਸ਼ ਪੁੱਛਾਂਗੇ ਔਰ ਉਹਨਾਂ ਦੇ ਨਾਮ ਨੂੰ ਜਾਣਾਂਗੇ। ਹੈਲੋ,
4: ਸਤਿ ਸ਼੍ਰੀ ਅਕਾਲ ਜੀ।
3: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਜੀ।
4: ਚੜ੍ਹਦੀ
3: ਕਲਾ ਚ ਪਰਮਾਤਮਾ ਰੱਖੇ ਤੇ ਗੀਤ ਕੁਲਦੀਪ ਮਾਣਿਕ ਦੀ ਆਵਾਜ਼ ਚ ਸੁਣਨਾ ਹੈ ਤੁਸੀਂ ਫਿਲਮ? ਠੀਕ ਹੈ ਜੀ, ਕਾਲ ਕਰਨ ਲਈ ਤੁਹਾਡਾ ਵੀ ਸ਼ੁਕਰੀਆ ਜੀ।
4: ਮਿਹਰਬਾਨੀ, ਬਹੁਤ ਬਹੁਤ।

0: ਲਓ ਜੀ 0164-2240-331 ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਨੰਬਰ ਨੂੰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ।
1: ਹੈਲੋ,
0: ਹਾਂਜੀ, ਨਾਮ ਦੱਸ ਦੋ।
1: ਸਤਿ ਸ਼੍ਰੀ ਅਕਾਲ ਜੀ, ਨਾਮ ਜਸਪ੍ਰੀਤ ਕੌਰ ਜੀ।
0: ਅੱਛਾ ਜੀ, ਜਸਪ੍ਰੀਤ ਜੀ, ਕੀ ਹਾਲ ਚਾਲ ਨੇ? ਠੀਕ ਹੋ?
1: ਹਾਂਜੀ, ਬਹੁਤ ਵਧੀਆ ਜੀ।
0: ਚਲੋ ਵਧੀਆ ਚਾਹੀਦਾ ਜੀ। ਦੱਸੋ ਗੀਤ ਕਿਹੜਾ ਸੁਣਨਾ?
1: ਹਰਭਜਨ ਮਾਨ ਦਾ ਲਾ ਜੀ।
0: ਹਰਭਜਨ ਮਾਨ ਦਾ ਗੀਤ ਲਾ ਦੀ। ਕਿਹੜਾ ਗੀਤ ਲਗਾ ਦੀਏ ਜੀ?
1: ਜਗ ਜਿਉਂਦੇ ਨੇ ਮੇਲੇ ਜੀ।
0: ਜਗ ਜਿਉਂਦੇ ਨੇ ਮੇਲੇ। ਬੜੇ ਨਰਵਸ ਜੇ ਲੱਗਦੇ ਹੋ।
1: ਨਹੀਂ, ਖੁਸ਼ੀ ਹੋ ਜਾਂਦੀ ਜੀ, ਫੋਨ ਲੱਗਿਆ ਸਾਡਾ।
0: ਫੋਨ ਲੱਗ ਗਿਆ, ਖੁਸ਼ੀ ਹੋ ਗਈ। ਠੀਕ ਹੈ ਜੀ। ਪਹਿਲੀ ਵਾਰ ਕਾਲ ਲੱਗਿਆ ਕੀ?
1: ਹਾਂਜੀ, ਸ਼ਾਹ ਸੁਹਾਣੇ ਚ ਪਹਿਲੀ ਵਾਰ ਲੱਗਿਆ ਜੀ।
0: ਕਿੰਨੇ ਚਿਰ ਤੋਂ ਸਾਡੇ ਪ੍ਰੋਗਰਾਮ ਸੁਣਦੇ ਹੋ?
1: ਪ੍ਰੋਗਰਾਮ ਤਾਂ ਬਹੁਤ ਟਾਈਮ ਤੋਂ ਸੁਣੀ ਜਾਂਦੇ ਆ ਜੀ।
0: ਮਹੀਨਾ, ਦੋ ਮਹੀਨੇ, ਸਾਲ, ਦੋ ਸਾਲ, ਪੰਜ ਸਾਲ, ਕਿੰਨਾ ਟਾਈਮ ਹੋ ਗਿਆ? ਫਿਰ ਵੀ ਆਈਡੀਆ ਰੋਟੀਆਂ ਤੇ ਆਪ ਵੀ ਖਾਣੀਆਂ। ਠੀਕ ਹੈ, ਇੱਕ ਇੱਕ ਵੱਧ ਖਾਣੀਆਂ ਸਾਰਿਆਂ ਨੇ ਹੁਣ ਜਿੰਨੇ ਜਾਣੇ ਘਰੇ।
1: ਠੀਕ ਹੈ।
0: ਤੇ ਰੇਡੀਓ ਪੂਰਾ ਜੇ ਸੁਣਦੇ ਹੋ ਤਾਂ ਨਜ਼ਾਰਾ ਲਓ ਗੀਤ ਦਾ, ਤੇ ਨਾਲੇ ਉੱਚੀ ਆਵਾਜ਼ ਸੁਣੋ ਗੀਤ।
1: ਠੀਕ ਹੈ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वाले दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वाले दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
3: ਜੀ ਦੋਸਤੋ, ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:23 ਤੇ 20 ਸਕਿੰਟ ਹੋਏ ਨੇ। ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸਵਾਨੀ 0164-22-43-31 ਨੰਬਰ ਡਾਇਲ ਹੋ ਚੁੱਕਿਆ ਜੀ, ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
4: ਹੈਲੋ,
3: ਹਾਂਜੀ ਸਰ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਾਮ ਸਵਾਨੀ ਤੁਹਾਡਾ।
4: ਹਾਂਜੀ ਨਮਸਕਾਰ ਸਰ,
3: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਪਹਿਲਾਂ ਜਾਣ ਪਹਿਚਾਣ ਕਰਾ ਦਿਓ ਤੇ ਫਿਰ ਫਰਮਾਇਸ਼ ਕੀ ਦੱਸ ਦਿਓ ਪਲੀਜ਼। ਹਾਂਜੀ,
4: ਮਲੋੜ ਤੋਂ ਰਾਜੂ ਅਰੋੜਾ ਜੀ।
3: ਮਲੋੜ ਤੋਂ ਰਾਜੂ ਅਰੋੜਾ ਜੀ ਜੀ। ਰਾਜੂ ਜੀ, ਦੱਸੋ ਗੀਤ ਕਿਹੜਾ ਸੁਣਨਾ ਫਿਰ ਅੱਜ?
4: ਮਨਜੀਤ ਤੇ ਜਗਜੀਤ ਸਿੰਘ ਦਾ ਗੀਤ ਸੁਣਾਓ ਜੀ, ਜੋ ਜਦੋਂ ਦੀ ਬਨੇਰੇ ਬੋਲੇ ਤਾਂ
3: ਜੀ। ਜੀ, ਬਹੁਤ ਖੂਬਸੂਰਤ ਗੀਤ, ਆਸ਼ਾ ਭੋਸਲੇ ਦੀ ਆਵਾਜ਼ 'ਚ ਨਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਖੂਬਸੂਰਤ ਗੀਤ ਤੁਸੀਂ ਸੁਣੋ ਆਪਣੇ ਰੇਡੀਓ ਸੈਟ ਤੇ। ਧੰਨਵਾਦ ਜੀ।
4: ਸ਼ੁਕਰੀਆ।

0: ਲਓ ਜੀ, ਇੱਕ ਹੋਰ ਕਾਲਰ ਆਪਾਂ ਖਬਰਾਂ ਤੋਂ ਪਹਿਲਾਂ ਲਵਾਂਗੇ ਜੀ, ਜਿਨ੍ਹਾਂ ਨੇ ਸਾਡੇ ਸਟੂਡੀਓ ਨੰਬਰ 0164-2240-340 ਮਿਲਾਇਆ ਹੈ ਜੀ। ਹੈਲੋ।
1: ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸੋ ਜੀ, ਤੇ ਉਸ ਤੋਂ ਬਾਅਦ ਗੀਤ ਦੱਸ ਦਿਓ, ਕਿਹੜਾ ਸੁਣਨਾ ਤੁਸੀਂ ਅੱਜ?
1: ਚਰਨਜੀਤ ਕੌਰ ਚੀਮਾ, ਪਿੰਡ ਕੌਣੀ ਤੋਂ ਗੱਲ ਕਰ ਰਹੇ ਹਾਂ ਜੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
0: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਕੀ ਕਰਦੇ, ਕਿਉਂ ਤੁਸੀਂ ਪੜ੍ਹਦੇ ਹੋ ਜਾਂ ਕੁਛ ਹੋਰ ਕਰ ਰਹੇ ਹੋ?
1: ਮੈਂ ਐਜ਼ ਅ ਟੀਚਰ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ ਜੀ, ਨਾਲ ਨਾਲ ਮੇਰੀ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਚੱਲ ਰਹੀ ਹੈ ਜੀ।
0: ਤਿਆਰੀ ਚੱਲ ਰਹੀ ਆ, ਠੀਕ ਹੈ।
1: ਹਾਂਜੀ
0: ਰਾਜੇ, ਸਾਡੇ ਨਾ ਜਿਹੜੇ ਸਿਲਸਿਲੇ ਚੱਲਦੇ ਨੇ ਸੈਚਰਡੇ ਨੂੰ, ਹੈ ਨਾ, ਸ਼ਨੀਵਾਰ ਨੂੰ, ਕੱਲ੍ਹ ਚੱਲੂ ਮਾਰਨਿੰਗ, ਉਹ ਜ਼ਰੂਰ ਸੁਣਿਆ ਕਰੋ, ਅਤੇ ਐਤਵਾਰ ਨੂੰ ਇੱਕ ਰੋਜ਼ਗਾਰ ਸਮਾਚਾਰ ਯੁਵਾਨੀ ਪ੍ਰੋਗਰਾਮ ਤਹਿਤ ਚੱਲਦਾ, ਉਹ ਵੀ ਸੁਣਿਆ ਕਰੋ, ਹੈ ਨਾ?
1: ਹਾਂਜੀ।
0: ਠੀਕ ਹੈ ਜੀ, ਅਤੇ ਗੀਤ ਕਿਹੜਾ ਸੁਣੋਗੇ ਅੱਜ?
1: ਸਤਿੰਦਰ ਸਰਤਾਜ ਦਾ ਸੁਣਾ ਦਿਓ ਜੀ, ਕੋਈ ਵੀ ਸੌਂਗ।
0: ਕੋਈ ਵੀ, ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ
1: ਥੈਂਕ ਯੂ ਸਰ।
0: ਥੈਂਕ ਯੂ।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਨੀ ਆਕਾਸ਼ਵਾਣੀ FM ਬਠਿੰਡਾ ਤੋਂ ਆਪਾਂ ਜਾਰੀ ਰੱਖਾਂਗੇ। ਸਟੂਡੀਓ ਦੀ ਘੜੀ ਦੇ ਮੁਤਾਬਿਕ 7:29 ਤੇ 37 ਸਕਿੰਟ ਹੋਏ ਨੇ। 7:30 ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਯਾਨੀ ਕਿ 7:40 ਤੇ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਤੁਸੀਂ ਇਸੇ ਤਰ੍ਹਾਂ ਆਨੰਦ ਮਾਣੋਗੇ। ਪਹਿਲਾਂ ਸੁਣਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। केंद्रीय मंत्रिमंडल ने अज पेपर लीक ते प्रीख्यावां च गड़बड़ियां दे मामलों में फास्ट ट्रैक अदालतां स्थापित करन अते सख्त सजा यकीनी बनाउण लई एक बिल दे खरड़े नूं मंजूरी दे दित्ती है। केंद्रीय मंत्री JP नड्डा ते जितेंद्र सिंह ने अज नवी दिल्ली विच कोकरस जनता पार्टी दे वफद नाल मुलाकात की। रेल मंत्री अश्विनी वैष्णव ने कहा कि रेलवे विच सुरक्षा नूं सब तो वध तरजीह दित्ती जांदी है। हिमाचल प्रदेश के कबायली जिले लाहौल स्पीति विच अज एक सड़क हादसे विच 13 लोगों की मौत हो गई है। ते निशानेबाजी विच भारत की सैन्यम ने चीन के हांगजू विच ISSF विश्व कप च चांदी का तमगा जितया है। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਅੱਜ ਪੇਪਰ ਲੀਕ ਅਤੇ ਪ੍ਰੀਖਿਆਵਾਂ 'ਚ ਗੜਬੜੀ ਦੇ ਮਾਮਲੇ ਵਿੱਚ ਫਾਸਟ ਟਰੈਕ

0: ਅਦਾਲਤਾਂ ਸਥਾਪਿਤ ਕਰਨ ਅਤੇ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਇੱਕ ਬਿੱਲ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਹੈ। ਸੰਸਦ ਭਵਨ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਪ੍ਰਵਾਨਗੀ ਦਿੱਤੀ ਗਈ। ਸੂਤਰਾਂ ਨੇ ਆਕਾਸ਼ਵਾਣੀ ਨਿਊਜ਼ ਨੂੰ ਦੱਸਿਆ ਕਿ ਬਿੱਲ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਸ੍ਰੀ ਮੋਦੀ ਨੇ ਕੱਲ੍ਹ ਇੱਕ ਵੀਡੀਓ ਸੰਦੇਸ਼ ਵਿੱਚ ਐਲਾਨ ਕੀਤਾ ਸੀ ਕਿ ਪੇਪਰ ਲੀਕ ਵਿਰੁੱਧ ਸਖ਼ਤ ਕਾਰਵਾਈ ਦੇ ਪ੍ਰਬੰਧਾਂ ਵਾਲਾ ਇੱਕ ਬਿੱਲ ਸੰਸਦ ਵਿੱਚ ਪੇਸ਼ ਕੀਤਾ ਜਾਏਗਾ। ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ NTA ਨੂੰ ਨੀਟ UG ਪੇਪਰ ਲੀਕ ਮਾਮਲੇ ਤੋਂ ਬਾਅਦ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਬਾਰੇ ਇੱਕ ਵੇਰਵੇ ਸਹਿਤ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਨੀਟ ਪੇਪਰ ਲੀਕ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ PS ਨਰਸਿਮਾ ਅਤੇ ਅਲੋਕ ਅਰਾਧੇ ਦੇ ਬੈਂਚ ਨੇ ਕਿਹਾ ਕਿ ਹਲਫ਼ਨਾਮੇ ਵਿੱਚ ਸਿਰਫ਼ ਅਸਥਾਈ ਉਪਾਵਾਂ 'ਤੇ ਨਿਰਭਰ ਕਰਨ ਦੀ ਬਜਾਏ ਸੁਧਾਰਾਂ ਨੂੰ ਸੰਸਥਾਗਤ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਸਪਸ਼ਟ ਤੌਰ 'ਤੇ ਵੇਰਵਾ ਦੇਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਉਹ ਮਾਮਲੇ ਦੀ ਨੇੜੇ ਨਿਗਰਾਨੀ ਕਰੇਗਾ ਅਤੇ ਇਸ ਦੀ ਨਿਯਮਤ ਤੌਰ 'ਤੇ ਸਮੀਖਿਆ ਕਰੇਗਾ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਉਹ ਪ੍ਰੀਖਿਆ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਮੋਡ ਵਿੱਚ ਤਬਦੀਲ ਕਰਨ ਲਈ ਕੀ ਕਦਮ ਚੁੱਕ ਰਹੀ ਹੈ। ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਭਾਰਤ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਅਦਾਲਤ ਦੇ ਸਾਹਮਣੇ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ। ਅਗਲੀ ਸੁਣਵਾਈ 27 ਜੁਲਾਈ ਨੂੰ ਤੈਅ ਕੀਤੀ ਗਈ ਹੈ। ਕੇਂਦਰੀ ਮੰਤਰੀਆਂ JP ਨੱਡਾ ਅਤੇ ਜਤਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਇੱਕ ਵਫਦ ਨਾਲ ਮੁਲਾਕਾਤ ਕੀਤੀ। ਸ੍ਰੀ ਨੱਡਾ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ ਪਾਰਟੀ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਨੇ 3 ਮੁੱਖ ਮੰਗਾਂ ਰੱਖੀਆਂ ਨੇ ਅਤੇ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਨੂੰ ਰੋਕਣ ਲਈ ਕੁਝ ਸੁਧਾਰਾਂ ਦਾ ਸੁਝਾਅ ਵੀ ਦਿੱਤਾ ਹੈ।
1: लगभग 2 घंटे चली सरकार की ओर से मैं और मेरे साथ सरकार के मंत्री जितेंद्र सिंह जी बातचीत में शामिल हुए। उनकी बातें हमने सुनी, बातें सौहार्दपूर्ण वातावरण में हुई और कई दृष्टि से उन सारी बातों पर हर तरीके से चर्चा हुई।
0: ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਕੱਲ੍ਹ ਵਫਦ ਨਾਲ ਇੱਕ ਹੋਰ ਗੇੜ ਦੀ ਗੱਲਬਾਤ ਕਰੇਗੀ। ਇਸ ਦੌਰਾਨ ਕਾਕਰੋਚ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ, ਜੋ ਵਫਦ ਦਾ ਹਿੱਸਾ ਸਨ, ਨੇ ਦਾਅਵਾ ਕੀਤਾ ਕਿ ਸਰਕਾਰ ਉਨ੍ਹਾਂ ਦੀਆਂ 2 ਮੰਗਾਂ ਨਾਲ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਈ ਹੈ।
1: डिमांड है 3, उनमें से 2 डिमांड कॉम्पेंसेशन और FIR का विड्रॉल और सॉवरेन गारंटी, उस पे सरकार पॉजिटिव है।
0: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਦ ਤੱਕ ਸਿੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਵਿਰੋਧੀ ਧਿਰ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਬਾਰੇ ਕਿਸੇ ਵੀ ਚਰਚਾ ਵਿੱਚ ਹਿੱਸਾ ਨਹੀਂ ਲਏਗੀ। ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ 3 ਮੁੱਖ ਮੰਗਾਂ ਨੇ, ਜਿਨ੍ਹਾਂ ਵਿੱਚ ਸਿੱਖਿਆ ਮੰਤਰੀ ਦਾ ਅਸਤੀਫਾ ਵੀ ਸ਼ਾਮਲ ਹੈ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਜਵਾਬਦੇਹੀ ਦੀ ਮੰਗ ਕੀਤੀ। ਉਨ੍ਹਾਂ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਵੀ ਮੰਗ ਕੀਤੀ। ਇਸ ਦੌਰਾਨ ਨੀਟ ਪ੍ਰੀਖਿਆ ਪੇਪਰ ਲੀਕ ਅਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਲਗਾਤਾਰ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਨੂੰ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਵੱਖ ਵੱਖ ਸੁਰੱਖਿਆ ਉਪਾਵਾਂ ਕਾਰਨ ਰੇਲਵੇ ਵਿੱਚ ਹਾਦਸਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ 2014-15 ਵਿੱਚ ਗੰਭੀਰ ਰੇਲ ਹਾਦਸਿਆਂ ਦੀ ਗਿਣਤੀ 135 ਸੀ, ਇਹ ਇਸ ਵਿੱਤੀ ਸਾਲ ਵਿੱਚ ਘੱਟ ਕੇ ਹੁਣ ਤੱਕ ਸਿਰਫ 2 ਰਹਿ ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸੁਰੱਖਿਆ ਨਾਲ ਸੰਬੰਧਿਤ ਕੰਮਾਂ ਅਤੇ ਖਰਚ 2013-14 ਵਿੱਚ ਲਗਭਗ 39,000 ਕਰੋੜ ਰੁਪਏ ਤੋਂ ਵੱਧ ਕੇ 2026-27 ਵਿੱਚ 1,20,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ਵਿੱਚ ਬਲਾਰੀ ਗੁੰਟਕੁਲ ਸੈਕਸ਼ਨ ਦੀ 3ਜੀ ਅਤੇ 4ਥੀ ਰੇਲ ਪਟੜੀ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਕੁੱਲ ਲਾਗਤ 1,264 ਕਰੋੜ ਰੁਪਏ ਹੈ। ਇਸ ਨਾਲ ਭਾਰਤੀ ਰੇਲਵੇ ਨੈੱਟਵਰਕ 'ਚ ਲਗਭਗ 46 ਕਿਲੋਮੀਟਰ ਦਾ ਵਾਧਾ ਹੋਏਗਾ। ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਸ ਨਾਲ ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਵਿਚਕਾਰ ਸੰਪਰਕ ਵਿੱਚ ਸੁਧਾਰ ਹੋਏਗਾ। ਮੰਤਰੀ ਮੰਡਲ ਨੇ ਦੇਸ਼ ਵਿੱਚ 3 ਸਮਰਪਿਤ ਕੈਮੀਕਲ ਪਾਰਕ ਸਥਾਪਿਤ ਕਰਨ ਲਈ ਭਾਰਤ ਉਦਯੋਗਿਕ ਵਿਕਾਸ ਯੋਜਨਾ ਰਸਾਇਣ ਜਾਂ ਭਵੇ ਰਸਾਇਣ ਯੋਜਨਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਐਲਾਨ ਕੇਂਦਰੀ ਬਜਟ 2026-27 ਵਿੱਚ ਕੀਤਾ ਗਿਆ ਸੀ।

0: ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਸਪੀਤੀ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਉਦੈਪੁਰ ਥਾਣਾ ਇਲਾਕੇ ਵਿੱਚ ਸਰਹੱਦੀ ਸੜਕ ਸੰਗਠਨ BRO ਦੀ ਮੁੱਖ ਸੜਕ ਤੇ ਕਡੂਨਾਲਾ ਲਾਹੌਲੀ ਨੇੜੇ ਇੱਕ ਪਹਾੜੀ ਤੋਂ ਅਚਾਨਕ ਇੱਕ ਵੱਡੀ ਚਟਾਨ ਇੱਕ ਟਾਟਾ ਸੂਮੋ ਤੇ ਆ ਡਿੱਗੀ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖਮੀ ਹੋ ਗਏ। ਦੋਹਾਂ ਜ਼ਖਮੀਆਂ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਨਿਵਾਸੀਆਂ ਨੇ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਸਾਰੇ ਮ੍ਰਿਤਕ ਚੰਬਾ ਜ਼ਿਲ੍ਹੇ ਦੇ ਪਾਂਗੀ ਇਲਾਕੇ ਦੇ ਵਸਨੀਕ ਨੇ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪਛਾਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਏਗਾ ਅਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਏਗਾ। ਜੰਮੂ ਕਸ਼ਮੀਰ ਰਾਸ਼ਟਰੀ ਸ਼ਾਹਰਾਹ ਜ਼ਮੀਨ ਖਿਸਕਣ ਅਤੇ ਸੜਕ ਟੁੱਟਣ ਕਾਰਨ ਤੀਜੇ ਦਿਨ ਵੀ ਬੰਦ ਰਿਹਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪਿਛਲੇ 6 ਦਿਨਾਂ ਤੋਂ ਲਗਾਤਾਰ ਮੀਂਹ, ਬੱਦਲ ਫਟਣ ਅਤੇ ਅਚਾਨਕ ਹੜ੍ਹਾਂ ਕਾਰਨ
1: ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-4233।
2: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਸਟੂਡੀਓ ਨੰਬਰ 0164-22-43-331 ਮਿਲਾ ਕੇ ਅਗਲੇ ਕਾਲਰ ਸਰ ਨਾਲ ਜੁੜ ਚੁੱਕੇ ਨੇ। ਹੈਲੋ
3: ਹੈਲੋ, ਨਮਸਕਾਰ ਜੀ।
2: ਨਮਸਕਾਰ ਸਰ, ਨਮਸਕਾਰ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ ਚ।
3: ਧੰਨਵਾਦ ਜੀ, ਤੁਹਾਡਾ ਵੀ ਸਵਾਗਤ ਹੈ ਜੀ ਮਲੇਰਕੋਟਲੇ ਚ। ਮੈਂ ਰਾਕੇਸ਼ ਕੁਮਾਰ ਬੋਲਦਾ ਜੀ ਮਲੇਰਕੋਟਲੇ ਤੋਂ।
2: ਜੀ ਜੀ, ਮਲੇਰਕੋਟਲੇ ਕਿਸ ਤਰ੍ਹਾਂ ਦਾ ਮੌਸਮ ਹੈ ਜੀ, ਪਹਿਲਾਂ ਤਾਂ ਦੱਸੋ।
3: ਮੌਸਮ ਠੀਕ ਹੈ ਜੀ, ਬੱਦਲਬਾਜ਼ੀ ਹੋਈ ਵੀ ਹੈ, ਵਿੱਚੋਂ ਧੁੱਪ ਨਿਕਲ ਆਉਂਦੀ ਹੈ ਤੇ ਦਿਨ ਚ ਬੱਦਲਬਾਜ਼ੀ ਵੀ ਹੋ ਜਾਂਦੀ ਹੈ।
2: ਬਾਰਿਸ਼ ਨਹੀਂ ਹੋਈ ਅੱਜ?
3: ਬਾਰਿਸ਼ ਪਰਸੋਂ ਹੋਈ ਸੀ ਬਹੁਤ ਜ਼ਿਆਦਾ।
2: ਪਰਸੋਂ ਬਹੁਤ ਜ਼ਿਆਦਾ ਸੀ, ਅੱਜ ਬਾਰਿਸ਼ ਤੇ ਆਸਾਰ ਘੱਟ ਨੇ, ਹੈਨਾ?
3: ਹਾਂਜੀ ਹਾਂਜੀ ਹਾਂਜੀ।
2: ਚਲੋ ਜੀ, ਕੋਈ ਗੱਲ ਨੀ। ਤੇ ਹੁਣ ਗੀਤ ਦੱਸੋ, ਕਿਹੜਾ ਸੁਣਨਾ? ਠੀਕ ਹੈ ਜੀ, ਲਓ ਫਿਰ ਤੁਹਾਡੇ ਰੇਡੀਓ ਸੈੱਟ।
3: ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
2: ਸ਼ੁਕਰੀਆ ਸਰ ਕਾਲ ਕਰਨ ਲਈ ਤੁਹਾਡਾ ਵੀ।

0: ਪ੍ਰੋਗਰਾਮ ਸ਼ਾਮ ਸਵਾਨੀ ਦੀ। ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ, ਕਿਹੜੇ ਕਾਲਰ ਨੇ ਜਿਨ੍ਹਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ? ਹੈਲੋ,
1: ਹੈਲੋ ਜੀ, ਕੀ ਗੱਲ ਜੀ?
0: ਤੁਹਾਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ
1: ਹਾਂਜੀ
0: ਦਿਓ,
1: ਹਾਂਜੀ,
0: ਨਾਮ ਦੱਸ ਦਿਓ ਜੀ।
1: ਮਿੱਠੂ ਸਿੰਘ ਜੀ, ਪਿੰਡ ਕੱਲੋ, ਜ਼ਿਲ੍ਹਾ
0: ਜ਼ਿਲ੍ਹਾ
1: ਮਾਨਸਾ।
0: ਜ਼ਿਲ੍ਹਾ ਮਾਨਸਾ, ਤੇ ਮਾਨਸਾ ਦਾ
1: ਹਾਂਜੀ,
0: ਹਾਲ ਵੀ ਦੱਸ ਦਿਓ ਜੀ, ਕਿਸ ਤਰ੍ਹਾਂ ਮੌਸਮ ਕਿਵੇਂ ਆ ਜੀ ਉਰੇ?
1: ਮੌਸਮ ਐਵੇਂ ਕਿਣਮਿਣ ਜੀ ਹੋਇਆ ਸਾਡੇ ਤਾਂ ਜੀ, ਕੋਈ ਬਾਹਲਾ ਹੈ ਨਹੀਂ ਇੱਥੇ ਮਾਨਸਾ ਕਰਨੀ ਤਾਂ।
0: ਠੀਕ ਹੈ ਜੀ, ਵੀ ਮਾਨਸਾ
1: ਅੱਜ ਕਿਣਮਿਣ ਕਿਣਮਿਣ ਜੀ ਹੋਇਆ ਜੀ ਕੋਈ?
0: ਚਲੋ, ਮਾਨਸਾ 'ਚ ਮੀਂਹ ਜ਼ਿਆਦਾ ਨਹੀਂ ਪਿਆ ਤੁਹਾਡੇ ਕਹਿਣ ਦਾ ਮਤਲਬ
1: ਨਾ
0: ਆ?
1: ਜੀ, ਨਾ ਤਾਂ ਹੈ ਨਹੀਂ ਜ਼ਿਆਦਾ ਕਿਤੇ ਸਾਡੇ ਤਾਂ।
0: ਠੀਕ ਹੈ ਜੀ, ਤੇ ਗੀਤ ਕਿਹੜਾ ਸੁਣੋਗੇ ਹੁਣ?
1: ਚਿੱਟੀਆਂ ਪਕਾਦੀਆਂ ਫੁੱਟੀਆਂ, ਹੜਾ ਨੀ ਪਤਾ ਹਰਿਆ ਰਿਆ ਸੀ, ਨਾ ਤੇਰੇ ਵੀ ਨੂੰ ਕਿਤੇ ਪੜ ਆਖਿਆ ਕਰੇ।
0: ਚਲੋ ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਅੱਜ ਦੇ
1: ਧੰਨਵਾਦ
0: ਪ੍ਰੋਗਰਾਮ ਦਾ
1: ਜੀ,
0: ਆਖਰੀ ਗੀਤ ਨਰਿੰਦਰ ਬੀਬਾ ਦੀ ਆਵਾਜ਼ 'ਚ।
1: ਧੰਨਵਾਦ ਜੀ।

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 11 ਕਾਲਸ ਨੂੰ ਲਿਆ। ਜਿਨ੍ਹਾਂ ਨੇ ਸਾਨੂੰ ਕਾਲ ਮਿਲਾਈ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਹੁਣ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਸ਼ੁਕਰੀਆ।
1: प्रोग्राम श्याम सुहानी।
0: हुणे तुसीं सुन रहे सी फरमाइशी गीतां दा लाइव फोन इन प्रोग्राम श्याम सुहानी। FM बैंड 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:40 ਹੋਏ ਨੇ। ਹੁਣ ਤੁਸੀਂ ਸੁਣੋਗੇ ਇੱਕ ਸਪੋਂਸਰ ਪ੍ਰੋਗਰਾਮ ਉਮੰਗ NCERT ਐਪੀਸੋਡ ਨੰਬਰ 1335।

ਜੀ ਦੋਸਤੋ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਅਸੀਂ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਜੀ, ਅਸੀਂ ਸਿਰਫ ਤੁਹਾਨੂੰ ਪੰਜਾਬੀ ਗੀਤ ਸੁਣਾਵਾਂਗੇ। ਅਤੇ ਜੇ ਤੁਸੀਂ ਗੀਤ ਪੰਜਾਬੀ ਸੁਣਨੇ ਹੈ ਜੀ ਇਸ ਮੰਚ ਤੋਂ, ਤਾਂ ਤੁਸੀਂ ਕੀ ਕਰਨਾ ਹੈ ਜੀ, ਸਾਡਾ ਸਟੂਡੀਓ ਨੰਬਰ 0164-22-40-331 ਡਾਇਲ ਕਰਨਾ ਹੈ ਜੀ, ਸਾਡੇ ਨਾਲ ਜੁੜ ਜਾਣਾ ਅਤੇ ਸੁਣਨੇ ਹੈ ਜੀ ਤੁਸੀਂ ਆਪਣੇ ਪਸੰਦ ਦਾ ਗੀਤ। ਨੰਬਰ ਜਲਦੀ ਨਾਲ ਮਿਲਾਓ ਜੀ, ਕਿਉਂਕਿ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਸੀਮਿਤ ਹੈ ਜੀ, ਤਕਰੀਬਨ 13 ਮਿੰਟ ਹੋਰ ਪ੍ਰੋਗਰਾਮ ਚੱਲਣਾ ਹੈ ਜੀ। ਅਤੇ ਜਿੱਦ ਤੱਕ ਕੋਈ ਦੋਸਤ ਸਾਡੇ ਸਾਨੂੰ ਕਾਲ ਮਿਲਾਏਗਾ, ਯਾਨੀ ਕਿ 0164-22-40-331 ਨੰਬਰ ਸਾਡਾ ਮਿਲਾਏਗਾ, ਤਦ ਤੱਕ ਸੁਣਾਂਗੇ ਜੀ ਆਪਾਂ ਇਸ ਗੀਤ ਨੂੰ, ਆਵਾਜ਼ ਪ੍ਰਕਾਸ਼ ਕੌਰ ਦੀ।

0: ਲਓ ਜੀ 0164-22-40-331 ਨੰਬਰ ਮਿਲਾ ਕੇ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਵਿੱਚ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹੈਲੋ
1: ਸਰ, ਸਤਿ ਸ੍ਰੀ ਅਕਾਲ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ। ਨਾਮ ਦੱਸ ਦੋ ਤੇ ਗੀਤ ਦੱਸ ਦੋ, ਕਿਹੜਾ ਸੁਣਨਾ?
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾੜ ਬਿੰਦੂ ਤੋਂ। ਗੀਤ ਸੁਣਾ ਜੀ ਸੁਰਿੰਦਰ ਕੌਰ ਦਾ, ਇੱਕ ਮੇਰੀ ਅੱਖ ਪਾ ਗਈ।
0: ਠੀਕ ਹੈ ਜੀ, ਠੀਕ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
1: ਧੰਨਵਾਦ ਜੀ।

0: ਜੀ ਦੋਸਤੋ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਸਾਡਾ ਨੰਬਰ 0164-22-43-331 ਡਾਇਲ ਹੋ ਚੁੱਕਿਆ ਜੀ। ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ।
1: ਠੀਕ ਹੈ ਜੀ, ਪਿੰਡ ਬਜੀਤਪੁਰ ਤੋਂ ਮੈਂ ਬਲਜੀਤ ਸਿੰਘ ਬੋਲਦਾ ਵੀਰ ਜੀ।
0: ਜੀ ਜੀ ਜੀ ਸਰ, ਹੋਰ ਸੁਣਾਓ, ਹਾਲ ਚਾਲ ਠੀਕ ਨੇ?
1: ਬਹੁਤ ਵਧੀਆ ਜੀ, ਤੁਹਾਡੇ ਮੀਂਹ ਕਿਵੇਂ ਆ ਇੱਥੇ?
0: ਮੀਂਹ ਸਾਡੇ ਕਿਨਮਿੰਜ ਹੀ ਹੈਗੀ ਆ ਜੀ, ਤੇ ਜਿਹੜੀ ਗੱਲ ਮੈਂ ਪੁੱਛਣੀ ਸੀ ਉਹ ਤੁਸੀਂ ਸਾਡੇ ਤੋਂ ਪੁੱਛ ਲਈ, ਕੋਈ ਗੱਲ ਨਹੀਂ। ਤੇ ਬਠਿੰਡੇ ਦੇ ਆਸ ਪਾਸ ਦੇ ਏਰੀਏ ਦੇ ਵਿੱਚ ਤਕਰੀਬਨ ਕਿਨਮਿੰਜ ਹੀ ਹੈਗੀ ਆ ਜੀ, ਜੇ ਆਪਾਂ 20-25 ਕਿਲੋਮੀਟਰ ਤੱਕ ਦੇਖੀਏ। ਤੇ ਇੱਧਰ ਤੁਹਾਡਾ ਜ਼ਿਲ੍ਹਾ ਫਾਜ਼ਿਲਕਾ ਜੀ, ਇੱਧਰ ਕਿਸ ਤਰ੍ਹਾਂ ਮੌਸਮ?
1: ਸਾਡੇ ਤਾਂ ਵਧੀਆ ਜੀ, ਸਾਡੇ ਦਾ ਮੀਂਹ ਪੈ ਗਿਆ ਜੀ।
0: ਚਲੋ ਪੈ ਗਿਆ, ਵਧੀਆ ਗੱਲ ਹੈ ਜੀ। ਗੀਤ ਦੱਸੋ ਕਿਹੜਾ ਸੁਣਨਾ ਜਲਦੀ ਨਾਲ।
1: ਜੀ, ਮੀਂਹ ਵਰਤੇ ਬਿਜਲੀ ਕਰਕੇ ਭੱਜ ਗਈਆਂ ਪੂਰੀਆਂ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ।
1: ਬੜੀ ਬੜੀ ਖੇੜਾ ਭੋਲਾ ਸਿੰਘ ਡੈਡੀਕੇਟ ਕਰ ਦਿਓ ਜੀ।
0: ਠੀਕ ਹੈ ਜੀ, ਧੰਨਵਾਦ ਜੀ, ਸ਼ੁਕਰੀਆ ਜੀ।

0: ਲਓ ਜੀ, ਅੱਜ ਦੇ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਦੇ ਵਿੱਚ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ। ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਤੇ ਕੀ ਆ ਉਹਨਾਂ ਦੀ ਫਰਮਾਇਸ਼? ਹੈਲੋ
1: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
1: ਸਦਾ ਖੁਸ਼ ਰਹੋ ਬੇਟੇ।
0: ਜੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਬਲੈਸਿੰਗਸ ਦੇ ਲਈ। ਨਾਮ ਦੱਸ ਦਿਓ ਤੇ ਉਸ ਤੋਂ ਬਾਅਦ ਆਪਣਾ ਫਰਮਾਇਸ਼ੀ ਗੀਤ ਦੱਸ ਦਿਓ ਕਿਰਪਾ ਕਰਕੇ।
1: ਜੀ ਨਾਮ ਪ੍ਰਕਾਸ਼ ਰਾਜੂ ਦਾ ਬੋਲਦੀ ਹਾਂ ਮੈਂ, ਤੇ ਗੀਤ ਮੈਂ ਹਰਿ ਭਜਨ ਮਾਨ ਦਾ ਸੁਣਨਾ, ਬਾਬਲ ਮੇਰੀਆਂ ਗੁੜੀਆਂ ਤੇਰੇ ਘਰ ਰਹੀਆਂ।
0: ਜੀ ਜੀ, ਬਹੁਤ ਖੂਬਸੂਰਤ ਤੁਹਾਡੀ ਚੁਆਇਸ, ਤੇ ਕੋਈ ਖਾਸ ਵਜ੍ਹਾ ਇਸ ਗੀਤ ਨੂੰ ਸੁਣਨ ਦੀ?
1: ਸਾਉਣ ਦਾ ਮਹੀਨਾ ਹੈ, ਧੀ ਨੂੰ ਮਿਸ ਕਰ ਰਹੀ ਹਾਂ।
0: ਬਿਲਕੁਲ ਬਿਲਕੁਲ, ਵੈਸੇ ਨਾ ਜਿਹੜਾ ਆਪਾਂ ਕਹਿ ਲਈਏ ਵੀ ਸਾਵਣ ਹੈਗਾ, ਜਿੰਨਾ ਕੁ ਮੈਨੂੰ ਪਤਾ, ਮੈਂ ਹੋ ਸਕਦਾ ਗਲਤ ਹੋਵਾਂ, ਉਹ ਕੁਝ ਦਿਨਾਂ ਤੱਕ ਆਉਣ ਵਾਲਾ ਹੈ ਨਾ, ਤਕਰੀਬਨ 29-30 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਨਾ।
1: ਹਾਂਜੀ ਹਾਂਜੀ
0: ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਕਾਲ ਕੀਤੀ, ਤੇ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਹਰਭਜਨ ਮਾਨ ਦੀ ਆਵਾਜ਼ 'ਚ।
1: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:35 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।